ਆਪੇ ਕੌਤਕ ਕਰੇ ਅੰਧ ਚੋਜ, ਆਪੇ ਰਸ ਭੋਗ ਨਿਰਯੋਗ। ਜਿਸ ਭਾਵੈ ਤਿਸ ਆਪਣ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸੁਮਾਰ ਅਥਾਹ ਅਗੰਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ ਆਪ ਸੁਣੈ ਹਾਰ, ਆਪੈ ਏਕ ਆਪ ਵਿਸਥਾਰ। ਜਾਂ ਤਿਸ ਪਾਵੈ ਤਾਂ ਸ੍ਰਿਸ਼ਟਿ ਉਪਾਏ, ਆਪਣੇ ਪਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾਂ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ ਕੋਇ ਨਾ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ। ਤਿਸ ਤਾ ਜਵਰ ਕਹਾ।

ਸਾਤ ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸਨਾ ਬਿਰਥੀ ਜਾਏ। ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ।

ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਦਾਰ। ਅੰਮ੍ਰਿਤ ਬਚਨੋ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਹਾਓ। ਆਠ ਪਹਿਰ ਪ੍ਰਭੇਖੋ ਨੇਰਾ, ਮਿਟੈ ਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤੇ ਸੱਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ। ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੈ ਜਾਏ। ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਣ ਹਾਰ ਤੇ ਆਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।

ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕੈ ਨਿਕਟ ਨਾ ਆਵਤ ਕਾਲ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਸੁਨ ਸਮਾਦ ਅਨਹਤ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਤਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਬੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੇ ਅਮੋਲ। ਸਰਬ ਜੋਤ ਮੈਂ ਜਾਂ ਕੀ ਜੋਤ, ਧਾਰ ਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ। ਕਵਨ ਨਿਗਟ ਕਵਨ ਕਹੀਐ ਦੂਰ, ਆਪੇ ਆਪਿਆ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤਿਆ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ। ਸਗਲ ਸਮੱਗਰੀ ਜਾਂ ਕਾ ਤਨਾ, ਆਪਣ ਜਸ ਆਪ ਹੀ ਸੁਣਾ। ਆਵਨ ਜਾਨ ਇਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੈ ਮੱਧ ਅਲਿਪਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ। ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਪਾਵੈ ਤਾਂ ਲੈ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਓਰੈ ਕਹੋ ਕਿਨੈ ਕਸ਼ ਕਰਾ। ਆਪ ਭਲਾ ਕਰਤੂਤ ਅਤ ਨਿਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕਿਓ ਜਾਨ। ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ

ਗਵਨ ਆਪ ਤਰਿਆ ਕੋਟਾਂ ਬਸਿਓ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੋ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ ਜੀ ਜੰਤ ਦਇਆਲ ਪੁਰਖ ਸਭ ਉੱਪਰ ਜਾਂ ਕਾ ਹੱਥ ਗੁਣ ਨਿਦਾਨ ਗੋਬਿੰਦ ਗੁਰ ਕੀਆ ਜਾਂ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਜਨ ਨਹਾਰ ਸੰਤ ਸਹਾਈ ਸਰਨ ਯੋਗ ਆਠ ਪਹਿਰ ਨਮਸਕਾਰ ਅਕਥ ਕਥਾ ਨੈ ਬੁਝੀਐ ਸਿਮਰੋ ਹਰ ਕੇ ਚਰਨ ਪਤੋ ਦਰਨਾ ਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨਸੇ ਸਹਿਸਾ ਗਯੋ ਸਰਨ ਗਹੀ ਹਰ ਰਾਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੈ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ ਕਿਲਬੇ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖੀ ਉਜਲਾ ਨੈ ਪੋ ਹੈ ਤਿਸਮਾਏ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਵੈਸ ਉਦਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਸੈ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮੁਖ ਭਾਵੈ ਕੋਏ ਮਹੱਲਾ ਚੌਥਾ ਹਮੈ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹਾ ਹਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰਿ ਓਰ ਧਾਰ ਸਭ ਕਾਰ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸਤ ਸੱਚਾ ਗੋਸਾਈ ਤੁਦਨੋ ਸਭ ਧਿਆਈ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਵਿਣ ਨਾਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਧ ਮਨਮੁਖ ਅਹੰਕਾਰ ਸਲਾਹ ਦੇ ਹਉ ਮੈਂ ਮਮਤਾਵਾਦ ਜਿਨ ਸਲਾਹਨ ਸੇ ਮਰੈ ਖਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਸ ਨਾਮ ਤੇ ਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਨ ਸੱਚ ਤੇ ਆਇਆ ਤਿਨਕਾ ਸਭ ਦੁੱਖ ਗਵਾਇਆ ਤੇਰਾ ਸ਼ਰੀ ਕੋ ਨਾਹੀ ਜਿਸਨੋ ਲਵੈ ਲਾਏ ਸੁਣਾਇਆ ਤੂੰ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉਮੈ ਰੋਗ ਹੈ ਪ੍ਰਭ ਭੂਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਏ ਮੇਰ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰੱਤਾ ਰੰਗ ਸਿਓ ਗੁਰਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ
ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀ ਹੈ, ਤੁਦ ਜੇਵੜ ਹੋਏ ਸੋ ਆਖੀਐ, ਤੋ ਜਿਹਾ ਤੂੰ ਹੈ ਪੜੀ ਹੈ, ਤੂੰ ਘੱਟ ਘੱਟ ਇੱਕ ਵਰਤਦਾ ਗੁਰਮੁਖ ਪ੍ਰਗੜੀਐ, ਤੂੰ ਸੱਚਾ ਸਭ ਸਦਾ ਖਸਮ ਹੈ, ਸਬਦੂ ਤੂੰ ਚੜੀਐ, ਤੂੰ ਕਰੈ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਐ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪ੍ਰਮ ਕਾ ਅੱਠੇ ਪਹਿਰ ਲਗਾਨ, ਜਾਂ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਵਸਾਨ। ਮਹੱਲਾ ਚੌਥਾ। ਜਿਨ ਅੰਦਰ ਪ੍ਰੀਤ ਪ੍ਰਮ ਕੀ ਜਿਉਂ ਬੋਲਣ ਤਵੈ ਸੁਹਾਨ, ਨਾਨਕ ਹਰੇ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਆਰਨ। ਪੌੜੀ। ਤੂੰ ਕਰਤਾ ਆਪਾ ਭੁੱਲ ਹੈ, ਭੁੱਲਣ ਵਿੱਚ ਨਾਹੀ, ਤੂੰ ਕਰੈ ਸੋ ਸੱਚੇ ਭਲਾ ਹੈ ਗੁਰਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਹੀ, ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ। ਸਲੋਕ ਮਹੱਲਾ ਚੌਥਾ। ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ, ਗੁਰ ਤੁਠੈ ਸੱਜਣ ਮਿਲਿਆ ਜਨ ਨਾਨਕ ਸੁਖ ਸਵਨ। ਮਹੱਲਾ ਚੌਥਾ। ਸਤਿਗੁਰ ਦਾਤਾ ਦਿਆਲ ਹੈ ਜਿਸਨੋਂ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ, ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤਿਸਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕੇ ਜਾਣਦਾ ਜਿੱਦੂ ਕਿਛ ਗੁਜਾ ਨਾ ਹੋਏ। ਪੌੜੀ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੜ ਜਾਣੀ, ਜੇ ਸਾਹਿਬ ਭਾਵੈ ਤਿਸ ਬਖਸ਼ ਲਏ ਸੋ ਸਾਹਿਬ ਮਨ ਪਾਣੀ, ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜਿਆ ਜਾਣੀ, ਜਿਸਨੂੰ ਸਤਿਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ, ਨਾਨਕ ਸੱਚਾ ਸੱਚ ਹੈ ਬੋ ਸੱਚ ਸਮਾਣੀ। ਸਲੋਕ ਮਹੱਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ, ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲੱਥਾ ਹਉ ਮੈਂ ਭਾਰ, ਜਿਨ ਗੁਰਮੁਖ ਹਰਿਆ ਰਾਧਿਆ ਤਿਨ ਸੰਤ ਜਨਾ ਜੈਕਾਰ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋਂ ਫਿੱਟ ਫਿੱਟ ਕਹੇ ਸਭ ਸੰਸਾਰ, ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ, ਧੰਨ ਧੰਨ ਗੁਰੂ ਗੁਣ ਗਾਵਦਾ ਤਿਸਨੋ ਸਦਾ ਸਦਾ ਨਮਸਕਾਰ, ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣ ਹਾਰ। ਮਹੱਲਾ ਚੌਥਾ। ਆਪੇ ਧਰਤੀ ਸਾਜੀਆਂ ਨੂੰ ਆਪੇ ਆਕਾਸ, ਵਿੱਚ ਆਪੇ ਜਨ ਤੋਂ ਪਾਇਆ ਨੂੰ ਮੁਖ ਆਪੇ ਦੇ ਗਿਰਾਸ, ਸਭ ਆਪੇ ਆ ਵਰਦਾ ਆਪੇ ਹੀ ਗੁਣਤਾਸ, ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲਵ ਕੱਟੇ ਤਾਸ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸਭ ਸੱਚੇ ਭਾਵੈ, ਜੋ ਤੁਦ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੈ, ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ, ਕੂੜ ਯਾਰ ਪਿਛਾਹਾ ਸੱਟੀਆਂ ਨ ਕੂੜ ਹਿਰਦੈ ਕਪਟ ਮਹਾਂ ਦੁਖ ਪਾਵੈ, ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੈ। ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾ ਕੋ ਬੀਜੇ ਤਿਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ, ਉਹਨਾਂ ਹਲਤ ਪਲਤ ਮੁਖ ਉਜਲੇ ਓਏ ਹਰ ਦਰਗਹਿ ਸੱਚੀ ਪੈਨ ਆਏ, ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੈ, ਉਹ ਜਿਹਾ ਬੀਜੇ ਤਿਹਾ ਫਲ ਖਾਏ, ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸੁਆਵ ਗੀਰ ਸਭ ਉਗੜ ਆਏ, ਓਏ ਜਿਹਾ ਚਿਤਵੈ ਨਿਤ ਤਿਹਾ ਪਾਏਨ, ਓਏ ਤੇਹੋ ਜਿਹੇ ਦਈਏ ਵਜਾਏ, ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਵਾਏ। ਮਹੱਲਾ ਚੌਥਾ। ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ, ਕੋਈ ਗੱਲਾਂ ਕਰੇ ਘਨੇਰੀਆਂ ਜੇ ਘਰ ਵੱਥ ਹੋਵੇ ਸਾਈ ਖਾਏ,
ਬਿਨ ਸਤਿਗੁਰ ਸੋਝੀ ਨਾ ਪਵੈ ਹੰਕਾਰ ਨਾ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੜੈ ਕਰ ਕਰ ਮੰਗਾਏ ਕੂੜ ਠੱਗੀ ਗੁੱਜੀ ਨਾ ਰਹਿ ਮੁਲੰਮਾ ਭਾਜ ਲੈ ਜਾਏ ਜਿਸ ਹੋਵੇ ਪੂਰਬ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕੇ ਪ੍ਰਭ ਤੂੰ ਧਣੀ ਜਿਉ ਭਾਵੈ ਤਿਵੈ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਂਝ ਤਿਨ ਸਿਉਂ ਕਰੀ ਸਭ ਅਵਗਣ ਸਭ ਜਲਾਏ ਔਗਣ ਵਿਕਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ ਸਲੋਕ ਮਹੱਲਾ ਚੌਥਾ ਸਤਿਗੁਰ ਵਿੱਚ ਵੱਡੀ ਵਡਿਆਈ ਜੋ ਵੰਦਨ ਹਰ ਹਰ ਨਾਮ ਤੇ ਆਵੈ ਹਰ ਹਰ ਨਾਮ ਰਮਤ ਸੁ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋ ਰੱਖ ਕਰਾਵੈ ਜੋ ਚਿਤ ਲਾਏ ਪੂਜੇ ਗੁਰਮੂਰਤ ਸੋ ਮਨ ਇੱਛੇ ਫਲ ਪਾਵੈ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੈ ਫਿਰ ਉਹ ਵੇਲਾ ਉਸ ਹੱਥ ਨਾ ਆਵੈ ਉਹ ਆਪਣਾ ਬੀਜਿਆ ਆਪੇ ਖਾਵੈ ਨਰਕ ਘੋਰ ਮੋਹਿ ਕਾ ਲੈ ਖੜਿਆ ਜਿਉ ਤਸਕਰ ਪਾਏ ਗਲਾਵੈ ਫਿਰ ਸਤਿਗੁਰ ਕੀ ਸਰਨੀ ਪਵੈ ਤਾਂ ਉਭਰੈ ਜਾਂ ਹਰ ਹਰ ਨਾਮ ਤੇ ਆਵੈ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਇਹ ਵੈ ਭਾਵੈ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁੱਠਾ ਬਿਖਮਾਇਆ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੇ ਝਗੜੇ ਦਈਏ ਉਸ ਦੇ ਗਲ ਪਾਇਆ ਉਹ ਗੱਲ ਫਰੋਸੀ ਕਰੇ ਬਹੁ ਤੇਰੀ ਉਸਦਾ ਬੋਲਿਆ ਕਿਸੈ ਨਾ ਪਾਇਆ ਉਹ ਘਰ ਘਰ ਹੰਡੈ ਜੋ ਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਪਤੋ ਵਰਤੈ ਉਸਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰੇ ਆਇਆ ਗੁਰਸਿੱਖਾਂ ਵਡਿਆਈ ਭਾਵੈ ਗੁਰਪੂਰੇ ਕੀ ਮਨ ਮੁਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਤੋਂ ਵੱਡਾ ਹੈ ਸੋ ਲੈ ਜੇ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸਾਜ ਤੇ ਆਏਂਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਏ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਆਂ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲੇ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਇਓ ਨ ਜਿਨੀ ਸਤਿਗੁਰ ਪੁਰਖ ਤੇ ਆਇਆ ਜਨ ਨਾਨਕ ਨਾਮ ਆਰਾਧਿਆ ਆਪ ਤਰਿਆ ਸਭ ਜਗਤ।

ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੈ ਭਲਾ ਜੋਰਾ ਦਾਖਿਆ ਪੁਰਖ ਕਮਾਮ ਦੇ ਸੇ ਅਪਵਿਤ ਅਮੇਦ ਖਲਾ ਕਾਮ ਵਿਆਪੇ ਕਸੁੱਧ ਨਰ ਸੇ ਜੋਰਾ ਪੁਛ ਚੱਲਾ ਸਤਿਗੁਰ ਕੈ ਆਖਿਆ ਜੋ ਚੱਲੈ ਸੋ ਸਤਿਪੁਰਖ ਭਲ ਭਲਾ ਜੋਰਾ ਪੁਰਖ ਸਭ ਆਪੋ ਪਾਇਆ ਨੂੰ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਭਲਾ ਪੌੜੀ ਤੂੰ ਵੇਹੋ ਤੂੰ ਵੇ ਪ੍ਰਵਾਹੋ ਅਥਾਹੋ ਹੈ ਅਤੁਲ ਕਿਉਂ ਤੁਲੀਐ ਸੇਵੜ ਪਾਗੀ ਜੇ ਤੋ ਧਿਆਏ ਦੇ ਜਨ ਸਤਿਗੁਰ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਿਗੁਰ ਕੀ ਰਿਸੈ ਹੋਰ ਕੱਚ ਪਿਛ ਬੋਲਦੇ ਸੇ ਕੂੜਿਆਰ ਕੂੜੇ ਚੜ ਪੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੋ ਚਖ ਮਰਦੇ ਘੜੀਐ ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੇ ਵੱਖ ਕੱਢੇ ਜਜਮਾਲੇ ਸਚਿਆਰ ਸਿੱਖ ਬੈ ਸਤਿਗੁਰ ਪਾਸ ਘਾਲਨ ਕੂੜਿਆਰ ਨਾ ਲੱਭਨੀ ਕਿਤੇ ਥਾਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿੰਨਾ ਮੋਹ ਭਲੇਰੇ ਫਿਰੈ ਦਈਏ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰ ਕਵੇ ਰਾਈਅਨ ਮਨ ਮੁਖ ਬੇਤਾਲੇ ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਵਥ ਨਾਲੇ ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੈ ਇਕ ਆਪੇ ਵੱਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਰ ਤਿਨਕੇ ਕਾਜ ਦਈਏ ਆਂਦੇ ਰਾਸ ਤਿਨ ਚੁੱਕੀ ਮੋਹਤਾਜੀ ਲੋਕਨ ਕੀ ਹਰ ਪ੍ਰਭ ਅੰਗ

ਹਲਤ ਪਲਤ ਦੋ ਬਹਿ ਗਏ, ਨਿਤ ਭੁੱਖਾ ਕੂਕੇ ਤਿਹਾਇਆ, ਧਨ ਧਨ ਸਵਾਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚ ਐ ਮਾਰ ਪਚਾਇਆ। ਇਹੋ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਹ ਪਾਇਆ, ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ, ਤਿਸਦਾ ਨਫ਼ਰ ਕਿੱਥੋਂ ਰਜ ਖਾਏ, ਜੇ ਸਾਹਿਬ ਕਹਿ ਕਰ ਵੱਥ ਹੋਵੇ, ਸੋ ਨਫ਼ਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ, ਜਿਸਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ। ਪੌੜੀ ਨਾਨਕ ਵੀ ਚਾਰੈ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੈ ਦੇ ਬੋਲਦੇ, ਸੇ ਵਚਨ ਹੁਮੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਦੇ, ਸੁਖ ਨਾ ਪਾਇਨ ਮੁਗਧ ਨਾਰੋ, ਸੰਤ ਨਾਲ ਖਹੰਦੇ, ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੈ ਜਾਂ ਭਾਗ ਤੁਰ ਮੰਦੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੈ ਨਾ ਸੰਦੇ, ਵੈਰ ਕਰੈ ਨਿਰਵੈਰ ਨਾਲ, ਧਰਮ ਨਿਆਇ ਪਚੰਦੇ, ਜੋ ਜੋ ਸੰਤ ਸਰਾਪਿਆ, ਸੇ ਫਿਰੈ ਭਵੰਦੇ, ਪੇੜ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਈ ਦਾ, ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ, ਘਟੈ ਨਾਹੀ ਇੱਕ ਤਿਰ ਕਿਸੈ ਦੀ ਘਟਾਈ, ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਖ ਚਖ ਮਰੈ ਸਭ ਲੋਕ ਆਈ, ਨਿੰਦਕਾਂ ਕੇ ਮੋਹ ਕਾਲੇ ਕਰੇ ਹਰ ਕਰਤਾ ਆਪ ਵਧਾਈ, ਜਿਉ ਜਿਉ ਨਿੰਦਕ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ, ਜਨ ਨਾਨਕ ਹਰ ਆਰਾ ਦਿਆ ਤਿੰਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਿਆ, ਨਿਤ ਚਹੀਆ ਪਾਏ ਚੱਗੂ ਸੁੱਟੇ, ਚਖਦਾ ਚਖਦਾ ਝੜ ਪਿਆ, ਨਿਤ ਉਹ ਭਾਵ ਕਰੈ ਮਾਇਆ ਤਨ ਕਾਰਨ, ਅਗਲਾ ਤਨ ਪੀ ਉੱਡ ਗਿਆ, ਕਿਆ ਉਹ ਖੱਟੇ ਕਿਆ ਉਹ ਖਾਵੈ, ਜਿਸ ਅੰਦਰ ਸਹਿਸਾ ਦੁਖ ਪਿਆ, ਨਿਰਵੈਰੈ ਨਾਲ ਜੇ ਵੈਰ ਰਚਾਏ, ਸਭ ਪਾਪ ਜਗਤੈ ਕਾ ਤਿਨ ਸਿਰ ਲਿਆ, ਉਸ ਅੱਗੇ ਪਿੱਛੇ ਢੋਈ ਨਾਹੀ, ਜਿਸ ਅੰਦਰ ਨਿੰਦਾ ਮੋਹ ਅੰਬ ਪਿਆ, ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਜੇ ਗੁਰ ਕੀ ਸਰਨੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ, ਜਨ ਨਾਨਕ ਅੰਦਰ ਨਾਮ ਧਿਆਇਆ ਹਰ ਸਿਮਰਤ ਕਿਲਵਿਖ ਪਾਪ ਗਿਆ। ਪੌੜੀ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉੱਪਰ ਤੂੰ ਦੀਬਾਣ, ਜੋ ਤੁਧ ਸੱਚ ਧਿਆਏ ਦੇ ਸਾ ਸੇਵਨ ਸੱਚੇ ਤੇਰਾ ਮਾਣ, ਉਹਨਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ, ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ, ਸੱਚ ਸ਼ਬਦ ਨਿਸ਼ਾਨ, ਸੱਚ ਜੇ ਸੱਚੇ ਸੇਵਦੇ ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ, ਤੁਰ ਮਾਰੇ ਪੂਰੇ ਸਤਿਗੁਰੂ, ਸਹੀ ਹੁਣ ਸਤਿਗੁਰ ਮਾਰੇ, ਜੇ ਮਿਲਣ ਨੂੰ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ, ਸਤ ਸੰਗਤ ਟੋਈ ਨਾ ਲਹਿਣ ਵੇ ਸੰਗਤ ਗੁਰ ਵਿਚਾਰੇ, ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ, ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ, ਜੋ ਇੱਛੈ ਸੋ ਫਲ ਪਾਏ ਸੀ ਪੁੱਤ ਹਨ ਲਖਮੀ, ਖੜ ਮੇਲੇ ਹਰ ਨਿਸਤਾਰੇ, ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰੇ ਉਰ ਧਾਰੇ, ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ, ਜਨ ਨਾਨਕ ਮੰਗੈ ਤੂੜ ਤਿੰਨ ਜੋ ਗੁਰਸਿੱਖ ਮਿਤ ਪਿਆਰੇ। ਮਹੱਲਾ ਚੌਥਾ, ਜਿਨ ਕਉ ਆਪ ਦੇ ਵਡਿਆਈ, ਜਗਤ ਪੀ ਆਪੇ ਆਣ ਤਿਨ ਕਉ ਪੈਰੀ ਪਾਏ, ਡਰੀਐ

ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ, ਜਿਨੇ ਆਪਣੇ ਜੋਰ ਸਭ ਆਣ ਨਿਵਾਏ, ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ, ਸਤਿਗੁਰ ਕੀ ਵਡਿਆਈ ਨਿਚੜੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ, ਅੰਧਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਕਰੀ ਵਸਾਏ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ, ਗੁਰਸਿੱਖਾਂ ਕੇ ਮੋਹ ਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ, ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ, ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਸਾ ਹਮਾਰੇ, ਸੱਚ ਪੂੰਜੀ ਨਾਮ ਦਰੜਾਏ ਪ੍ਰਭ ਵਣਜਾਰੇ ਥਾਰੇ, ਸੱਚ ਸੇਵੈ ਸੱਚ ਵਣੰਜਲੈ ਗੁਣ ਕਥੈ ਨਿਰਾਰੇ, ਸੇਵਕ ਪਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਿਖਾਰੇ, ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਭਰਾਈ ਹੋਵੇ ਤਿਸਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆ ਕੋਈ ਨਾ ਲੱਗੈ ਨਿਤ ਉਜਾੜੀ ਪੁਕਾਰੇ ਖਲਾ, ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸਦਾ ਸਭ ਗਇਆ, ਨਿਤ ਚੁਗਲੀ ਕਰੇ ਅਣਹੋਂ ਦੀ ਪਰਾਈ, ਮੋ ਕੱਢ ਨਾ ਸਕੈ ਉਸਦਾ ਕਾਲਾ ਭਇਆ, ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ ਖਾਧੀ ਤਤਕਾਲ ਮਰ ਜਾਏ, ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ, ਜਨ ਨਾਨਕ ਉਹ ਸਭ ਸੋਜੀ ਪਾਈ, ਹਰ ਦਰ ਕੀਆਂ ਬਾਤਾਂ ਆਖ ਸੁਣਾਏ, ਮਹੱਲਾ ਚੌਥਾ, ਹੁੰਦੈ ਪ੍ਰਤੱਖ ਗੁਰੂ ਜੋ ਵਿਛੜੇ, ਤਨਕੋ ਦਰ ਢੋਈ ਨਾਹੀ, ਕੋਈ ਜਾਏ ਮਿਲੈ ਤਿੰਨ ਨਿੰਦਕਾ, ਮੋਹ ਫਿੱਕੇ ਥੁਕ ਥੁਕ ਮੋਏ ਪਾਈ, ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਪੂਸੇ ਖਾਹੀ, ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਟਹਾ ਫਿਰਾਹੀ, ਤਿੰਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ ਭੁੱਖ ਕੂਕਾਹੀ, ਉਹਨਾਂ ਦਾ ਆਖਿਆ ਕੋ ਨਾ ਸੁਣੈ, ਨਿਤ ਹੌਲੇ ਹੌਲ ਮਰਾਹੀ, ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ, ਉਹਨਾਂ ਅੱਗੇ ਪਿੱਛੇ ਥਾਉ ਨਾਹੀ, ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੈ, ਰਹਿੰਦੀ ਖੁਹੰਦੀ ਸਭ ਪਤ ਗਵਾਹੀ, ਓਏ ਅੱਗੇ ਕੁਸ਼ਟੀ ਗੁਰਕੇ ਫਿਟਕੇ, ਜੇ ਉਸ ਮਿਲੈ ਤਿਸ ਕੁਸ਼ਟ ਉਠਾਹੀ, ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ, ਧੁਰ ਕਰਤਾ ਆਪ ਲਿਖ ਪਾਇਆ, ਤਿਸ ਨਾਲ ਕਿਉ ਚਾਰਾ ਨਾਹੀ, ਜਨ ਨਾਨਕ ਨਾ ਮਾਰਾ ਤੂੰ ਤਿਸ ਅੱਪੜ ਕੋ ਨਾ ਸਕਾਹੀ, ਨਾਵੈ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਹੀ, ਮਹੱਲਾ ਚੌਥਾ, ਜੇ ਹੁੰਦੈ ਗੁਰੂ ਬਹਿ ਟਿਕਿਆ ਤੇ ਜਨ ਕੀ ਵਡਿਆਈ ਵੱਡੀ ਹੋਈ, ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ, ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ, ਗੁਰ ਕੀ ਵਡਿਆਈ ਨਿਤ ਚੜੈ ਸਵਾਈ, ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤਾ ਆਪ ਬੈ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ, ਪੌੜੀ ਕਾਇਆ ਕੋਟਿਆ ਭਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸ ਸਮਾਲੇ, ਨਾਮ ਨਿਦਾਨ ਹਰ ਬਣਜੀਐ ਹੀਰੇ ਪਰਵਾਲੇ, ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬਿਤਾਲੇ, ਸੇ ਉੱਜੜ ਪਰਮ ਪਵਾਈਐ ਜਿਉ ਝਾੜ ਮਿਰਗ ਭਾਲੇ, ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁਖੂ ਹੈ ਓਥੈ ਪਕੜ ਉਹ ਢੋਇਆ, ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ, ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ, ਉਹ ਤੇਲੀ ਸੰਦਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ, ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁੱਜਾ ਨਾ ਹੋਇਆ, ਜੈਸਾ ਬੀਜੈ ਸੋ ਲੁਣੈ
जेहा पुरब किने बोया जिस कृपा करे प्रभ अपनी तिस सतगुर के चरण धोया गुर सतगुर पिछे तर गया जो लोहा काट संगोया जन नानक नाम ते आए तू जप हर हर नाम सुख होया। महला चौथा वडभागिया सुहागणी जिन्ना गुरमुख मिलिया हर राय अंतर जोत प्रगासिया नानक नाम समाए। पौड़ी एहो शरीर सब धर्म है जिस अंदर सच्चे की विच जोत गोहज रतन विच लुक रहे कोई गुरमुख सेव कड खोत सब आत्म राम पछाणिया ता एक रविया इको ओत पोत एक देखिया एक मनिया इको सुनिया श्रवण सरोत जन नानक नाम सलाहे तू सच सच्चे सेवा तेरी होत। श्लोक महला चौथा सब रस्तिन के हृदय है जिन हर वसिया मन माहे हर दरगह ते मुख उजले तिन कौ सब देखन जाए जिन निरपो नाम ते आया तिन कौ पौ कोई नाहे हर उत्तम तिनी सरेविया जिन कौ तुर लिखिया आहे ते हर दरगह पहनाई है जिन हर मुठा मन माहे ओए आप तरे सब कुटुंब स्यों दिन तिन पिछे सब जगत छड़ाहे जन नानक कौ हर मेल जन तिन वेख वेख हम जीवाहे। महला चौथा सा धरती पई हरियावली जिथे मेरा सतगुर बैठा आए से जंत पए हरियावले जिन्नी मेरा सतगुर देखिया जाए। तन तन पिता तन तन कुल तन तन सो जननी जिन गुरु जनिया माए तन तन गुरु जिन ना मारा दिया आप तरिया जिनी डिठा तिना ले छाए। हर सतगुर मिलो दया कर जन नानक तो वह पाए। पौड़ी सच सच्चा सतगुर अगम है जिस अंदर हरि उर धारिया सच सच्चा सतगुर पुरख है जिन काम क्रोध बिख मारिया जां डिठा पूरा सतगुरु ता अंदरों मन साधारिया बलिहारी गुरे अपने सदा सदा घुम वारिया गुरमुख जिता मन मुख हारिया। श्लोक महला चौथा कर कृपा सतगुर मेलेओन मुख गुरमुख नाम ते आए सी सो करे जे सतगुर भाव सी गुर पूरा करी वसाए सी जिन अंदर नाम निधान है तिनका पौ सब गवाए सी जिन रखण कौ हर आप होए होर केती चख चख जाए सी जन नानक नाम ते आए तू हर हलत पलत छोड़ाए सी। महला चौथा गुरसिखा कै मन भावदी गुर सतगुर की वडियाई हर रख पै सतगुरु की नित चढ़ै सवाई गुर सतगुर कै मन पार ब्रह्म है पार ब्रह्म छड़ाई गुर सतगुर तान दी बाण हार तिन सब आण निवाई जिन्नी डिठा मेरा सतगुर पाओ कर तिनके सब पाप गवाई हर दरगह ते मुख उजले बहु सोभा पाई जन नानक मंगै धूड़ तिन जो गुर के सिख मेरे पाई। पौड़ी हौ आख सलाही सिफत सच सच सच्चे की वडियाई सा लाही सच सलाह सच सच कीमत किने ना पाई सच सच्चा रस जिन्नी चखिया से तृप्त रहे आ गाई एह हरा से ही जान दे जो गूंगे मिठाई खाई गुरपूरा हर प्रभ सेविया मन वजी वधाई। श्लोक महला चौथा जिन्ना अंदर उम्र थल से ही जान सूलिया हर जाने से ही बिराओ हाओ तिन विटो साध कुम कोलिया हर मेलो सज्जन पुरख मेरा सिर तिन विटो तल रोलिया जो सिख गुर कार कमावे हाँ गुलम तिना का गोलिया हर रंग चलू लै जोर ते तिन पिनी हर रंग चोलिया कर कृपा नानक मेल गुर पै सिर वेचिया मोलिया। महला चौथा औगणी भरिया शरीर है
क्यों संतों निर्मल होए, गुरमुख गुण में हाजी है मलह मैं कंडे धोए, सच वणंजै रंग स्यों सच सौदा होए, तोटा मूला आवई लाह हर पावै सोए, नानक तिन सच वणंजिया जिन्ना तुर लिखिया प्राप्त होए, पौड़ी सलाही सच सलाहना स सच्चा पुरख निराले, सच सेवी सच मन वसै स सच्चा हर रखवाले, सच सच्चा जिनी आराध्या से जाय रले सच नाले, स सच्चा जिनी ना सेव्या से मन मुख मूड बेताले, ओह आल पताल मोह बोल दे जो पीता मद मतवाले। श्लोक महला तीजा, गौड़ी राग सुलखणी जे खसमै चित करे, भाणे चलै सतगुरु कै ऐसा सिंगार करे, सच्चा शब्द पतार है।

ਕੂੜ ਠੱਗੀ ਗੁੱਜੀ ਨਾ ਰਹਿ ਕੂੜ ਮੁਲੰਮਾ ਪਲੇਟ ਧਰੇ ਹੋ ਕੂੜੀ ਕਰਨ ਵਡਿਆਈਆਂ ਕੂੜੇ ਸਿਉਂ ਲੱਗਾ ਨੇ ਹੋ ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ ਮਹੱਲਾ ਚੌਥਾ ਸਤ ਸੰਗਤ ਮੈਂ ਹਰ ਉਸਤ ਹੈ ਸੰਗ ਸਾਧੂ ਮਿਲੇ ਪਿਆਰਿਆ ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਹਰ ਨਾਮ ਦਰੜਾਵੈ ਹਰ ਨਾਮ ਸੁਣਾਵੈ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕਉ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੂੰ ਆਪੇ ਪੂਜੈ ਪੂਜ ਕਰਾਵੈ ਸਤਿਗੁਰ ਕਉ ਸਿਰਜਣ ਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਪਾਸੋਂ ਤਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿੱਛੇ ਟੋਈ ਨਾਹੀ ਗੁਰਸਿੱਖੀ ਮਨ ਵਿਚਾਰਿਆ ਸਤਿਗੁਰੂ ਨੂੰ ਮਿਲੈ ਸਹੀ ਜਨ ਉਭਰੇ ਜਿਨ ਹਿਰਦੈ ਨਾਮ ਸਮਾਰਿਆ ਜਨ ਨਾਨਕ ਕੇ ਗੁਰਸਿੱਖ ਪੁੱਤ ਹੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਉ ਮੈਂ ਜਗਤ ਭੁਲਾਇਆ ਦੁਰਮਤ ਵਿਖਿਆ ਬੇਕਾਰ ਸਤਿਗੁਰ ਮਿਲੈ ਤਾਂ ਨਜ਼ਰ ਹੋਏ ਮਨਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲਏ ਜਿਸਨੋ ਸ਼ਬਦ ਲਾਏ ਪਿਆਰ ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਸੋ ਕਰੇ ਜਿਸ ਅੰਦਰ ਭਿਜੈ ਜਿਨੀ ਇਕ ਮਨ ਇਕ ਯਾਰਾ ਦਿਆ ਤਿਨਕਾ ਕੰਧ ਨਾ ਕਭੂ ਛਿਜੈ ਧਨ ਧਨ ਪੁਰਖ ਸਾਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਸਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ ਧਨ ਧਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰਿਜੈ ਸਲੋਕ ਮਹੱਲਾ ਚੌਥਾ ਸਾਗਤ ਜਾਏ ਨਿਵੇਂ ਗੁਰਿਆ ਗਏ ਮਨ ਖੋਟੇ ਕੂੜ ਕੂੜਿਆਰੇ ਜਾਂ ਗੁਰ ਕਹਿ ਉੱਠੋ ਮੇਰੇ ਭਾਈ ਬਹਿ ਜਾਏ ਕੁਸਰ ਬਗਲਾਰੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਚੁਣ ਕੱਢੇ ਲੱਦੋ ਵਾਰੇ ਓਏ ਅੱਗੇ ਪਿੱਛੇ ਬਹਿ ਮੋਸ਼ ਪਾਏ ਨੋ ਨਾ ਰਲਨੀ ਖੋਟੇ ਆਰੇ

ਕੱਢੈ ਮੁਖ ਉਗਲਾਰੇ, ਹਰ ਸਾਖਤ ਸੇਤੀ ਸੰਗ ਨਾ ਕਰੀਓ, ਓਏ ਮਾਰੇ ਸਿਰ ਜਨਹਾਰੇ, ਜਿਸ ਕਾ ਇਹੋ ਖੇਲ ਸੋਈ ਕਰ ਵੇਖੈ, ਜਨ ਨਾਨਕ ਨਾਮ ਸੰਭਾਰੇ। ਮਹੱਲਾ ਚੌਥਾ, ਸਤਿਗੁਰ ਪੁਰਖਿਆ ਗਮ ਹੈ ਜਿਸ ਅੰਦਰ ਹਰਿ ਉਰ ਧਾਰਿਆ, ਸਤਿਗੁਰੂ ਨੂੰ ਅੱਪੜ ਕੋਈ ਨਾ ਸਕਈ, ਜਿਸ ਵੱਲ ਸਿਰ ਜਨਹਾਰਿਆ। ਸਤਿਗੁਰੂ ਕਾ ਖੜਕ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ, ਸਤਿਗੁਰੂ ਕਾ ਰੱਖਣ ਹਾਰਾ ਹਰਿ ਆਪ ਹੈ, ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ, ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਪਾਵਣ ਹਾਰੈ ਮਾਰਿਆ। ਇਹ ਗੱਲ ਹੋਵੇ ਹਰ ਦਰ ਗੈ ਸੱਚੇ ਕੀ, ਜਨ ਨਾਨਕ ਅਗ ਵਿਚਾਰਿਆ, ਪੌੜੀ ਸੱਚ ਸੁੱਤਿਆ ਜਿਨਿਆ ਰਾਧਿਆ, ਜਾਂ ਉੱਠੇ ਤਾਂ ਸੱਚ ਚਵੇ, ਸੇ ਵਿਰਲੇ ਯੁਗ ਮੈਂ ਜਾਣੀਐ, ਜੋ ਗੁਰਮੁਖ ਸੱਚ ਰਵੇ, ਹਉ ਬਲਿਹਾਰੀ ਤਿਨ ਕਉ, ਜੇ ਅੰਦਨ ਸੱਚ ਲਵੇ, ਜਿਨ ਮੰਤਨ ਸੱਚਾ ਭਾਵਦਾ, ਸੇ ਸੱਚੀ ਦਰ ਗਏ ਗਵੇ, ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਲੋਕ ਮਹੱਲਾ ਚੌਥਾ, ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਣ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ

ਕਥਾ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਭਉ ਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਧਨ ਧਨ ਸੇ ਸਾਹ ਹੈ ਜੇ ਨਾਮ ਕਰੈ ਵਾਪਾਰ ਵਣਜਾਰੇ ਸਿਖਿਆਵਦੇ ਸ਼ਬਦ ਲੰਘਾਵਣਹਾਰ ਜਨ ਨਾਨਕ ਜਿਨ ਕਉ ਕਿਰਪਾ ਭਈ ਤਿਨ ਸੇਵਿਆ ਸਿਰਜਣਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੀ ਆਰਾਧਿਆ ਜਿਨ ਗੁਰਮੁਖ ਹੋ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰਤ ਨੀ ਸਾਧਿਆ ਸੱਚ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾਦਿਆ। ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ। ਮਹੱਲਾ ਚੌਥਾ। ਗੁਰਸਾਲਾਹੀ ਆਪਣਾ ਬਹੁ ਬਿਦਰੰਗ ਸੁਭਾਏ ਸਤਿਗੁਰ ਸੇਤੀ

ਹੋਰ ਓਲ ਕਚੋਲਾ ਗੁਰਮੁਖ ਜਾਪੈ ਸਬਦ ਲਿਵਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜ

ਕਰਤਾ ਆਪਿਆ ਗਣਤ ਹੈ, ਸਭ ਜਗ ਵਿੱਚ ਗਣਤ ਹੈ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ, ਤੂੰ ਘੱਟ ਘੱਟ ਇੱਕ ਵਰਤਦਾ, ਸਚ ਸਾਹਿਬ ਚਲਤੈ, ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ। ਸਲੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ, ਕਿਉਂ ਸਾਸ ਗਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿਤ।

ਤੀਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੈ ਖਿਨ ਆਗੈ ਖਿਨ ਪਿਛੈ ਸਦਾ ਬੁਲਾਈਐ ਮਹਿਲ ਨਾ ਆਵੈ ਕਿਉਂ ਕਰ ਦਰਗਹਿ ਸੀਜੈ ਸਤਿਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹੇ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਪਾਣਾ ਮੰਨਿਆ ਤਿਨ ਚੜੀ ਚਵਗਣ ਮੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਪਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਦੋ ਵਹਿ ਗਏ ਦਰਗਹਿ ਨਾਹੀ ਥਾਓ ਉਹ ਵੇਲਾ ਹੱਥ ਨਾ ਆਵਈ ਫਿਰ ਸਤਿਗੁਰ ਲੱਗੈ ਪਾਏ ਸਤਿਗੁਰ ਕੀ ਗਣਤੈ ਕੁਸੀਐ ਦੁਖੇ ਦੁਖ ਵਿਹਾਏ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨ੍ਹਾਂ ਵਿਖਾਲੇ ਓਨ ਤਿੰਨਾ ਦਰਗਹਿ ਲੈ ਛਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤਹਾਰੀ ਕੂੜਕ ਸਤ ਉਹ ਪਾ

ਕਰਮੀ ਆਪੋ ਆਪਣੀ ਆਪੇ ਪਛਤਾਣੀ। ਅਜਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ, ਦੂਜਾ ਸੇਵ ਨਾਨਕਾ ਸੇ ਪਚ ਪਚ ਮੋਏ ਅਜਾਣ। ਮਹੱਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ, ਰਾਮ ਨਾਮ ਧਨ ਵੱਖਰੋ ਨਾਨਕ ਸਦਾ ਧਿਆਏ। ਪੌੜੀ ਪੰਜਵਾਂ। ਨਾਰਾਇਣ ਲਇਆ ਨਾ ਠੂੰਗੜਾ, ਪੈਰ ਕਿੱਥੇ ਰੱਖੈ, ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ, ਨਿੰਦਾ ਕਰਤਾ ਪਚਮਵਾ ਵਿੱਚ ਦੇਹੀ ਭਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸਨੋਂ ਰੱਖੈ, ਨਾਨਕ ਤੇ ਸਰਣਾਗਤੀ ਜੋ ਪੁਰਖਿਆ ਲਖੈ। ਸਲੋਕ ਮਹੱਲਾ ਪੰਜਵਾਂ। ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਘਣਾ ਕਾ ਥਾਨ, ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾਂ। ਅਵਖਤ ਸਭੇ ਕੀਤਿਆਂ ਨਿੰਦਕਾ ਦਾਰੂ ਨਾਹੇ, ਆਪ ਲਾਏ ਨਾਨਕਾ ਪਚ ਪਚ ਜੋਨੀ ਪਾਹੇ। ਪੌੜੀ ਪੰਜਵਾਂ। ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਤਨ ਸਾਚਿਆ ਖੁੱਟ, ਸਭ ਆਂਦੇ ਸੇ ਮਿਟ ਗਏ ਜਮਕਾ ਪਉ ਛੁੱਟ, ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ, ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ, ਨਾਨਕ ਕਉ ਗੁਰ ਬਖਸਿਆ ਨਾਮੈ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਅੱਗੋਂ ਦੇ ਸੱਦਿਆ ਸੱਤੈ ਦੀ ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ, ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਿ ਗਾਲਿਆ, ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ, ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ, ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬੈਸਾਧ ਜਨਾ ਵਿਚਾਰਿਆ, ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੈ, ਏਤ ਦੋਖੈ ਤਪਾ ਦਈਏ ਮਾਰਿਆ, ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ, ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ, ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਤਿਆਰਿਆ, ਫਿਰ ਇਸ ਤਪੈ ਦੈ ਮੋਹੇ ਕੋਈ ਲੱਗੋ ਨਾਹੀ, ਇਹੋ ਸਤਿਗੁਰ ਹੈ ਫਿਟਕਾਰਿਆ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਝੈ ਜੋ ਦਈਏ ਸਵਾਰਿਆ। ਮਹੱਲਾ ਚੌਥਾ। ਹਰ ਭਗਤਾਂ ਹਰ ਆਰਾਧਿਆ, ਹਰ ਕੀ ਵਡਿਆਈ, ਹਰ ਕੀਰਤਨ ਭਗਤ ਨਿਤ ਗਾਉਂਦੇ, ਹਰ ਨਾਮ ਸੁਖਦਾਈ, ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ, ਬਖਸ਼ੀਆਂ ਨੂੰ ਨਿਤ ਚੜ੍ਹੈ ਸਵਾਈ, ਹਰ ਭਗਤਾਂ ਨੂੰ ਥਿਰ ਕਰੀ ਬਹਾਲਿਆਂ ਨੂੰ ਆਪਣੀ ਪੈਜ ਰਖਾਈ, ਨਿੰਦਕਾਂ ਪਾਸੋ ਹਰ ਲੇਖਾ ਮੰਗਸੀ ਬਹੁ ਦੇ ਸਜਾਈ, ਜਿਹਾ ਨਿੰਦਕ ਆਪਣੇ ਜੀਏ ਕਮਾਵਦੇ ਤੇਹੋ ਫਲ ਪਾਈ, ਅੰਦਰ ਕਮਾਣਾ ਸਰ ਪਰ ਉਗੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ, ਜਨ ਨਾਨਕ ਤੇ ਦੇਖ ਵਿਕਸਿਆ ਹਰ ਕੀ ਵਡਿਆਈ। ਪੌੜੀ ਮਹੱਲਾ ਪੰਜਵਾਂ। ਭਗਤ ਜਨਾ ਕਾ

ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਧਣੀਐ ਸਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅੰਦਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਐ ਅੰਤਰ ਦਿਸਣਾ ਬਹੁ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ

ਜਾਏ ਭਵਾਈਐ ਸੁਪਨੈ ਸੁਖ ਨਾ ਕੋਏ। ਕੂੜ ਕਮਾਵੈ ਕੂੜ ਉਚਰੈ, ਕੂੜ ਲੱਗਿਆ ਕੂੜ ਹੋਏ। ਮਾਇਆ ਮੋਹ ਸਭ ਦੁੱਖ ਹੈ, ਦੁੱਖ ਬਿਨਸੈ ਦੁੱਖ ਰੋਏ। ਨਾਨਕ ਧਾਤ ਲਵੈ ਜੋੜ ਨਾ ਆਵਈ, ਜੇ ਲੋਚੈ ਸਭ ਕੋਏ। ਜਿਨ ਕਉ ਪੋਤੈ ਪੁੰਨ ਪਾਇਆ, ਤਿੰਨਾ ਗੁਰ ਸਭ ਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾਂ। ਨਾਨਕ ਵਿਚਾਰੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ। ਸੇ ਵਚਨ ਹੋ ਮੰਦੇ ਪ੍ਰਗਟ ਪਹਾਰੈ ਜਾਪਦੇ, ਸਭ ਲੋਕ ਸੁਣਦੇ। ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ। ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ। ਓਏ ਵਿਚਾਰੇ ਕਿਆ ਕਰੈ ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੈ ਨਾ ਸੰਦੇ। ਵੈਰ ਕਰਨ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ, ਸੇ ਫਿਰੈ ਭਵੰਦੇ। ਪੇੜ ਮੁਡਾਹੂ ਕੱਟਿਆ, ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਪੰਜਵਾਂ। ਗੁਰੂ ਨਾਨਕ ਹਰ ਨਾਮ ਦਿਰਡਾਇਆ, ਭੰਨਣ ਕਰਨ ਸਮਰੱਥ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁੱਖ ਸਬਾਇਆ ਲੱਥ। ਮਹੱਲਾ ਪੰਜਵਾਂ। ਖੁਦਿਆਵੰਤ ਨਾ ਜਾਣੀ, ਲਾਜ ਕੋ ਲਾਜ ਕਬੋਲ। ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਪੌੜੀ ਜੇ ਵੇਹੇ ਕਰਮ ਕਮਾਵਦਾ, ਤੇ ਵੇਹੇ ਫਲ ਤੇ। ਚੱਬੇ ਤੱਤਾਂ ਲੋਹ ਸਾਰ, ਵਿੱਚ ਸੰਗੈ ਪਲ ਤੇ। ਘੱਤ ਗਲਾਵਾਂ ਚਾਲਿਆ, ਤਿੰਨ ਦੂਤ ਅਮਲ ਤੇ। ਕਾਈ ਆਸਨਾ ਪੁੰਨੀਆਂ, ਨਿਤ ਪਰਮਲ ਹਿਰਤੇ। ਕੀਆ ਨਾ ਜਾਣੈ ਆਕਿਰਤ ਕਣ, ਵਿੱਚ ਜੋਨੀ ਫਿਰਤੇ। ਸਭੇ ਤੇਰਾ ਨਿਖੁੱਟੀਅਸ, ਹਿਰ ਲਈ ਅਸ ਧਰਤੇ। ਵਿਜਣ ਕਲੈ ਨਾ ਦੇਵਤਾ, ਤਾਂ ਲਿਆ ਕਰਤੇ। ਜੋ ਜੋ ਕਰਤੇ ਅਹਮ ਮੇਓ, ਚੜ ਧਰਤੀ ਪੜਤੇ। ਸਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੈ ਹਿਰਦੈ ਹਰ ਪਰੋਏ। ਪਵਿੱਤ ਪਾਵਨ ਪਰਮ ਵਿਚਾਰੀ, ਜੇ ਓਸ ਮਿਲੈ ਤਿਸ ਪਾਰ ਉਤਾਰੀ। ਅੰਤਰ ਹਰ ਨਾਮ ਵਾਸਨਾ ਸਮਾਣੀ, ਹਰ ਦਰ ਸੋਭਾ ਮਹਾਂ ਉੱਤਮ ਬਾਣੀ। ਜੇ ਪੁਰਖ ਸੁਣੈ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੈ ਸਤਿਗੁਰ ਭਾਵੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੈ। ਗੁਰਸਿੱਖਾਂ ਕੀ ਘਾਲ ਸੱਚਾ ਥਾਂ ਪਾਵੈ, ਵਿਣ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋ ਕੰਮ ਕਰਾਇਆ ਲੋੜੇ। ਤਿਸ ਗੁਰਸਿੱਖ ਫਿਰ ਨੇੜ ਨਾ ਆਵੈ, ਗੁਰ ਸਤਿਗੁਰ ਅੱਗੇ ਕੋ ਜੀਓ ਲਾਏ ਕਾਲੈ। ਤਿਸ ਅੱਗੇ ਗੁਰਸਿੱਖ ਕਾਰ ਕਮਾਵੈ, ਜੇ ਠੱਗੀ ਆਵੈ ਠੱਗੀ ਉੱਠ ਜਾਏ। ਤਿਸ ਨੇੜੈ ਗੁਰਸਿੱਖ ਮੂਲ ਨਾ ਆਵੈ, ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ। ਜੀਵਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੈ। ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ, ਤੋਹੇ ਜੇਵੜ ਤੂੰ ਵੱਡ ਵੱਡੇ। ਜਿਸ ਤੂੰ ਮਿਲੈ ਸੋ ਤੁਦ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਜਿਸਨੋ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੜ ਗੱਡੇ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਉ ਪਿੰਡ ਚੰਮ ਤੇਰਾ ਹੱਡੇ। ਜਿਉ ਭਾਵੈ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ। ਸੁਧ ਗੌੜੀ ਕੀ ਵਾਰ ਮਹੱਲਾ ਪੰਜਵਾਂ। ਰਾਏ ਕਮਾਲ ਦੀ ਮੋਜ ਦੀ ਕੀ ਵਾਰ, ਕੀ ਧੁਨ ਉੱਪਰ ਗਾਵਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ। ਹਰ ਹਰ ਨਾਮ ਜੋ ਜਨ ਜਪੈ, ਸੋ ਆਇਆ ਪਰਵਾਣ। ਤਿਸ ਜਨ ਕੈ ਬਲਿਹਾਰਣੈ, ਜਿਨ ਜਪਿਆ ਪ੍ਰਭ ਨਿਰਵਾਣ।
ਜਨਮ ਮਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਸੁਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਪਲਕ

ਤਾਂ ਨਿਤ ਭਾਵਾਓ। ਨਾਮ ਸੁਣੇ ਨਾਮ ਸੰਗ੍ਰਹਿ, ਨਾਮੇ ਲਿਵ ਲਾਵਾਓ। ਗ੍ਰਿਹੋ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵਾਓ। ਹਰ ਨਾਮ ਵਾਪਾਰੀ ਨਾਨਕਾ, ਵਡ ਭਾਗੀ ਪਾਵਾਓ ਪੌੜੀ। ਜੋ ਤੁਧ ਭਾਵੈ ਸੋ ਭਲਾ, ਸੱਚ ਤੇਰਾ ਭਾਣਾ। ਤੂੰ ਸਮੈ ਏਕ ਵਰਤਦਾ, ਸਮੈ ਸਮਾਣਾ। ਥਾਂ ਥਨੰਤਰ ਰਵ ਰਹਿਆ, ਜੀ ਅੰਦਰ ਜਾਣਾ। ਸਾਧ ਸੰਗ ਮਿਲ ਪਾਈ ਹੈ, ਮਨ ਸੱਚੇ ਭਾਣਾ। ਨਾਨਕ ਪ੍ਰਭ ਸਰਨਾਗਤੀ, ਸਤ ਸਤ ਕੁਰਬਾਣਾ। ਸਲੋਕ ਮਹੱਲਾ ਪੰਜਵਾਂ, ਚੇਤਾਈ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਨਾਨਕ ਸਤਿਗੁਰ ਸੇਵ, ਚੜ ਬੋਇਥ ਪਉ ਜਲ ਪਾਰ ਪਉ। ਮਹੱਲਾ ਪੰਜਵਾਂ। ਵਾਉ ਸੰਦੇ ਕੱਪੜੇ ਪਹਿਰੈ ਗਰਬ ਗਵਾਰ, ਨਾਨਕ ਨਾਲ ਨਾ ਚਲਨੀ, ਜਲ ਬਲ ਹੋਏ ਸ਼ਾਰ ਪੌੜੀ। ਸੇਈ ਉਬਰੇ ਜੱਗੈ ਵਿੱਚ, ਜੋ ਸੱਚੈ ਰੱਖੇ। ਮੋਹ ਡਿੱਠੈ ਤਿਨਕੈ ਜੀਵੀਐ, ਹਰ ਅੰਮ੍ਰਿਤ ਚੱਖੇ। ਕਾਮ ਕ੍ਰੋਧ ਲੋਭ ਮੋਹ, ਸੰਸਾਰ ਦਾ ਪੱਖੇ। ਕਰ ਕਿਰਪਾ ਪ੍ਰਭ ਆਪਣੀ, ਹਰ ਆਪ ਰੱਖੇ। ਨਾਨਕ ਚਲਤ ਨਾ ਜਾਪਨੀ, ਕੋ ਸਕੈ ਨਾ ਲਖੇ। ਸਲੋਕ ਮਹੱਲਾ ਪੰਜਵਾਂ। ਨਾਨਕ ਸੋਈ ਦਿਨਸ ਸੁਹਾਵੜਾ, ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਮਹੱਲਾ ਪੰਜਵਾਂ। ਨਾਨਕ ਮਿਤਰਾਈ ਤਿਸ ਸਿਉਂ, ਸਭ ਕਿਛੁ ਜਿਸਕੈ ਹਾਥ। ਕੁਮਿੱਤਰਾ ਸੇਈ ਕਾਂਡੀਐ, ਇਕ ਵਿਖ ਨਾ ਚੱਲੈ ਸਾਥ ਪੌੜੀ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ। ਜਿਸ ਸਿਮਰਤ ਸੁਖ ਪਾਈ, ਐ ਸਭ ਤਿਖਾ ਬੁਝਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੇਵੜ ਤੂੰ ਹੈ ਪਾਰ ਬ੍ਰਹਮ, ਨਾਨਕ ਸਰਨ ਆਈ। ਸਲੋਕ ਮਹੱਲਾ ਪੰਜਵਾਂ। ਡਿਠੜੋ ਹਬਠਾਏ, ਊਨਾ ਕਾਈ ਜਾਏ। ਨਾਨਕ ਲੱਦਾ ਤਿਨ ਸੁਆਓ, ਜਿੰਨਾ ਸਤਿਗੁਰ ਭੇਟਿਆ। ਮਹੱਲਾ ਪੰਜਵਾਂ। ਦਮਨੀ ਚਮਤਕਾਰ, ਤਿਉ ਵਰਤਾਰਾ ਜਗ ਖੇ। ਵੱਤ ਸੁਹਾਵੀ ਸਾਏ, ਨਾਨਕ ਨਾਉ ਜਪੰਦੋ ਤਿਸਤਣੀ ਪੌੜੀ। ਸਿਮਰਤ ਸ਼ਾਸਤਰ ਸੋਧ ਸਭ, ਕਿਨੈ ਕੀਮ ਨਾ ਜਾਣੀ। ਜੋ ਜਨ ਪੇਟੈ ਸਾਧ ਸੰਗ, ਸੋ ਹਰ ਰੰਗ ਮਾਣੀ। ਸੱਚ ਨਾਮ ਕਰਤਾ ਪੁਰਖ, ਇਹ ਰਤਨਾ ਖਾਣੀ। ਮਸਤਕ ਹੋਵੈ ਲਿਖਿਆ, ਹਰ ਸਿਮਰ ਪ੍ਰਾਣੀ। ਤੋਸਾ ਦਿੱਚੈ ਸੱਚ ਨਾਮ, ਨਾਨਕ ਮਹਿਮਾਣੀ। ਸਲੋਕ ਮਹੱਲਾ ਪੰਜਵਾਂ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਨਾਨਕ ਸੱਚੇ ਨਾਮ ਬਿਨੁ, ਕਿਸੈ ਨਾ ਲੱਥੋ ਦੁੱਖ। ਮਹੱਲਾ ਪੰਜਵਾਂ। ਮੁਠੜੇ ਸਹੀ ਸਾਥ, ਜਿੰਨੀ ਸੱਚ ਨਾ ਲੱਦਿਆ। ਨਾਨਕ ਸੇ ਸਾਬਾਸ, ਜਿੰਨੀ ਗੁਰਮਲ ਇੱਕ ਪਛਾਣਿਆ ਪੌੜੀ। ਜਿੱਥੈ ਬੈਸਨ ਸਾਧ ਜਨ, ਸੋ ਥਾਨ ਸੁਹੰਦਾ। ਓਏ ਸੇਵਨ ਸਮਰਥ ਆਪਣਾ, ਬਿਨਸੈ ਸਭ ਮੰਦਾ। ਪਤ ਤੇ ਉਧਾਰਣ ਪਾਰ ਬ੍ਰਹਮ, ਸੰਤ ਵੇਦ ਕਹੰਦਾ। ਭਗਤ ਵਛਲ ਤੇਰਾ ਬਿਰਧ ਹੈ, ਜੋ ਯੁਗ ਵਰਤੰਦਾ। ਨਾਨਕ ਜਾਚੈ ਏਕ ਨਾਮ, ਮਨ ਤਨ ਭਾਵੰਦਾ। ਸਲੋਕ ਮਹੱਲਾ ਪੰਜਵਾਂ। ਚਿੜੀ ਚੁਹਕੀ ਪਹੁ ਫੁਟੀ, ਵਗਨ ਬਹੁਤ ਤਰੰਗ। ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਮਹੱਲਾ ਪੰਜਵਾਂ। ਘਰ ਮੰਦਰ ਖੁਸ਼ੀਆਂ ਤਹੀ, ਜਿਹ ਤੂੰ ਆਵੈ ਚਿਤ। ਦੁਨੀਆਂ ਕੀਆਂ ਵਡਿਆਈਆਂ, ਨਾਨਕ ਸਭ ਕੋ ਮਿਤ ਪੌੜੀ। ਹਰ ਤਨ ਸੱਚੀ ਰਾਸ ਹੈ, ਕਿਨੈ ਵਿਰ ਲੈ ਜਾਤਾ। ਤਿਸੈ ਪ੍ਰਾਪਤ ਭਾਏ ਰਹੋ, ਜਿਸ ਦੇ ਵਿਧਾਤਾ। ਮਨ ਤਨ ਪੀਤਰ ਮੌਲਿਆ, ਹਰ ਰੰਗ ਜਨ ਰਾਤਾ। ਸਾਧ ਸੰਗ ਗੁਣ ਗਾਇਆ, ਸਭ ਦੁੱਖ ਹੈ ਖਾਤਾ। ਨਾਨਕ ਸੋਈ ਜੀਵਿਆ, ਜਿਨ ਇਕ ਪਛਾਤਾ। ਸਲੋਕ ਮਹੱਲਾ ਪੰਜਵਾਂ। ਖੱਖੜੀਆਂ ਸੁਹਾਵੀਆਂ, ਲੱਗੜੀਆਂ ਅਕ ਕੰਠ। ਬ੍ਰਹਿ ਵਿਛੋੜਾ ਧਣੀ ਸਿਓ, ਨਾਨਕ ਸਹਿ ਸਹਿ ਗੰਠ। ਮਹੱਲਾ ਪੰਜਵਾਂ। ਵਿਸਾਰੇ ਦੇ ਮਰ ਗਏ, ਮਰ ਪੇ ਨਾ ਸਕੈ ਮੂਲ। ਵਿਮੁਖ ਹੋਏ ਰਾਮ ਤੇ, ਜੋ ਤਸਕਰ ਉੱਪਰ ਸੂਲ ਪੌੜੀ। ਸੁਖੇ ਦਾਨ ਪ੍ਰਭ ਏਕ ਹੈ, ਅਵਨਾਸੀ ਸੁਣਿਆ। ਜਲਥਲ ਮਈਅਲ ਪੂਰਿਆ, ਘਟ ਘਟ ਹਰ ਭਣਿਆ।
ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਧ ਪਉ ਸਭ ਤਿਸ ਦੇ ਜਣਿਆ ਤੁਸ ਨਾਨਕ ਦੇਵੈ ਜਿਸ ਨਾਮ ਤਿੰਨ ਹਰ ਰੰਗ ਬਣਿਆ ਸਲੋਕ ਮਹੱਲਾ ਪੰਜਵਾਂ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪਹਿਰ ਪਾਉਂਦਾ ਫਿਰੈ ਖਾਵਣ ਸੰਦੜੈ ਸੂਲ ਦੋਜਕ ਪਾਉਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਪੌੜੀ ਤਿਸੈ ਸਿਰੇ ਵੋ ਪ੍ਰਾਣੀ ਹੋ ਜਿਸਦੈ ਨਾਉ ਪੱਲੈ ਐਥੇ ਰਹੋ ਸੁਹੇਲਿਆ ਅੱਗੇ ਨਾਲ ਚੱਲੈ ਘਰ ਬੰਧੋ ਸਚ ਧਰਮ ਕਾ ਗੜ ਥੰਮ ਅਹੱਲੈ ਓਟ ਲਹਿਓ ਨਾਰਾਇਣੈ ਦੀਨ ਦੁਨੀਆਂ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰ ਗੈ ਮੱਲੈ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੈ ਦਾਨ ਦੇਹ ਪਿਆਰਿਆ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕੇ ਸਾਰਿਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ ਜਮਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰੈ ਸੇਵਿਐ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੈ ਅਨੰਦ ਮੰਗਲ ਬਿਸਰਾਮ ਨਾਨਕ ਜਪੀਐ ਸਦਾ ਹਰ ਨਿਮਖ ਨਾ ਬਿਸਰਉ ਨਾਮ ਪੌੜੀ ਤਿਨਕੀ ਸੋਭਾ ਕਿਆ ਗਣੀ ਜਿਨੀ ਹਰ ਹਰ ਲੱਦਾ ਸਾਦਾ ਸਰਨੀ ਜੋ ਪਵੈ ਸੋ ਛੁਟੈ ਬੱਦਾ ਗੁਣ ਗਾਵੈ ਅਬਨਾਸੀਐ ਜੋਨ ਗਰਭ ਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮੱਦਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗਤ ਦਾ ਸਲੋਕ ਮਹੱਲਾ ਪੰਜਵਾਂ ਕਾਮਨਾ ਕਰਹੀ ਆਪਣਾ ਫਿਰੈ ਅਵਤਾ ਲੋਏ ਨਾਨਕ ਨਾਏ ਵਿਸਾਰਿਐ ਸੁੱਖ ਨੇਹਾ ਹੋਏ ਮਹੱਲਾ ਪੰਜਵਾਂ ਬਿਖੈ ਕੌੜਤਨ ਸਗਲ ਮਾਹੇ ਜਗਤ ਰਹੀ ਲਪਟਾਏ ਨਾਨਕ ਜਨ ਵਿਚਾਰਿਆ ਮੀਠਾ ਹਰ ਕਾ ਨਾਉ ਪੌੜੀ ਇਹ ਨਿਸਾਣੀ ਸਾਧ

ਹਰ ਗੁਣ ਗੁੰਫੋ ਮਨ ਮਾਲ ਹਰ ਸਭ ਮਲ ਪਰ ਹਰੀ ਹੈ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀ ਹੈ। ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪ ਲਾਲੀਆ ਕੰਮ ਨਾ ਆਵੈ ਮਿੱਤ। ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਨ ਅਗਮ ਬਿਸਮਾਦ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ। ਪੌੜੀ ਤੋਹ ਨਾ ਚੱਲੀ ਖਸਮ ਨਾਲ ਲਭ ਮੋਹੇ ਵਿਗੁੱਤੇ ਕਰਤਬ ਕਰਨ ਭਲੇਰਿਆਂ ਮਦ ਮਾਇਆ ਸੁੱਤੇ ਫਿਰ ਫਿਰ ਜੁਨ ਭਵਾਈਆਂ ਨੂੰ ਜਾ ਮਾਰਗ ਮੁੱਤੇ ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁੱਤੇ ਨਾਨਕ ਨਾਏ ਵਿਸਾਰਿਆ ਸਭ ਮੰਦਿਰ ਉੱਤੇ। ਸਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਪੇਟੈ ਨਾਨਕਾ ਤਿਸ ਮਨ ਵਸਿਆ ਸੋਏ। ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਸਾਧ ਆਇਆ ਤਿਨ ਹਰ ਜਨਾ ਚੱਖ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉਠਾ ਇਕ ਨਿਰੰਜਨ ਰਵ ਰਹਿਆ ਭਾਉ ਦੋਇਆ ਕੁੱਠਾ ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ। ਸਲੋਕ ਮਹੱਲਾ ਪੰਜਵਾਂ ਜਾਚੜੀ ਸਾਸਾਰ।

ਪਿਓ ਜੋੜ ਨਹਾਰਾ ਸੰਤ ਨਾਨਕ ਪਾਦਰ ਪੱਧਰੋ ਪੌੜੀ ਸੋਈ ਸੇਵੋ ਜੀਅੜੇ ਦਾਤਾ ਬਖਸ਼ਿੰਦ ਕਿਲਵਿਕ ਸਭ ਬਿਨਾਸ ਹੋਣ ਸਿਮਰਤ ਗੋਬਿੰਦ ਹਰ ਮਾਰਗ ਸਾਧੂ ਦੱਸਿਆ ਜਪੀਐ ਗੁਰਮੰਤ ਮਾਇਆ ਸੁਆਦ ਸਭ ਫਿੱਕਿਆ ਹਰ ਮਨ ਪਾਵੰਦ ਧਿਆਏ ਨਾਨਕ ਪਰਮੇਸਰੈ ਜਿੰਦ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ ਜਿਤ ਖਾਧੈ ਮੰਤ੍ਰਿਪਤੀਐ ਨਾਨਕ ਸਾਹਿਬ ਦਾਤ ਪੌੜੀ ਲਾਹ ਜਗ ਮੈਂ ਸੇ ਖਟੈ ਜਿਨ ਹਰ ਤਨ ਰਾਸ ਦੁਤੀਆ ਪਾਉ ਨਾ ਜਾਣਨੀ ਸੱਚੇ ਦੀ ਆਸ ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਅਹਸਾਸ ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫੁਰਮਾਇਆ ਮੀਹੋ ਉਠਾ ਸਹਿ ਸੁਭਾਏ ਅੰਨ ਧਨ ਬਹੁਤ ਉਪਜਿਆ ਪ੍ਰਥਮੀ ਰੱਜੀ ਤਿਵ ਤਿਆਗਾਏ ਸਦਾ ਸਦਾ ਗੁਣ ਉਚਰੈ ਦੁਖ ਦਲਦ ਗਿਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਸੈ ਰਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਸੈ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਐ ਦੂਜੀ ਨਾਹੀ ਜਾਏ ਕਿਨਬੇ ਤੀਰੀਐ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਸ਼ਾਰ ਜਾਣੈ ਕੋਏ ਜਨ ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਧ ਭਾਵਹੀ ਪੌੜੀ ਜੰਮਣ ਮਰਨ ਨਾ ਤਿਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ ਨਾਏ ਵਿਸਰੈ ਤ੍ਰਿਗ ਜੀਵਨਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪੈਰਾਗੇ ਸਲੋਕ ਮਹੱਲਾ ਪੰਜਵਾਂ ਤਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ ਜਿੱਥੇ ਡਿੱਠਾ ਮਿਰਤ ਕੋ ਇਲ ਬੈਠੀ ਆਏ ਪੌੜੀ ਜੇ ਸਰਬ ਸੁਖਾਂ ਫਲ ਲੋੜੀਐ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇਕ ਨਾਮ ਤੇ ਆਵੋ ਹੋਏ ਸਗਲ ਕੀ ਰੇਣਕਾ ਹਰ ਸੰਗ ਸਮਾਵੋ ਦੁਖ ਨਾ ਦੇਈ ਕਿਸੈ ਜੀ ਪਾਸਿਓ ਕਰ ਜਾਵੋ ਪਤਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਸਲੋਕ ਦੋਹਾ ਮਹੱਲਾ ਪੰਜਵਾਂ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰੱਥ ਜੀ ਉਹ ਮਾਰਾ ਖੰਨੀਐ ਹਰ ਮੰਤਨ ਸੁੰਦੜੀ ਵੱਥ ਮਹੱਲਾ ਪੰਜਵਾਂ ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ ਹਰ ਛੋਡਣ ਸੇ ਦੁਰਜਨਾ ਪੜੈ ਦੁਜ ਕੈਸੂਲ ਪੌੜੀ ਸਭ ਨਿਦਾਨ ਕਰ ਜਿਸਦੈ ਹਰ ਕਰੇ ਸੋ ਹੋਵੈ ਜਪ ਜਪ ਜੀਵੈ ਸੰਤ ਜਨ ਪਾਪਾ ਮਲ ਧੋਵੈ ਚਰਨ ਕਮਲ ਹਿਰਦੈ ਵਸੈ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਰਸ ਪਿਆਸ

ਦੂਜਾ ਰੇ ਜਨ ਮਨ ਮਾ ਦੋ ਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ ਰਹਾਉ। ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਦੇ ਅਹਮੇਵ ਮਿਲ ਪਾਥਰ ਕੀ ਕਰਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ ਭੋਲੇ ਪਾਏ ਮਿਲੇ ਰਗਰਾਇਆ। ਗੌੜੀ ਕਬੀਰ ਜੀ ਗਰਭਵਾਸ ਮੈਂ

ਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪੀਓ ਰੇ ਕਬੀਰ। ਗੌੜੀ ਕਬੀਰ ਜੀ, ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ, ਕਮਨ ਸੋ ਘਰ ਜੋ ਨਿਰਪਉ ਕਹੀਐ, ਪਉ ਪਾ ਜਾਏ ਅਪੈ ਹੋਏ ਰਹੀਐ ਰਹਾਉ। ਤੜ ਤੀਰਥ ਨਹੀਂ ਮਨ ਪਤੀਆ, ਏ ਚਾਰ ਆਚਾਰ ਰਹੇ ਉਰਜਾਏ, ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਿਆਨ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਇ ਪਰਚ ਰਹੋ ਏਸ। ਗੌੜੀ ਕਬੀਰ ਜੀ, ਜੋ ਜਨ ਪਰਮਿਤ ਪਰਮਨ ਜਾਨਾ, ਬਤ ਨਹੀਂ ਬੈਕੁੰਠ ਸਮਾਨਾ, ਨਾ ਜਾਨਾ ਬੈਕੁੰਠ ਕਹਾਹੀ, ਜਾਣ ਜਾਣ ਸਭ ਕਹਿ ਤਹਾਹੀ ਰਹਾਉ। ਕਹਿਣ ਕਹਾਵਨ ਨੈ ਪਤੀਆਈ ਹੈ, ਤਉ ਮਨ ਮਾਨੈ ਜਾਤੇ ਹਉਮੈ ਜਈ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਇਹ ਕਹੀਐ ਕਾਹੇ, ਸਾਧ ਸੰਗਤ ਬੈਕੁੰਠ ਆਹੇ। ਗੌੜੀ ਕਬੀਰ ਜੀ, ਉਪਜੈ ਨਿਪਜੈ ਨਿਬਜ ਸਮਾਈ, ਨੈਨੈ ਦੇਖਤ ਇਹੋ ਜਗ ਜਾਈ। ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਵਾ ਚੰਦਨ ਮਰਦਨ ਅੰਗਾ, ਸੋਤਨ ਜਲੈ ਕਾਠ ਕੈ ਸੰਗਾ। ਕਹੋ ਕਬੀਰ ਸੁਨੋ ਰੇ ਗੁਨੀਆ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਗੌੜੀ ਕਬੀਰ ਜੀ, ਅਵਰ ਮੂਏ ਕਿਆ ਸੋ ਕਰੀਜੈ, ਤਉ ਕੀਜੈ ਜੋ ਆਪਣ ਜੀਜੈ, ਮੈਂ ਨਾ ਮਰੋ ਮਰਬੋ ਸੰਸਾਰਾ,

ਗੁਰਮਤਿ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ, ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਬਸਾਈ, ਕਹਿਤ ਕਬੀਰ ਚੇਤਰੇ ਅੰਦਾ, ਸਤਿ ਰਾਮ ਝੂਠਾ ਸਭ ਧੰਦਾ।

ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁਖ ਬਿਨਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਪਏ ਹੈ ਮੀਤਾ ਸਾਗਤ ਉਲਟ ਸੁਜਨ ਪਏ ਚੀਤਾ ਅਬ ਮੋਹੇ ਸਰਬ ਕੁਸਲ ਕਰ ਮਾਨਿਆ ਸਾਂਤ ਭਈ ਜਬ ਗੋਬਿੰਦ ਜਾਨਿਆ ਰਹਾਓ ਤਨ ਮੈਂ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਆਪ ਮਾਨੇ ਉਲਟ ਸਨਾਤਨ ਹੁਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿ ਸਮਾਵੋ ਆਪ ਨਾ ਡਰਾਓ ਨਾ ਅਵਰ ਡਰਾਵੋ ਗੌੜੀ ਕਬੀਰ ਜੀ ਪਿੰਡ ਮੂਵੈ ਜੀਓ ਕਹਿ ਕਰ ਜਾਤਾ ਸਬਦਾ ਤੀਤਾ ਨਾ ਹਦਰਾਤਾ ਜਿਨ ਰਾਮ ਜਾਣਿਆ ਤਨੈ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਦੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਓ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ ਸੋ ਪਦ ਰਵੋ ਜੇ ਬਹੁਰ ਨਾ ਰਵਨਾ ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ ਐਸੇ ਮਰੋ ਜੇ ਬਹੁਰ ਨਾ ਮਰਨਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮੈਂ ਨਹਾਵੋ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਗਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੇ ਬਹੁਰ ਨਾ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਆਬ ਮੋਹੇ ਰਾਮ ਆਪਣਾ ਕਰ ਜਾਣਿਆ ਸਹਿ ਸੁਭਾਏ ਮੇਰਾ ਮਨ ਮਾਨਿਆ ਰਹਾਓ ਬ੍ਰਹਮੈ ਕਥ ਕਥ ਅੰਤ ਨਾ ਪਾਇਆ ਰਾਮ ਭਗਤ ਬੈਠੇ ਘਰ ਆਇਆ ਕਹੋ ਕਬੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਗੌੜੀ ਕਬੀਰ ਜੀ ਜਿਹੇ ਮਰਨਾ ਸਭ ਜਗਤ ਰਾਸਿਆ ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ ਮਰਨੋ ਮਰਨ ਕਹੈ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਆਨੰਦਾ ਗਇਆ ਪਰਮ ਰਹਿਆ ਪਰਮਾਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਈ ਤਨ ਮੈਂ ਠੌਰ ਨਾ ਪਾਵੋ ਲਾਗੀ ਹੋਏ ਸੋ ਜਾਨੈ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਓ ਏਕ ਪਾਏ

ਚਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਖ ਦੇ ਮਹਿਤਾਰੀ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੈ ਵਿਚਾਰ। ਪ੍ਰੀਤ ਬਿਨਾ ਕੈਸੇ ਬਦੈ ਸਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ ਰਹਾਓ। ਸਾਹਨ ਸਤ ਕਰੈ ਜੀ ਆਪਣੇ, ਸੋਰ ਮਈਏ ਕੋ ਮਿਲੈ ਨਾ ਸੁਪਨੈ। ਤਨ ਮਨ ਧਨ ਗ੍ਰਹਿ ਸਰੋਂਪ ਸਰੀਰ, ਸੋਈ ਸੁਹਾਗਨ ਕਹਿ ਕਬੀਰ। ਗੌੜੀ ਕਬੀਰ ਜੀ ਬਿਖਿਆ ਵਿਆਪਿਆ ਸਗਲ ਸੰਸਾਰ, ਬਿਖਿਆ ਲੈ ਡੂਬੀ ਪਰਿਵਾਰ। ਰੇ ਨਰ ਨਾਮ ਚੌੜ ਕਤ ਬੋੜੀ, ਹਰ ਸਿਉ ਤੋੜ ਬਿਖਿਆ ਸੰਗ ਜੋੜੀ ਰਹਾਓ। ਸੁਰ ਨਰ ਦਾ ਦੇ ਲਾਗੀ ਆਗ, ਨਿਕਟ ਨੀਰ ਪਸ ਪੀ ਵਸਨਾ ਝਾਗ। ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਿਤ ਕਬੀਰ। ਗੌੜੀ ਕਬੀਰ ਜੀ ਜਿਹੇ ਕੁਲ ਪੂਤਨਾ ਗਿਆਨ ਵਿਚਾਰੀ, ਵਿਧਵਾ ਕਸਨਾ ਪਈ ਮਹਿਤਾਰੀ। ਜਹ ਨਰ ਰਾਮ ਭਗਤ ਨੈ ਸਾਦੀ, ਜਨਮਤ ਕਸਨਾ ਮੋਹ ਅਪਰਾਧੀ ਰਹਾਓ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਭੁਜ ਰੂਪ ਜੀਵੇ ਜਗ ਮੱਜਿਆ। ਕਹੋ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾ ਕੈਸੇ ਕੁਬਜ ਕਰੂਪ। ਗੌੜੀ ਕਬੀਰ ਜੀ ਜੋ ਜਨ ਲਹੇ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੈ ਜਾਓ। ਸੋ ਨਿਰਮਲ ਨਿਰਮਲ ਹਰ ਗੁਣ ਗਾਵੈ, ਸੋ ਭਾਈ ਮੇਰੇ ਮਨ ਭਾਵੈ ਰਹਾਓ। ਜਿਹ ਕਟ ਰਾਮ ਰਹਾ ਭਰਪੂਰ, ਤਿਨ ਕੀ ਪਗ ਪੰਕਜ ਹਮ ਧੂਰ। ਜਾਤ ਜੁਲਾਹਾ ਮਤ ਕਾ ਧੀਰ, ਸਹਿ ਸਹਿਜ ਗੁਣ ਰਵੈ ਕਬੀਰ। ਗੌੜੀ ਕਬੀਰ ਜੀ ਗਗਨ ਰਸਾਲ ਚੁਵੈ ਮੇਰੀ ਪਾਠੀ, ਸੰਚ ਮਹਾਰਸ ਤਨ ਭਇਆ ਕਾਠੀ। ਉਵਾ ਕੋ ਕਹੀਐ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਓ। ਸਹਿਜ ਕਲਾਲਨ ਜੋ ਮਿਲੇ ਆਈ, ਆਨੰਦ ਮਾਤੇ ਅੰਦਰ ਜਾਈ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋਂ ਅਨਪਉ ਪਾਇਆ। ਗੌੜੀ ਕਬੀਰ ਜੀ ਮਨ ਕਾ ਸੁਭਾਉ, ਮਨੈ ਵਿਆਪੀ ਮਨੈ ਮਾਰ, ਕਵਨ ਸੇ ਥਾਪੀ। ਕਵਨ ਸੋ ਮੋਨ ਜੋ ਮਨ ਮਾਰੈ, ਮਨ ਕਉ ਮਾਰ ਕਹੋ ਕਿਸ ਤਾਰੈ ਰਹਾਓ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਕਹੋ ਕਬੀਰ ਜੋ ਜਾਣੈ ਪਿਓ, ਮਨ ਮਦ ਸੂਦਨ ਤ੍ਰਿਪਵਨ ਦੇਓ। ਗੌੜੀ ਕਬੀਰ ਜੀ ਓਏ

ਬਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮੋ ਨਾ ਮੰਗਿਆ ਭਾਵੈ ਬਿਖਿਆ ਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੇ ਇਸ ਬ੍ਰਹਮ ਡਰਾਨਾ ਸੋ ਸੁਖਮੋ ਸਾਚ ਕਰ ਜਾਨਾ ਸਨ ਕਾਦਕ ਨਾਰਦ ਮੁਨ ਸੇਖਾ ਤਿਨ ਪੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੁਟੇ ਮਨ ਕਹਾਂ ਸਮਾਈ ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕਉ ਨਹੀਂ ਆਮਨ ਜਾਨਾ ਜਿਸਕਾ ਪਰਮ ਗਇਆ ਤਿਨ ਸਾਚ ਪਛਾਨਾ ਇਸ ਮਨ ਕਉ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭੇਉ ਇਹ ਮਨ ਲੀਣ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕਉ ਰਵ ਰਹੇ ਕਬੀਰਾ ਗੌੜੀ ਦੁਆਰੇ ਰੀ ਅਹਿਨਿਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭਏ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਹਾਰੇ ਏਕ ਨਾਮ ਕਲਪ ਤਰਤਾਰੇ ਜੋ ਹਰ ਹਰੇ ਸੋ ਹੋਏ ਨਾਯਾਨਾ ਕਹੇ ਕਬੀਰ ਰਾਮ ਨਾਮ ਪਛਾਨਾ ਗੌੜੀ ਪੀ ਸੋਰਠ ਪੀ ਰੇ ਜਿਨ ਲੱਜ ਲਾਜ ਤੋਏ ਨਾਹੀ ਹਰ ਤਜ ਕਤਕਾ ਹੂੰ ਕੇ ਜਾਹੀ ਰਹਾਉ ਜਾਂ ਕੋ ਠਾਕਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਿ ਆਪ

ਮੋਕੋ ਕੁਸਲ ਬਤਾਵੋ ਕੋਈ, ਕੁਸਲ ਕੁਸਲ ਕਰਤੇ ਜਗ ਬਿਨਸੈ, ਕੁਸਲ ਭੀ ਕੈਸੇ ਹੋਈ ਰਹਾਉ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੈ ਜੀਉ ਦੇਹੀ, ਐਸੇ ਪਿਤਰ ਤੁਮਾਰੇ ਕਹੀਐ, ਆਪਨ ਕਯਾ ਨਾ ਲੇਹੀ। ਸਰ ਜਿਉ ਕਾਟੈ ਨਿਰਜਿਉ ਪੂਜੈ, ਅੰਤਕਾਲ ਕਉ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੁੱਬੇ ਸੰਸਾਰੀ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਨਾ, ਕਹਿਤ ਕਬੀਰਾ ਕੁਲ ਨਹੀਂ ਚੇਤਿਆ, ਬਿਖਿਆ ਸੁੱਲ ਪਟਾਨਾ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹਿ ਨਿਰੰਜਨ ਰਹੀਐ, ਬਉਣ ਨਾ ਪਵ ਜਲ ਪਾਇਆ। ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤ ਮਨੁਆ ਅਸਰ ਰੱਖੋ, ਇਨ ਬਿਦ ਅੰਮ੍ਰਿਤ ਪੀਓਈਐ ਰਹਾਉ। ਗੁਰ ਕੈ ਬਾਣ ਬੱਜਰ ਕਲ ਛੇਦੀ, ਪ੍ਰਗਟਿਆ ਪਤ ਪ੍ਰਗਾਸਾ, ਸਕਤਾ ਦੇਰ ਜੇਵੜੀ ਭ੍ਰਮ ਚੁੱਕੀ, ਨਿਚਰ ਸਿਵ ਕਰ ਵਾਸਾ। ਤਿੰਨ ਬਿਨ ਬਾਣੈ ਤਨਖ ਚੜਾਈਐ, ਇਹੋ ਜਗ ਬੇਦਿਆ ਭਾਈ, ਦੈਦ ਸਿਰ ਬੂੰਡੀ ਪਵਨ ਝੁਲਾਵੈ, ਡੋਰ ਰਹੀ ਲਿਵਲਾਈ। ਓਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ, ਕਹੋ ਕਬੀਰ ਅਨੁਭਵ ਕੇ ਦੇਖਿਆ, ਰਾਮ ਨਾਮ ਲਿਵ ਲਾਗੀ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨੁਰਾਗੀ, ਆਵੈ ਨਾ ਜਾਏ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਮੇਰੇ ਮਨ ਮਨ ਹੀ ਉਲਟ ਸਮਾਨਾ, ਗੁਰਪ੍ਰਸਾਦ ਅਗਲ ਭਈ ਅਵਰੈ, ਨਾ ਤਰਥਾ ਬੇਗਾਨਾ ਰਹਾਉ। ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਨਿਆ। ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀਐ, ਐਸਾ ਕੋਈ ਬਿਬੇਕੀ, ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਚੱਲ ਦੇਖੀ। ਗੌੜੀ ਤੈ ਪਾਵਸ ਸਿੰਧ ਧੂਪ ਨਹੀਂ ਸ਼ਈਆ, ਤੈ ਉਤਪਤ ਪਰ ਲੋ ਨਾਹੀ, ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦੋ ਤੈ ਨਾਹੀ। ਸਹਿਜ ਕੀ ਅਕਥ ਕਥਾ ਹੈ ਨਿਆਰੀ, ਤੁਲ ਨਹੀਂ ਚੜੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ ਰਹਾਉ। ਅਰਧ ਉਰਧ ਦੋ ਤੈ ਨਾਹੀ, ਰਾਤ ਦਿਨ ਸਤੈ ਨਾਹੀ, ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਆਗਮਾ ਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਈਐ, ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤਸੰਗਤ ਮਿਲ ਰਹੀ ਹੈ। ਗੌੜੀ ਪਾਪ ਉਂਦੋਏ ਬੈਲ ਬਿਸਾਹੇ, ਪਵਨ ਪੂੰਜੀ ਪ੍ਰਗਾਸਿਓ, ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਇਨ ਬਿਦ ਟਾਂਡ ਬਿਸਾਹਿਓ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ ਰਹਾਉ। ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਧਨ ਨਿਬੇਰੈ, ਟਾਂਡਾ ਉਤਰਿਓ ਪਾਰਾ। ਕਹਿਤ ਕਬੀਰ ਸੁਨੋਰੇ ਸੰਤੋ, ਅਬ ਐਸੀ ਬਨ ਆਈ, ਘਾਟੀ ਚੜਤ ਬੈਲੇ ਕਥਾਕਾ, ਚਲੋ ਗੂਣ ਛਿਟਕਾਈ। ਗੌੜੀ ਪੰਚਪਦਾ ਪੇਵਕੜੈ ਦਿਨ ਚਾਰ ਹੈ, ਸਾਹੁਰੜੈ ਜਾਣਾ, ਅੰਧਾ ਲੋਕ ਨਾ ਜਾਣੀ, ਮੂਰਖ ਏ ਆਣਾ।

ਤੱਤਾ ਅਤਰ ਤਰਿਓ ਨਹਿ ਜਾਈ, ਤਨ ਤ੍ਰਿਭਵਨ ਮੈ ਰਿਓ ਸਮਾਈ, ਜਉ ਤ੍ਰਿਭਵਨ ਤਨ ਮਹਿ ਸਮਾਵਾ, ਤਉ ਤੱਤੈ ਤੱਤ ਮਿਲਿਆ ਸਚ ਪਾਵਾ। ਥਥਾ

ਅਰਧੈ ਸ਼ਾੜ ਉਰਧ ਜੋ ਆਵਾ ਤੋ ਅਰਧੈ ਉਰਧ ਮਿਲਿਆ ਸੁਖ ਪਾਵਾ। ਨੰਨਾ ਨਿਸਦਿਨ ਨਿਰਖਤ ਜਾਈ, ਨਿਰਖਤ ਨੈਨ ਰਹੇ ਰਤਵਾਈ। ਨਿਰਖਤ ਨਿਰਖਤ ਜਬ ਜਾਏ ਪਾਵਾ, ਤਬਲੇ ਨਿਰਖੈ ਨਿਰਖ ਮਿਲਾਵਾ। ਪੱਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰ ਚੌਲਾਵਾ। ਪਾਂਚੋ ਇੰਦਰੀ ਨਿਗ੍ਰਹਿ ਕਰੀ, ਪਾਪੁਨ ਦੋ ਨਿਰਵਰਈ। ਫੱਫਾ ਬਿਨ ਫੂਲੈ ਫਲ ਹੋਈ, ਤਾਂ ਫਲ ਫੰਕ ਲਖੈ ਜਉ ਕੋਈ। ਦੂਣ ਨਾ ਪਰੇ ਫੰਕ ਵਿਚਾਰੈ, ਤਾਂ ਫਲ ਫੰਕ ਸਭੈ ਤਨ ਫਾਰੈ।

ਪੱਬਾ ਭੇਦ ਭੇਦ ਮਿਲਾਵਾ, ਆਪੋ ਪਾਨ ਭਰੋਸੋ ਆਵਾ, ਜੋ ਬਾਹਰ ਸੋ ਪੀਤਰ ਜਾਣਿਆ, ਪਿਆ ਭੇਦ ਪੁਬਤ ਪਹਿਚਾਨਿਆ। ਮੰਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕਉ ਜਾਣੈ, ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਪਇਆ ਤੇ ਸੋ ਸਚ ਪਾਵੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਦੇ ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਏ। ਇਹੋ ਮਨ ਸ਼ਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੈ ਜਾਓ ਉਨ ਮਨ ਰਹੈ, ਤਉ ਤੀਨ ਲੋਕ ਕੀ ਬਾਤੈ ਕਹੈ। ਯਈਆ ਜਾਓ ਜਾਣੈ ਤਉ ਦੁਰਮਤ ਹਾਨੂ, ਕਰ ਬਸ ਕਾਇਆ ਗਾਓ, ਰਣ ਰੂਤੋ ਭਾਜੈ ਨਹੀਂ, ਸੂਰੋ ਥਾਰੋ ਨਾਉ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹਰਾ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ, ਲੱਲਾ ਐਸੇ ਲੇ ਮਨ ਲਾਵੈ, ਅੰਤ ਨਾ ਜਾਏ ਪਰਮ ਸਚ ਪਾਵੈ। ਆਰ ਜਾਉ ਤਹਾਂ ਪ੍ਰੇਮ ਲਿਵਲਾਵੈ, ਤਉ ਅਲੈ ਲਹਿ ਲੈ ਚਰਨ ਸਮਾਵੈ, ਵਵਾ ਬਾਰ ਬਾਰ ਬਿਸਨ ਸੁਮਾਰ, ਬਿਸਨ ਸੁਮਾਰ ਨਾ ਆਵੈ ਹਾਰ, ਬਲ ਬਲ ਜੇ ਬਿਸਨ ਤਨਾ ਜਸ ਗਾਵੈ, ਵਿਸਨ ਮਿਲੇ ਸਭ ਹੀ ਸਚ ਪਾਵੈ। ਵਾ ਵਾ ਵਾਹੀ ਜਾਨੀਐ, ਵਾ ਜਾਨੇ ਇਹੋ ਹੋਏ, ਇਹੋ ਆਰੇ ਓਹੋ ਜਬ ਮਿਲੈ, ਤਉ ਮਿਲਤ ਨਾ ਜਾਣੈ ਕੋਏ। ਸੱਸਾ ਸੋਨੀ ਕਾ ਕਰ ਸੋ ਦੋ, ਘਟ ਪਰਚਾ ਕੀ ਬਾਤ ਨਰੋ ਦੋ, ਘਟ ਪਰਚੈ ਜੋ ਉਪਜੈ ਭਾਉ, ਪੂਰ ਰਹਾ ਤੈਂਤਰ ਭਵਨ ਰਾਓ। ਖੱਖਾ ਖੋਜ ਭਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ, ਖੋਜ ਬੂਝ

ਪੰਚੈ ਪੰਚ ਤਤ ਵਿਸਥਾਰ ਕਨਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੈ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ ਛੱਟ ਖੱਟ ਚੱਕਰ ਸ਼ਹੂ ਦਿਸਤਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਦਾ ਮੇਟਖ ਮਾਂਗੈ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਾਤੈ ਸਮਕਰ ਬਾਚਾ ਜਾਣ ਸਾਤੈ ਸਤਕਰ ਬਾਚਾ ਜਾਣ ਆਤਮ ਰਾਮ ਲਿਹੋ ਪ੍ਰਵਾਣ ਛੂਟੈ ਸੰਸਾ ਮਿਟ ਜਾਹੇ ਦੁੱਖ ਸੁਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਂ ਮੈਂ ਕੁੱਲ ਮਹਾਂ ਨਿਦਰਾਇਆ ਗੁਰਗਮ ਗਿਆਨ ਬਤਾਵੈ ਭੇਦ ਉਲਟਾ ਰਹੇ ਅਪੰਗ ਅਛੇਦ ਨੌਵੀਂ ਨਵੇਂ ਦੁਆਰ ਕਹੋ ਸਾਧ ਬਹਿਤੀ ਮਨਸਾ ਰੱਖੋ ਬਾਂਧ ਲੋ ਮੋਹ ਸਭ ਬਿਸਰ ਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੀਂ ਦੈਦਸ ਹੋਏ ਆਨੰਦ ਛੂਟੈ ਪਰਮ ਮਿਲੈ ਗੋਬਿੰਦ ਜੋਤ ਸਰੂਪੀ ਤਾਤਿਆਨੂਪ ਅਮਲ ਨਾ ਮਲਨ ਸ਼ਾਹ ਨਹੀਂ ਧੂਪ ਏਕਾਦਸੀ ਏਕ ਦਿਸਤਾਵੈ ਤੋ ਜੋਨੀ ਸੰਕਟ ਬਹੁਰ ਨਾ ਆਵੈ ਸੀਤਲ ਨਿਰਮਲ ਪਇਆ ਸਰੀਰਾ ਦੂਰ ਬਤਾਵੋ ਪਾਇਆ ਨੀਰਾ ਬਾਰਸ ਬਾਰੈ ਉਗਵੈ ਸੂਰ ਅਹਿਨਸ ਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕਾ ਪੀਓ ਅਚਰਜ ਪਇਆ ਜੀਵ ਤੇ ਸੀਓ ਤੇਰਸ ਤੇਰਾ ਯਗਮ ਬਖਾਣ ਅਰਧ ਉਰਧ ਵਿੱਚ ਸੰਪਹਿਚਾਣ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ ਚੌਦ ਸ ਚੌਦੈ ਲੋਕ ਮਝਾਰ ਰੋਮ ਰੋਮ ਮੈਂ ਬਸੈ ਮੁਰਾਰ ਸਾਸਨ ਤੋਂ ਕਾਤਰੋ ਧਿਆਨ ਕਥਨੀ ਕਥੀਐ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ ਪਸਰੈ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮੈਂ ਰਮੈ ਕਬੀਰ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰਗਮ ਪੇਸੋ ਹਰ ਕਾ ਪਾਵੋ ਰਹਾਓ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ ਅਹਿਨਸ ਅਖੰਡ ਸੋ ਰਹੀ ਜਾਏ ਤੋ ਅਨਹਦ ਵੇਣ ਸਹਿਜ ਮੈਂ ਵਾਏ ਸੋਮਵਾਰ ਸਸਿ ਅੰਮ੍ਰਿਤ ਝਰੈ ਚਾਖਤ ਬੇਖ ਸਗਲ ਬਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਤੋ ਮਨਮਤ ਵਾਰੋ ਪੀਵਨਹਾਰ ਮੰਗਲਵਾਰੇ ਲੇ ਮਾਹੀਤ ਪੰਚ ਜੋਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾ ਤਰ ਖਰਾ ਰਿਸੈ ਹੈਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮੈਂ ਹਰ ਕਾ ਬਾਸ ਗੁਰਮਿਲ ਦੋਉ ਏਕ ਸੰਤਰੈ ਉਰਦ ਪੰਕ ਲੈ ਸੁਧਾ ਕਰੈ ਬ੍ਰਸਤ ਬਿਖਿਆ ਦੇ ਬਿਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤੈ ਤ੍ਰਿਪਟੀ ਮਾਹੇ ਐਨਸ ਕਸਮਲ ਤੋਵੈ ਨਾਹੇ ਸੁਕ੍ਰਿਤ ਸਹਾਰੈ

ਆਬਾ ਦਾਨ ਸਦਾ ਮਸਹੂਰ ਉਹਾਂ ਗਨੀ ਬਸੈ ਮਾਮੂਰ ਤਿਉ ਤਿਉ ਸੈਲ ਕਰੈ ਜਿਉ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿ ਰਵਿਦਾਸ ਖਲਾਸ ਚੁਮਾਰਾ

ਘਟ ਆਵ ਘਟ ਡੂਗਰ ਘਣਾ ਇਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਤਾਂ ਲਾਦਿਆ ਬਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆ ਲਿਖ ਲਿਹੋ ਅਲਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਓ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕੌਰਵ ਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜ ਐਸੇ ਮੇਰਾ ਮਨ ਬਿਖਿਆ ਬਿਮੋਹਿਆ ਕਛਿਆਰਾ ਪਾਰ ਨਾ ਸੂਜ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਭ੍ਰਮ ਚੂਕਈ ਮੈਂ ਸਮਤ ਦੇਹੋ ਸਮਝਾਏ ਜੋ ਗੀਸਰ ਪਾਵੈ ਨਹੀਂ ਤੋ ਗੁਣ ਕਥਨਿਆ ਪਾਰ ਪ੍ਰੇਮ ਭਗਤ ਕੈ ਕਾਰਨ ਹੈ ਕੌਰਵ ਦਾਸ ਚਮਾਰ ਗੌੜੀ ਬੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤ ਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦੜੇ ਕਲ ਕੇਵਲ ਨਾਮ ਆਧਾਰ ਪਾਰ ਕੈ

ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣੋ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬਰਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿਰ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜੇ ਰਖੀ ਸਰ ਜੁ ਜੁਗ ਬੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨਿਓ ਪਾਏ ਤੇਰੇ ਜੇਤੇ ਅੜਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਰ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਿਆ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਵਾਣਾ ਇੱਕ ਦਾਤ ਏਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਨ ਹਰ ਧਿਆਇਆ ਜੀ ਓ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀਓ ਤਿਨਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕਾ ਨੇਕਾ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਿਰਹਿਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੇ ਕਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵਲ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ
ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ ਕਰਮ ਮਿਲੈ ਨਾਹੀ ਠਾਕਰਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ।

ਸਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗ ਤਕੂ ਕਰੇ ਮਹਿਲੀ ਖਸਮ ਸੁਣੇ ਭਾਵੇਂ ਤੀਰਕ ਭਾਵੇਂ ਤੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਆਗੈ ਜਾਤ ਨਾ ਹੈ ਰਹਾਓ ਆਪ ਕਰਾਏ ਆਪ ਕਰੇ ਆਪੋ ਲਾਮੇ ਚਿਤ ਧਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪਿਓ ਪਾਏ ਆਪੇ ਦੇ ਆਪੇ ਦੁਰਮਤ ਮਨੈ ਕਰੇ ਗੁਰਪ੍ਰਸਾਦ ਵਸੈ ਮਨ ਆਏ ਦੁੱਖਾ ਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੈ ਦੇ ਵਖਾਣੈ ਨਾਨਕ ਆਗੈ ਪੁੱਛਣਾ ਲੇ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਕਟਕੇ ਘਾਟ ਦੋਲਕ ਦੁਨੀਆਂ ਵਾਜੈ ਵਾਜ ਨਾਰਦ ਨਾਚੈ ਕਲਕਾ ਭਾਉ ਜਤੀ ਸਤੀ ਕਹਿ ਰਾਖੈ ਉਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਧੀ ਦੁਨੀਆਂ ਸਾਹਿਬ ਜਾਣ ਰਹਾਉ ਗੁਰੂ ਪਾਸੋ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਏ ਜੇ ਸੋ ਵਰਿਆ ਜੀਵਨ ਖਾਣ ਖਸਮ ਪਛਾਣੈ ਸੋ ਦਿਨ ਪ੍ਰਵਾਣ ਦਰਸ਼ਨ ਦੇਖਿਆ ਦਇਆ ਨਾ ਹੋਏ ਲੈ ਦਿੱਤੇ ਵਿਣ ਰਹੇ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹਿ ਖੁਦਾਏ ਨਾ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਹਿ ਪਾਵੈ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ

ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਪਜੈ ਸੋ ਲਾਖਿਆ ਪੇਵੋ, ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦਿਰੜਾਈ, ਸਗਲੀ ਸੌਂਦੀ ਤੋਟਾ ਆਵੈ, ਨਾਨਕ ਰਾਮ ਨਾਮ ਮਨ ਭਾਵੈ, ਆਸਾ ਮਹੱਲਾ ਪਹਿਲਾ ਚੌਪਦੇ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਾਂ ਪੰਚਰਾਸੀ ਤਾਂ ਤੀਰਥਵਾਸੀ, ਘੁੰਗਰੂ ਵਾਜੈ ਜੇ ਮਨ ਲਾਗੈ, ਤਉ ਜਮ ਕਹਾਂ ਕਰੇ ਮੋਹ ਸਿਓ ਵਾਗੈ ਰਹਾਉ, ਆਸ ਨਿਰਾਸੀ ਤਉ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ, ਦਇਆ ਦਿਗੰਬਰ

ਸਾਹੁਰੜੈ ਤਨ ਸਚ ਪਛਾਣਿਆ ਸਹਿ ਸੁਭਾਏ ਆਪਣਾ ਪਿਰ ਜਾਣਿਆ ਗੁਰਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵ ਕਾ ਕਰੇ ਸਿੰਗਾਰ ਸਭੀ ਸੇਜੈ ਰਵੈ ਪਧਾਰ ਆਸਾ ਮਹੱਲਾ ਪਹਿਲਾ ਨਾ ਕਿਸਕਾ ਪੂਤ ਨਾ ਕਿਸਕੀ ਮਾਈ ਝੂਠੇ ਮੋਹੇ ਭਰਮ ਭੁਲਾਈ ਮੇਰੇ ਸਾਹਿਬ ਹਉ ਕੀਤਾ ਤੇਰਾ

ਪ੍ਰਣਵੈ ਨਾਨਕ ਜਾਤ ਕੈਸੀ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹੇ ਜੈਸੇ ਭਵੈ ਉਦਾਸੇ ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੇ

ਸਮਾਵੈ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਰੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤਿਸਦਾ ਆਨੰਦ ਸਤਿਗੁਰ ਪੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਜ ਸਮਾਏ ਜਿਨ ਕਉ ਨਾਮ ਲਿਖਿਆ ਤੁਰ ਲੇਖ ਤੇ ਅੰਦਰ ਨਾਮ ਸਦਾ ਧਿਆਵੈ ਗੁਰਪੂਰੇ ਤੇ ਭਗਤ ਵਸੇਖ ਰਹਾਓ ਜਿਨ ਕਉ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਿਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪ ਇਹ ਘੜੀ ਮੈਂ ਥਾ ਪਿਓ ਥਾਪ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਕਾਲੇ ਥਾਏ ਨਾਮ ਪਾਏ ਜਿਨ ਕਹਿ ਪੋਤੈ ਪੁੰਨ ਤਿੰਨਾ ਗੁਰੂ ਮਿਲਾਏ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁਖ ਜਾਏ ਗਿਆਨ ਰਤਨ ਸਾਚੈ ਸਹਿ ਸਮਾਏ ਨਾਵੈ ਜੇਵੜ ਹੋਰ ਧਨ ਨਾਹੀ ਕੋਏ ਜਿਸਨੋ ਬਖਸੇ ਸਾਚਾ ਸੋਏ ਪੂਰੇ ਸ਼ਬਦ ਮਨ ਵਸਾਏ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਇਹੋ ਮਨ ਅੰਧਾ ਬੋਲਾ ਹੈ ਕਿਸੇ ਆਖ ਸੁਣਾਏ ਅੰਤਰ ਲੋਭ ਭਰਮ ਅਨ ਲਵਾਓ ਦੀਵਾ ਬਲੈ ਨਾ ਸੋ ਜੀ ਪਾਏ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਹਾਓ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰਪ੍ਰਸਾਦੀ ਪਵ ਜਲ ਤਰੈ ਗੁਰ ਕੈ ਬਚਨ ਭਗਤ ਥਾਏ ਪਾਏ ਹਰ ਜਿਉ ਆਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਭਗਤ ਹਰ ਸਿਉ ਚਿਤ ਲਾਏ ਭਗਤ ਰਤੇ ਤਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਕਰ ਅਠਵਾਂ ਕਾਫੀ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੈ ਪਾਣੇ ਸਤਿਗੁਰ ਮਿਲੈ ਸੱਚ ਸੋਝੀ ਹੋਈ ਗੁਰਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਹੁਦਾਤਾ ਏਕ ਹੈ ਅਵਰ ਨਾਹੀ ਕੋਈ ਗੁਰ ਕਿਰਪਾ ਤੇ ਮਨ ਵਸੈ ਤਾਂ ਸਦਾ ਸੁਖ ਹੋਈ ਰਹਾਓ ਇਸ ਯੁਗ ਮੈਂ ਨਿਰਭਉ ਹਰ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾਵੈ ਜਮ ਕੈ ਵਸ ਹੈ ਮਨਮੁਖ ਅੰਧ ਗਵਾਰ ਹਰ ਕੈ ਪਾਣੇ ਜਨ ਸੇਵਾ ਕਰੈ ਬੂਝੈ ਸੱਚ ਸੋਈ ਹਰ ਕੈ ਭਾਣੇ ਸਾ ਲਾਹੀਐ ਭਾਣੇ ਮੰਨਿਆ ਸੁਖ ਹੋਈ ਹਰ ਕੈ ਭਾਣੇ ਜਨਮ ਪਦਾਰਥ ਪਾਇਆ ਮਤਿ ਉਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮੁਖ ਗਤ ਹੋਈ ਆਸਾ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਪਾਵੈ ਸੋਈ ਥਿਸੀ ਜੋ ਤੂੰ ਦੇਹੇ ਸੋਈ ਹਉ।

ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਿਆ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਘਰ ਦੂਜਾ ਮਹੱਲਾ ਚੌਥਾ, ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ, ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ, ਜਿਨ ਸਿਉ ਧੜੇ ਕਰੈ ਸੇ ਜਾਹੇ, ਝੂਠ ਧੜੇ ਕਰ ਪਛੋਤਾਹੇ, ਥਿਰ ਨਾ ਰਹੇ ਮਨ ਖੋਟ ਕਮਾਹੇ, ਹਮ ਹਰ ਸਿਉ ਧੜਾ ਕੀਆ ਜਿਸਕਾ ਕੋਈ ਸਮਰੱਥ ਨਾ ਹੈ, ਇਹ ਸਭ ਧੜੇ ਮਾਇਆ ਮੋਹ ਪਸਾਰੀ, ਮਾਇਆ ਕੌਲੂ ਜੈ ਗਾਵਾਰੀ, ਜਨਮ ਮਰੈ ਜੂਐ ਬਾਜੀ ਹਾਰੀ, ਹਮਰੈ ਹਰ ਧੜਾ ਜੇ ਹਲਤ ਪਲਤ ਸਭ ਸਵਾਰੀ, ਕਲਯੁਗ ਮੈਂ ਧੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਮਾਨ ਵਧਾਏ, ਜਿਸਨੋ ਕਿਰਪਾ ਕਰੇ ਤਿਸ ਸਤਸੰਗ ਮਿਲਾਏ, ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ, ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ, ਪਰਾਇਆ ਸ਼ਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੈ, ਜੈਸਾ ਬੀਜੈ ਤੈਸਾ ਖਾਵੈ, ਜਨ ਨਾਨਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ। ਆਸਾ ਮਹੱਲਾ ਚੌਥਾ, ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ, ਗੁਰਬਾਣੀ ਹਰ ਲੱਖ ਲਿਖਾਇਆ, ਗੁਰਮੁਖ ਨਾਮ ਸੁਣੋ ਮੇਰੀ ਭੈਣਾ, ਏਕੋ ਰਵ ਰਹਿਆ ਘਟ ਅੰਤਰ, ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ। ਮੈਂ ਮੰਤਨ ਪ੍ਰੇਮ ਮਹਾਂ ਬੈਰਾਗ, ਸਤਿਗੁਰ ਪੁਰਖ ਪਾਇਆ ਵਡ ਭਾਗ, ਦੂਜੈ ਪਾਏ ਭਵੈ ਬਿਖ ਮਾਇਆ, ਭਾਗਹੀਣ ਨਹੀਂ ਸਤਿਗੁਰ ਪਾਇਆ, ਅੰਮ੍ਰਿਤ ਹਰ ਰਸ ਹਰਿ ਆਪ ਪੀਆਇਆ, ਗੁਰਪੂਰੈ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ, ਮੇਰਾ ਮਨ ਤਨ ਪ੍ਰੇਮ ਨਾਮ ਆਧਾਰ, ਨਾਮ ਜਪੀ ਨਾਮੋ ਸੁਖਸਾਰ, ਨਾਮ ਜਪੋ ਮੇਰੇ ਸਾਜਨ ਸਹਿ।

ਕਾਲਖ ਮੁਖ ਮਾਇਆ, ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ, ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦੇਵਾਇਆ, ਆਸਾ ਮਹੱਲਾ ਚੌਥਾ, ਗੁਣ ਗਾਵਾਂ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ, ਜਪ ਜਪ ਨਾਮ ਮਨ ਭਇਆ ਆਨੰਦਾ, ਸਤ ਸਤ ਸਤਿਗੁਰ ਨਾਮ ਦੇੜਾਇਆ, ਰਸ ਗਾਏ ਗੁਣ ਪਰਮਾਨੰਦਾ ਰਹਾਉ, ਹਰ ਗੁਣ ਗਾਵੇ ਹਰ ਜਨ ਲੋਗਾ, ਵੱਡੇ ਭਾਗ ਪਾਏ ਹਰ ਨਿਰਜੋਗਾ, ਗੁਣ ਵਿਹੂਣ ਮਾਇਆ ਮਲਧਾਰੀ, ਵਿਣ ਗੁਣ ਜਨਮ ਮੋਏ ਹੰਕਾਰੀ, ਸਰੀਰ ਸਰੋਵਰ ਗੁਣ ਪ੍ਰਗਟ ਕੀਏ, ਨਾਨਕ ਗੁਰਮੁਖ ਮਥ ਤਤ ਕਢੀਏ, ਆਸਾ ਮਹੱਲਾ ਚੌਥਾ, ਨਾਮ ਸੁਣੀ ਨਾਮੋ ਮਨ ਭਾਵੈ, ਵੱਡੇ ਭਾਗ ਗੁਰਮੁਖ ਹਰ ਪਾਵੈ, ਨਾਮ ਜਪੋ ਗੁਰਮੁਖ ਪਰਗਾਸਾ, ਨਾਮ ਬਿਨਾ ਮੈਂ ਧਰ ਨਹੀਂ ਕਾਈ, ਨਾਮ ਰਵਿਆ ਸਭ ਸਾਸ ਗਿਰਾਸਾ ਰਹਾਉ, ਨਾਮੈ ਸੁਰਤ ਸੁਨੀ ਮਨ ਭਾਈ, ਜੋ ਨਾਮ ਸੁਣਾਵੈ ਸੋ ਮੇਰਾ ਮੀਤ ਸਿਖਾਈ, ਨਾਮਹੀਣ ਗਏ ਮੂੜ ਨੰਗਾ, ਪਚ ਪਚ ਮੋਏ ਬਿਖਦੇ।

ਹਉਮੈ ਕਰਮ ਕਿਛ ਬਿਧ ਨਹੀਂ ਜਾਣੈ, ਜਿਉਂ ਕੁੰਚਰ ਨਾਏ ਖਾਕ ਸਿਰ ਛਾਣੈ, ਜੇ ਵੜ ਭਾਗ ਹੋਵੇ ਵੜੀ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ। ਆਸਾ ਮਹੱਲਾ ਚੌਥਾ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਣਿਐ ਮਨ ਤ੍ਰਿਪਤੈ ਮੇਰੇ ਭਾਈ। ਨਾਮ ਜਪੋ ਮੇਰੇ ਗੁਰਸਿੱਖ ਮੀਤਾ, ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤ ਮਨ ਚੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤ ਬਿਕਸਾ। ਨਾਮ ਬਿਨਾ ਕੁਸ਼ਟੀ ਮੋਹ ਵੰਦਾ, ਸਭ ਨੇ ਫਲ ਕਰਮ ਕੀਏ ਦੁਖ ਧੰਦਾ। ਹਰ ਹਰ ਹਰ ਜਸ ਜਪੈ ਵਡਭਾਗੀ, ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ। ਰਾਗ ਆਸਾ ਕਰ ਛੇਵੇਂ ਕੇ ਤਿੰਨ, ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ। ਗੁਰਮਤ ਹਰ ਗੁਣ ਬੋਲੋ ਜੋਗੀ, ਇਉ ਮਨੁਆ ਹਰ ਰੰਗ ਭੇਨ। ਜੋਗੀ ਹਰ ਦੇਹੋ ਮਤੀ ਉਪਦੇਸ਼, ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ ਰਹਾਉ। ਗਾਵੈ ਰਾਗ ਭਾਂਤ ਬਹੁ ਬੋਲੈ।

ਮਨ ਨਾ ਪਤੀਆਰਾ ਅਨਕ ਸੁਗੰਧਤ ਤਨ ਮੈਂ ਲਾਵੋ ਉਹ ਸੁਖ ਦਿਲ ਸਮਾਨ ਨਹੀਂ ਪਾਵੋ ਮਨ ਮੈਂ ਚਿਤਵੋ ਐਸੀ ਆਸਾਈ ਪ੍ਰੇ ਦੇਖਤ ਜੀਵੋ ਮੇਰੀ ਮਾਈ ਮਾਈ ਕਹਾਂ ਕਰੋਇਓ ਮਨ ਨਾ ਧੀਰੈ ਪ੍ਰੇ ਪ੍ਰੀਤਮ ਬੈ ਰਾਗ ਹਿਰੈ ਰਹਾਓ ਬਸਤਰ ਪੇ ਭੁਖਨ ਸੁਖ ਬਹੁਤ ਬਸੇਖੈ ਓਏ ਪੀ ਜਾਨੋ ਕਿਤੈ ਨਾ ਲੇਖੈ ਪਤ ਸੋਭਾ ਅਰਮਾਨ ਮਹਾਤੋ ਆਗਿਆਕਾਰੀ ਸਗਲ ਜਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭਾਵਾ ਤਾਂ ਸਦਾ ਨਿਹਾਲ ਬਿੰਜਨ ਭੋਜਨ ਅਨਕ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਨਹੀਂ ਤ੍ਰਾਪੈ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ ਖੋਇਤ ਖੋਇਤ ਸੁਨੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਕ ਭਾਗ ਤਿਨ ਸਤਿਗੁਰ ਪਾਇਆ ਪੂਰੀ ਆਸਾ ਮੰਤ੍ਰਿਪਤਾਇਆ ਪ੍ਰਭ

ਜਾ ਕਉ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛੜਾਏ, ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਸਭ ਰੂਪ ਸਭ ਸੁਖ ਬਣੇ ਸੁਹਾਗਨ, ਅਤ ਸੁੰਦਰ ਬੇਚਖਨ ਤੂੰ ਰਹਾਉ। ਦੂਜਾ ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਦੋ ਜੀਵਤ ਦਿਸੈ ਤੇ ਸਰ ਪਰ ਮਰਨਾ, ਮੁਆ ਹੋਵੈ ਤਿਸ ਨਿਹਚਲ ਰਹਿਣਾ। ਜੀਵਤ ਮੋਏ ਮੋਏ ਸੇ ਜੀਵੇ, ਹਰ ਹਰ ਨਾਮ ਅਵਖਦ ਮੁਖ ਪਾਇਆ, ਗੁਰ ਸਬਦੀ ਰਸ ਅੰਮ੍ਰਿਤ ਪੀਵੇ ਰਹਾਉ। ਕਾਚੀ ਮਟਕੀ ਬਿਨਸ ਬਿਨਾਸਾ, ਜਿਸ ਛੂਟੈ ਤ੍ਰਿਗੁਟੀ ਤਿੰਨਿਚ ਕਰਵਾਸਾ, ਉੱਚਾ ਚੜੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ, ਭ੍ਰਮਤ ਫਿਰੇ ਤਿਨ ਕਿਛੂ ਨਾ ਪਾਇਆ, ਸੇ ਅਸਥਿਰ ਜਿਨ ਗੁਰ ਸ਼ਬਦ ਕਮਾਇਆ, ਜਿਉ ਪਿੰਡ ਸਭ ਹਰ ਕਾ ਮਾਲ, ਨਾਨਕ ਗੁਰਮਿਲ ਪਏ ਨਿਹਾਲ। ਆਸਾ ਮਹੱਲਾ ਪੰਜਵਾਂ, ਪੁੱਤਰੀ ਤੇਰੀ ਬਿਧ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ, ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕਹੋ ਤੁਮ ਕਿਆ ਗਰਬੇ ਰਹਾਓ। ਤੀਨ ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ, ਬਿਸ਼ਟਾ ਅਸਤ ਰਕਤ ਭਰੇ ਟੇਚਾਮ, ਇਸ ਉਪਰਲੇ ਰਾਖਿਓ ਗੁਮਾਨ, ਏਕ ਵਸਤ ਬੂਝੈ ਤਾਂ ਹੋਵੈ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ, ਕਹੋ ਨਾਨਕ ਗੁਰ ਕਉ ਕੁਰਬਾਨ, ਜਿਸ ਤੇ ਪਾਈਐ ਹਰ ਪੁਰਖ ਸੁਜਾਨ। ਆਸਾ ਮਹੱਲਾ ਪੰਜਵਾਂ, ਇੱਕ ਤੁਕੇ ਚੌਪਦੇ, ਇੱਕ ਕੜੀ ਦਿਨਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੈ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨਸ ਮੋਕੋ ਕਵੋ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਰੈ ਮਿਲਾਵੈ ਰਹਾਉ। ਚਾਰ ਪਹਿਰ ਚੌ ਜੁਗੈ ਸਮਾਨੇ, ਰਹਿਣ ਪਈ ਤਵ ਅੰਤ ਨਾ ਜਾਣੇ, ਪੰਚ ਦੂਤ ਮਿਲ ਪਰੋ ਵਿਛੋੜੀ, ਭਰਮ ਭਰਮ ਰੋਵੈ ਹੱਥ ਪਿਛੋੜੀ, ਜਨ ਨਾਨਕ ਹਰ ਦਰਸ ਦਿਖਾਇਆ, ਆਤਮ ਚੀਨ ਪਰਮ ਸੁਖ ਪਾਇਆ। ਆਸਾ ਮਹੱਲਾ ਪੰਜਵਾਂ, ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਹਰ ਮੇਰਾ ਸਾਥੀ ਸੰਗ ਸਿਖਾਈ, ਦੁਖ ਸੁਖ ਸਿਮਰੀ ਤਹਿ ਮੌਜੂਦ, ਜਮ ਬਪਰਾ ਮੋਕੋ ਕਹਾਂ ਡਰਾਈ ਰਹਾਉ। ਹਰ ਮੇਰੀ ਓਟ ਮੈਂ ਹਰ ਕਾ ਤਾਣ, ਹਰ ਮੇਰਾ ਸਖਾ ਮਨ ਮਾਹੀ ਦੀਬਾਣ, ਹਰ ਮੇਰੀ ਪੂੰਜੀ ਮੇਰਾ ਹਰ ਵੇਸਾ ਹੋ, ਗੁਰਮੁਖ ਤਨ ਖੱਟੀ ਹਰ ਮੇਰਾ ਸਾਹੋ, ਗੁਰ ਕਿਰਪਾ ਤੇ ਇਹ ਮਤ ਆਵੈ, ਜਨ ਨਾਨਕ ਹਰ ਕੈ ਅੰਕ ਸਮਾਵੈ। ਆਸਾ ਮਹੱਲਾ ਪੰਜਵਾਂ, ਪ੍ਰਭ ਹੋਏ ਕਿਰਪਾਲ ਤਾਂ ਇਹੋ ਮਨ ਲਾਈ, ਸਤਿਗੁਰ ਸੇਵ ਸਵੈ ਫਲ ਪਾਈ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ। ਚਰਨ ਕਮਲ ਹਿਰਦੇ ਅੰਤਰ ਧਾਰੇ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਪੰਚ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਵਜਾਇਆ, ਗੁਰ ਨਾਨਕ ਤੁੱਠਾ ਮਿਲਿਆ ਹਰ ਰਾਏ, ਸੁਖ ਰਹਿਣ ਵਿਹਾਣੀ ਸਹਿ ਸੁਭਾਏ। ਆਸਾ ਮਹੱਲਾ ਪੰਜਵਾਂ, ਕਰ ਕਿਰਪਾ ਹਰ ਪ੍ਰਗਟੀ ਆਇਆ, ਮਿਲ ਸਤਿਗੁਰ ਤਨ ਪੂਰਾ ਪਾਇਆ, ਐਸਾ ਹਰ ਤਨ ਸੰਚੀਐ ਭਾਈ, ਪਾਹੇ ਨਾ ਜਾਲੈ ਜਲ ਨਹੀਂ ਡੂਬੈ, ਸੰਗ ਛੋੜ ਕਰ ਕਤੋ ਨਾ ਜਾਈ ਰਹਾਉ। ਤੋਟ ਨਾ ਆਵੈ ਨਿਖੁੱਟ ਨਾ ਜਾਏ, ਖਾਏ ਖਰਚ ਮਨ ਰਿਆ ਅਗਾਏ, ਸੋ ਸਚ ਸਾਹੋ ਜਿਸ ਘਰ ਹਰ ਤਨ ਸੰਚਾਣਾ, ਇਸ ਧਨ ਤੇ ਸਭ ਜਗ ਵਰਸਾਣਾ, ਤਿਨ ਹਰ ਤਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ, ਜਨ ਨਾਨਕ ਅੰਤਵਾਰ ਨਾਮ ਗਹਿਣਾ। ਆਸਾ ਮਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪਰਾਨੀ,
ਜੋ ਜਨਮੈ ਸੋ ਜਾਨੋ ਮੂਆ, ਗੋਵਿੰਦ ਭਗਤ ਅਸਰ ਹੈ ਥੀਆ ਰਹਾਓ। ਦਿਨ ਤੇ ਸਰਪ

ਹੈ ਸਾਥ ਪੂਰਾ ਗੁਰ ਪੂਰੀ ਬਣਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾਂ ਗੁਰ ਕੈ ਸ਼ਬਦ ਬਨਾਵੋ ਇਹੋ ਮਨ ਗੁਰ ਕਾ ਦਰਸ਼ਨ ਸੰਚੋ ਹਰ ਤਨ ਊਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਵਿੰਦਾ ਅਤ ਪ੍ਰੀਤ ਮੋਹਿ ਲਾਗੈ ਨਾਉ ਰਹਾਓ ਤ੍ਰਿਪਤੈ ਗਾਵਨ ਸਾਚੈ ਨਾਏ ਅੜਸਠ ਮੱਜਨ ਸੰਤ ਤੂ ਰਹਾਏ ਸਭ ਮੈਂ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਿਬੇਕ ਦਾਸ ਸਗਲ ਕਾ ਛੋੜ ਅਭਿਮਾਨ ਨਾਨਕ ਕਹੋ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪ੍ਰਗਾਸ ਭਈ ਮਤ ਪੂਰੀ ਤਾਂ ਤੇ ਬਿਰਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਤ ਘੋਰ ਅੰਧ ਕੂ ਮੈਂ ਨਿਕਸਿਓ ਮੇਰੇ ਭਾਈ ਰੇ ਰਹਾਓ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਥ ਤਾਰੇ ਰਤਨਾਗਰ ਦੁੱਤਰ ਅੰਧ ਬਿਖ ਮੇਹ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛ ਯੁਗਤ ਨ ਮੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾਂ ਤੇ ਪਦੇ ਦੋ ਹਰ ਰਸ ਪੀਵਤ ਸਦ ਹੀ ਰਾਤਾ ਆਨ ਰਸਾ ਖਿਨ ਮੈਂ ਲੈ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮੈਂ ਵਿਆਪੈ ਚਿੰਦ ਹਰ ਰਸ ਪੀਵੈ ਅਲ ਮਸਤ ਮਤਵਾਰਾ ਆਨ ਰਸਾ ਸਭ ਹੋਛੇ ਰੇ ਰਹਾਓ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਸਾਧੂ ਹੜ ਸੁਮਾਏ ਲਾਖ ਕਰੋਰੀ ਮਿਲੈ ਨਾ ਕੇ ਜਿਸੈ ਪ੍ਰਾਪਤ ਤਿਸ ਹੀ ਦੇ ਨਾਨਕ ਚਾਖ ਪਏ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਊਤ ਕਤ ਛੋਟ ਨਾ ਜਾਏ ਨਾਨਕ ਗੀਦਾ ਹਰ ਰਸ ਮਾਹੇ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕੁਮਾਵੈ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੁੱਖ ਮਿਟੈ ਤੇਰੋ ਸਹਿਸਾ ਸੁਖ ਪਾਵੈ ਤੂੰ ਸੁਖ ਮਨ ਨਾਰੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਧ ਬਿਖਤਿਆਸ ਨਿਵਾਰੀ ਦਾਸਨ ਕੀ ਹੋਏ ਦਾ ਦਾਸਰੀ ਤਾਂ ਪਾਵੈ ਸੋ ਬਾਹਰ ਦੁਆਰੀ ਇਹੀ ਆਚਾਰ ਇਹੀ ਵਿਵਹਾਰਾ ਆਗਿਆ ਮਾਨ ਭਗਤ ਹੋਏ ਤੁਮਾਰੀ ਜੋ ਇਹੋ ਮੰਤਰ ਕਮਾਵੈ ਨਾਨਕ ਸੋ ਭੌਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾਂ ਦੋ ਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਆਸਾ ਮਹੱਲਾ ਪੰਜਵਾਂ ਤੁਝ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪਰ ਮੇਰਾ ਕਾਹੇ ਜੀ ਡਰਾਹੀ ਤੁਮਰੀ ਓੜ ਤੁਮਾਰੀ ਆਸਾ ਬੈਠਤ ਉਠਤ ਸੋਬਤ ਜਾਗਤ ਵਿਸਰ ਨਾਹੀ ਤੂੰ ਸਾਸ ਗਿਰਾਸਾ ਰਹਾਓ ਰਾਖ ਰਾਖ ਸਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖਦਾ ਤੇ ਸਤਿਗੁਰੁ ਹਮ ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾਂ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਓ ਮੇਰੋ ਮਨ ਮਾਨਿਆ ਤਾਪ ਮੁਆ ਬਿਖ ਖਾਏ ਰਹਾਓ ਪਾਲਾ ਤਾਊ ਕਛੂ ਨਾ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋਚਤ ਕਛੂ ਨਾ ਲਾਗੈ ਚਰਨ ਕਮਲ ਸਰਨ ਆਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਏ ਗੁਣ ਨਿਧਾਨ ਨਿਤ ਗਾਵੈ ਨਾਨਕ ਸਹਿਸਾ ਦੁਖ ਮਿਟਾਏ ਆਸਾ ਮਹੱਲਾ ਪੰਜਵਾਂ ਔਖ ਦਿਖਾਇਓ ਹਰ ਕੋ ਨਾਉ ਸੁਖ ਪਾਏ ਦੁਖ ਬਿਨਸਿਆ ਥਾਓ ਤਾਪ ਗਇਆ ਬਚਨ ਗੁਰਪੂਰੇ ਅੰਧ ਪਿਆਸਾ ਮਿਟੇ ਵਿਸੂਰੇ ਰਹਾਓ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾਂ
ਬਾਂਸ਼ਤ ਨਾਹੀ ਸੋ ਬੇਲਾ ਆਈ, ਬਿਨ ਹੁਕਮੈ ਕਿਉ ਬੁਝੈ ਬੁਝਾਈ, ਠੰਡੀ ਤਾਤੀ ਮਿੱਟੀ ਖਾਈ, ਉਹਨਾਂ ਬਾਲਾ ਬੂਡਾ ਭਾਈ ਰਹਾਉ। ਨਾਨਕ ਦਾਸ ਸਾਹ ਸਰਣਾਈ, ਗੁਰਪ੍ਰਸਾਦ ਭਉ ਪਾਰ ਪਰਾਈ, ਆਸਾ ਮਹੱਲਾ ਪੰਜਵਾਂ। ਸਦਾ ਸਦਾ ਆਇਆ ਤੁਮ ਪ੍ਰਗਾਸ, ਸਾਧ ਸੰਗਤ ਹਰ ਚਰਨ ਨਿਵਾਸ, ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂ ਸਦਾ ਸੁਖ ਪਾਵੈ, ਕਿਲ ਵਿਖ ਜਾਹੇ ਸਭੇ ਮਨ ਤੇਰੇ। ਰਹਾਉ ਕਹੋ ਨਾਨਕ ਜਾ ਕੇ ਪੂਰਨ ਕਰਮ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ, ਦੂਜੇ ਕਰਕੇ ਚੌਤੀਸ ਆਸਾ ਮਹੱਲਾ ਪੰਜਵਾਂ। ਜਾ ਕਾ ਹਰ ਸਵਾਮੀ ਪ੍ਰਬੇਲੀ, ਪੀੜ ਗਈ ਫਿਰ ਨਹੀਂ ਦੁਹੇਲੀ, ਰਹਾਉ ਕਰ ਕਿਰਪਾ ਚਰਨ ਸੰਗ ਮੇਲੀ, ਸੂਖ ਸਹਿਜ ਆਨੰਦ ਸੁਹੇਲੀ, ਸਾਧ ਸੰਗ ਗੁਣ ਗਾਇਆ ਤੋਲੀ, ਹਰ ਸਿਮਰਤ ਨਾਨਕ ਭਈ ਅਮੋਲੀ, ਆਸਾ ਮਹੱਲਾ ਪੰਜਵਾਂ। ਕਾਮ ਕ੍ਰੋਧ ਮਾਇਆ ਮਤ ਮਦ ਸਰ, ਇਹ ਖੇਲਤ ਸਭ ਜੂਐ ਹਾਰੇ, ਸਤ ਸੰਤੋਖ ਦਇਆ ਧਰਮ ਸੱਚ, ਇਹ ਆਪਣੇ ਗ੍ਰਹਿ ਭੀਤਰ ਵਾਰੇ, ਜਨਮ ਮਰਨ ਚੁੱਕੇ ਸਭ ਭਾਰੇ, ਮਿਲਤ ਸੰਗ ਪਇਓ ਮਨ ਨਿਰਮਲ, ਗੁਰਪੂਰੈ ਲੈਖਿਨ ਮੈਂ ਤਾਰੇ। ਰਹਾਉ ਸਭ ਕੀ ਰਿਣ ਹੋਏ ਰਹਿ ਮਨੁਆ, ਸਗਲੇ ਦੀਸੈ ਮੀਤ ਪਿਆਰੇ, ਸਭ ਮੱਧੇ ਰਵਿਆ ਮੇਰਾ ਠਾਕਰ, ਦਾਨ ਦੇ ਸਭ ਜੀ ਸਮਾਰੇ, ਏਕੋ ਏਕ ਆਪ ਇਕ ਏਕੈ, ਏਕੈ ਹੈ ਸਗਲਾ ਪਾ ਸਾਰੇ, ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਤੇ ਆਏ ਬਹੁਤ ਉਧਾਰੇ। ਗਹਿਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਛ ਪਾਰਾ ਵਾਰੇ, ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ, ਧਿਆਏ ਧਿਆਏ ਪ੍ਰਭ ਕਉ ਨਮਸਕਾਰੇ। ਆਸਾ ਮਹੱਲਾ ਪੰਜਵਾਂ। ਤੂੰ ਬੇਅੰਤ ਅਵਗਤਿਆ ਗੋਚਰ, ਇਹੋ ਸਭ ਤੇਰਾ ਆਕਾਰ, ਕਿਆ ਹਮ ਜੰਤ ਕਰੈ ਚਿਤਰਾਈ, ਜਾਂ ਸਭ ਕੇ ਤੁਜੈ ਮਜ਼ਾਰ। ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ, ਦੇਹ ਸੁਮਤ ਸਦਾ ਗੁਣ ਗਾਵਾਂ, ਮੇਰੇ ਠਾਕਰ ਅਗਮਿਆ ਪਾਰ। ਰਹਾਉ ਜੈਸੇ ਜਨਨ ਜਠਰ ਮੈਂ ਪ੍ਰਾਨੀ, ਓ ਰੇਤਾ ਨਾਮ ਆਧਾਰ, ਆਨੰਦ ਕਰੈ ਸਾਹ ਸਾਹ ਸੁਮਾਰੈ, ਨਾ ਪੋਹੈ ਅਗਨਾਰ। ਪਰ ਧਨ ਪਰ ਦਾਰਾ ਪਰ ਨਿੰਦਾ, ਇਨ ਸਿਉ ਪ੍ਰੀਤ ਨਿਵਾਰ, ਚਰਨ ਕਮਲ ਸੇਵੀ ਦੇ ਦਿਅੰਤਰ, ਗੁਰਪੂਰੇ ਕੈ ਆਧਾਰ। ਗ੍ਰਹਿ ਮੰਦਰ ਮਹਿਲਾ ਜੋ ਦੀਸੈ, ਨਾ ਕੋਈ ਸੰਗਾਰ, ਜਬ

ਠੀਲੇ ਮ੍ਰਿਤਕ ਨੈਣ ਦੇ ਖਲ ਧਾਇਆ ਰੇ। ਸੋਈ ਅਜਾਣ ਕਹੈ ਮੈਂ ਜਾਨਾ, ਜਾਣਨ ਹਾਰ ਨਾ ਸ਼ਾਨਾ ਰੇ। ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਗਸਾਨਾ ਰੇ। ਆਸਾ ਮਹੱਲਾ ਪੰਜਵਾਂ, ਬੰਧਨ ਕਾਟ ਬਿਸਾਰੇ ਔਗਣ, ਅਪਰਾ ਬਿਰਦ ਸੰਭਾਰਿਆ। ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਕ ਜੋ ਪ੍ਰਤਪਾਰਿਆ। ਗੁਰਸਿਖ ਰਾਖੇ ਗੁਰ ਗੋਪਾਲ, ਕਾਢ ਲੀਏ ਮਹਾਂ ਭਵਜਲ ਤੇ, ਆਪਣੀ ਨਜ਼ਰ ਨਿਹਾਲ ਰਹਾਓ। ਜਾਂ ਕੈ ਸਿਮਰਨ ਜਮ ਤੇ ਛੁੱਟੀ ਐ, ਹਲਤ ਪਲਤ ਸੁਖ ਪਾਈ ਐ। ਸਾਸ ਗ੍ਰਾਹ ਜਪੋ ਜਪ ਰਸਨਾ, ਨੀਤ ਨੀਤ ਗੁਣ ਗਾਈ ਐ। ਭਗਤ ਪ੍ਰੇਮ ਪਰਮ ਪਦ ਪਾਇਆ, ਸਾਹ ਸੰਗ ਦੁਖ ਨਾਠੇ। ਛਿਜੈ ਨਾ ਜਾਏ ਕਿਛ ਭਉ ਨਾ ਬਿਆਪੈ, ਹਰ ਤਨ ਨਿਰਮਲ ਗਾਠੇ। ਅੰਤਕਾਲ

ਜਾਂ ਤੂੰ ਸਾਹਿਬ ਤਾਂ ਪਉ ਕਿਹਾ, ਹਉ ਤੁਧ ਬਿਨ ਕਿੱਸਾ ਲਾਹੀ, ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਝ ਬਿਨ ਦੂਜਾ ਨਾਹੀ। ਬਾਬਾ ਬਿਖ ਦੇਖਿਆ ਸੰਸਾਰ ਰੱਖਿਆ।

ਆਈ ਸਰਵ ਸੁਖਾ ਬਣੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਿਗੁਰ ਖੋਲੇ ਰਹਾਓ ਹੁਕਮ ਬੂਝ ਰੰਗ ਰਸ ਮਾਣੇ ਸਤਿਗੁਰ ਸੇਵਾ ਮਹਾਂ ਨਿਰਵਾਣੇ ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਣ ਨਾਮਰਤਾ ਸੋਈ ਨਿਰਵਾਣ ਜਾ ਕੋ ਮਿਲਿਓ ਨਾਮ ਨਿਧਾਨਾ ਭਣਤ ਨਾਨਕ ਤਾਂ ਕਾ ਪੁਰਖ ਜਾਨਾ ਆਸਾ

ਪੰਜਵਾਂ ਊਠਤ ਬੈਠਤ ਸੋ ਵਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ, ਸ਼ਰਵਣ ਸੁਨੀਜੈ ਅੰਮ੍ਰਿਤ ਕਥਾ, ਜਾ ਸੁਨੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ ਰਹਾਓ, ਕਾਰਜ ਕਾਮ ਬਾਟ ਘਾਟ ਜਪੀਜੈ, ਗੁਰਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰਾਇਣ ਹਰ ਕੀਰਤਨ ਗਾਈ ਹੈ, ਸੋਜਨ ਜਮਕੀ ਵਾਟ ਨਾ ਪਾਈ ਹੈ, ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾਂ ਕੈ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁਖ ਹੋਵਤ ਨਾਸ, ਅਨੰਦ ਕਰੋ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵਾਓ ਰਹਾਓ, ਸਤਿਗੁਰ ਕਾ ਸਤ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ।

ਇਹੋ ਸੁਖ ਨਾਨਕ ਅੰਦਰ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚਉ ਕੁੰਟ ਮਾਨੈ ਦਰਸ਼ਨ ਮੰਗੋ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਰਹਾਓ ਜਾਂ ਕਹਿ ਨਿਪਟ ਨਾ ਆਵੈ ਕੋਈ ਸਗਲ ਸ੍ਰਿਸ਼ਟ ਉਵਾਂ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ ਸਾਧ ਸੰਗਮਨ ਸੋਭਤ ਜਾਗੇ ਤਾਂ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾਂ ਏਕੋ ਏਕੀ ਨੈ ਨਿਹਾਰੋ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧ ਕੈ ਸੰਗੇ ਹਰ ਹਰ ਨਾਮ ਧਿਆਵੋ ਰੇ ਰਹਾਓ ਸਗਲ ਸਮੱਗਰੀ ਜਾਂ ਕੈ ਸੂਤ ਪਰੋਈ ਘੜ ਘੜ ਅੰਤਰ ਰਵਿਆ ਸੋਈ ਓਪਤ ਪਰਲੋ ਅਖਣ ਮੈਂ ਕਰਤਾ ਆਪਾ ਲੇਪਾ ਨਿਰਗੁਣ ਰਹਿਤਾ ਕਰਨ ਕਰਾਵਨ ਅੰਤਰ ਜਾਮੀ ਆਨੰਦ ਕਰੈ ਨਾਨਕਾ ਸੁਆਮੀ ਆਸਾ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਭ ਦੇਹ ਜੀਤੀ ਨਹੀਂ ਹਾਰੇ ਕਿਲ ਵਿਖ ਬਿਨਾਸੇ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਧੂਰ ਰਹਾਓ ਪ੍ਰਭ ਕੇ ਸੰਤੋ ਦਾਰਨ ਜੋਗ ਤਿਸ ਭੇਟੇ ਜਿਸ ਤੁਰ ਸੰਜੋਗ ਮਨ ਆਨੰਦ ਮੰਤਰ ਗੁਰਦੀਆ ਤ੍ਰਿਸ਼ਨ ਬੁਝੀ ਮਨ ਨੇ ਚਿਲਥੀਆ ਨਾਮ ਪਦਾਰਥ ਨਵ ਨਿਧ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾਂ ਮਿੱਟੀ ਇਤਿਹਾਸ ਅਗਿਆਨ ਅੰਧੇਰੇ ਸਾਧ ਸੇਵਾ ਕੱਟੇ ਕਨੇਰੇ ਸੂਖ ਸਹਿਜ ਆਨੰਦ ਘਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ ਹਰ ਹਰ ਹਰ ਨਾਮ ਸੁਨਾ ਰਹਾਓ ਬਿਨ ਸਿਉ ਮਨ ਕਾ ਮੂਰਖ ਟੀਠਾ ਪ੍ਰਭ ਕਾ ਪਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹੋ ਸਫਲ ਭਇਆ ਕਹੋ ਨਾਨਕ ਪ੍ਰਭ ਕਰੀ ਮਾਇਆ ਆਸਾ ਮਹੱਲਾ ਪੰਜਵਾਂ ਸਤਿਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰੇ ਅਵਰ ਨਾ ਆਵਸ ਕਾਮਾ ਝੂਠਾ ਮੋਹ ਮਿਥਿਆ ਪਾਸਾਰੇ ਰਹਾਓ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰਬਿੰਦ ਦੂਜਾ ਨਾਹੀ ਥਾਓ ਗੁਰਦਾਤਾ ਗੁਰਦੇਵੈ ਨਾਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇਟ ਬਿਸਤਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏਕੈ ਉਹੀ ਘਟਘਟ ਅੰਤਰ ਆਪੇ ਸੋਈ ਰਹਾਓ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੁਹਮਿ ਲੇਕੈ ਕੀਨੋ ਠਾਓ ਕਹੋ ਨਾਨਕ ਗੁਰ ਭ੍ਰਮ ਪਉ ਖੋਇਆ ਆਨੰਦ ਰੂਪ ਸਭ ਨੈਨ ਅਲੋਇਆ ਆਸਾ ਮਹੱਲਾ ਪੰਜਵਾਂ ਉਕਤ ਸਿਆਣਪ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਣ ਹਾਰ ਪ੍ਰਭ ਸੋਏ ਰਹਾਓ ਮੂਰਖ ਮੁਗਦ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸਮਨ ਧਾਰੀ ਜਪ

ਜੋ ਸੋ ਪ੍ਰਸੰਨ ਹੋਇਓ ਪਰਮ ਮੇਰਾ, ਤਾਂ ਦੁਖ ਪਰਮ ਕਉ ਕੈਸੇ ਨੇਰਾ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਮੋਹੇ ਨਿਰਗੁਣ ਕਉ ਲਿਓ ਉਧਾਰੀ ਰਹਾਓ। ਮਿਟ ਗਇਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਬ ਸਤਿਗੁਰ ਮੰਤਾ। ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰੱਖ ਕੰਠ ਪਰੋਏ। ਕਹੋ ਨਾਨਕ ਕੌਣ ਉਹ ਕਰਮਾ, ਜਾਂ ਕਹਿ ਮਨ ਵਸਿਆ ਹਰਨਾਮਾ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਸੋਏ ਰਹੇ ਮਾਇਆ ਮਦਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ ਰਹਾਓ। ਮੋਹ ਭਰਮ ਬਹੁ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ। ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁਜੈ ਹਰ ਨੇਰਾ। ਕਹੋ ਨਾਨਕ ਜੋ ਪ੍ਰਭ ਸਰਨਾਈ, ਇਹਾਂ ਸੁਖ ਆਗਿਆਗਤ ਪਾਈ। ਆਸਾ ਮਹੱਲਾ ਪੰਜਵਾਂ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕਰ ਹਮ ਤੇਰੇ ਦੁਆਰੇ। ਤੂੰ ਮੇਰਾ ਕਰਤਾ ਹਉ ਸੇਵਕ ਤੇਰਾ, ਸਰਨ ਗਹੀ ਪ੍ਰਭ ਗੁਨੀ ਗਹਿਰਾ ਰਹਾਓ। ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੈ ਪੇਖ ਬਿਕਸੈ ਕੌਲਾਰ। ਤੂੰ ਮੇਰੀ ਗਤ ਪਤ ਤੂੰ ਪ੍ਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਆਨੰਦਨ ਜਪੋ ਨਾਮ ਗੁਣਤਾਸ, ਨਾਨਕ ਕੀ ਪ੍ਰਭ ਪੈ ਅਰਦਾਸ। ਆਸਾ ਮਹੱਲਾ ਪੰਜਵਾਂ, ਰੋਵਨ ਹਾਰੈ ਝੂਠ ਕਮਾਨਾ, ਹਾਸਾ ਸੋ ਕਰਤ ਬੇਗਾਨਾ। ਕੋ ਮੂਆ ਕਾ ਕਹਿ ਕਰ ਗਾਵਨ, ਕੋ ਰੋਵੈ ਕੋ ਹਾਸਾ ਸੁਪਾਵਨ ਰਹਾਓ। ਬਾਲ ਬਵਸਥਾ ਤੇ ਬਰਧਾਨਾ, ਪਹੁੰਚਣਾ ਮੂਕਾ ਫਿਰ ਪਛਤਾਨਾ। ਤ੍ਰਿਹੁ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਅਵਤਾਰਾ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਂ ਕੈ ਪ੍ਰਵਾਨ। ਆਸਾ ਮਹੱਲਾ ਪੰਜਵਾਂ, ਸੋਏ ਰਹੀ ਪ੍ਰਭ ਖਬਰ ਨਾ ਜਾਨੀ, ਭੋਰ ਪਇਆ ਬਹੁਰ ਪਛਤਾਨੀ। ਪ੍ਰੇ ਪ੍ਰੇਮ ਸਹਿਜ ਮਨ ਅੰਧ ਧਰੋਰੀ, ਪ੍ਰਭ ਮਿਲੇ ਬੇਕੀ ਲਾਲਸਾ, ਤਾਂ ਤੇ ਆਲਸ ਕਹਾਂ ਕਰੋਰੀ ਰਹਾਓ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਪਰ ਡਾਰਿਓ। ਸਾਧ ਮੋਹੇ ਲਾਦੀ ਹੰਕਾਰੇ, ਦੋਸ ਨਾਹੀ ਪ੍ਰਭ ਕਰਨੈ ਹਾਰੇ। ਸਾਧ ਸੰਗ ਮਿਟੇ ਭਰਮਿਆ ਦਾਰੇ, ਨਾਨਕ ਮੇਲੀ ਸਿਰਜਣ ਹਾਰੇ। ਆਸਾ ਮਹੱਲਾ ਪੰਜਵਾਂ, ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਤੂੰ ਚਿਤ ਆਵੈ ਤੇਰੀ ਮਾਇਆ, ਸਿਮਰਤ ਨਾਮ ਸਗਲ ਰੋਖਿਆ ਰਹਾਓ। ਅਨਕ ਦੁਖ ਦੇਵੈ ਅਵਰਾ ਕਉ, ਪਹੁੰਚ ਨਾ ਸਕੈ ਜਨ ਤੇਰੇ ਕਉ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜਾ ਨੰਦ ਬਸੈ ਬੈਰਾਗੀ। ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੇ ਮੈਂ ਦੀਜੈ। ਆਸਾ ਮਹੱਲਾ ਪੰਜਵਾਂ, ਮਨ ਤ੍ਰਿਪਤਾਨੋ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਸੰਤ ਪ੍ਰਸਾਦ ਭਲੀ ਬਣੀ, ਜਾਂ ਕਹਿ ਗ੍ਰਹਿ ਸਭ ਕਿਛ ਹੈ ਪੂਰਨ। ਸੋ ਭੇਟਿਆ ਨਿਰਭੈ ਧਨੀ ਰਹਾਓ। ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੁੱਖ ਮਹਾ ਬਿਕਰਾਲ। ਠਾਕੁਰ ਆਪਣੇ ਕਿੰਨੀ ਦਾਤ, ਜਲਨ ਬੁਝੀ ਮਨ ਹੋਈ ਸਾਂਤ। ਮਿਟ ਗਈ ਪਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜਾਨਾ। ਆਸਾ ਮਹੱਲਾ ਪੰਜਵਾਂ, ਠਾਕੁਰ ਸਿਉਂਜਾਂ ਕੀ ਬਨਿਆਈ, ਭੋਜਨ ਪੂਰਨ ਰਹੇ ਅਗਾਈ। ਕਛੂ ਨਾ ਥੋਰਾ ਹਰ ਭਗਤਨ ਕਉ, ਖਾਤ ਖਰਚਤ ਬਿਲਸ਼ਤ ਦੇਵਨ ਕਉ ਰਹਾਓ। ਜਾਂ ਕਾ ਤਨੀ ਅਗਮ ਗੁਸਾਈ, ਮਾਨੁਖ ਕੀ ਕਹੁ ਕੇ ਚਲਾਈ। ਜਾਂ ਕੀ ਸੇਵਾ ਦਸ ਅਸ਼ਟ ਸਿਧਾਈ, ਪਲਕ ਦਿਸ਼ਟ ਤਾਂ ਕੀ ਲਾਗੋ ਪਾਈ। ਜਾਂ ਕਹੋ ਦਇਆ ਕਰੋ ਮੇਰੇ ਸਵਾਮੀ, ਕਹੋ ਨਾਨਕ ਨਾਹੀ ਤਿਨਕਾਮੀ। ਆਸਾ ਮਹੱਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਾਂ ਮੇਰਾ ਮਨ ਮਹਾਂ ਸੁਖ ਪਾਇਆ। ਮਿਟ ਗਈ ਗਣਤ ਬਿਨਾਸਿਓ ਸੰਸਾਰ, ਨਾਮ ਰਤੇ ਜਨ ਪਏ ਭਗਵੰਤਾ ਰਹਾਓ। ਜੋ ਮੈਂ ਆਪਣਾ ਸਾਹਿਬ ਚੀਤ, ਤਉ ਪਉ ਮਿਟਿਓ ਮੇਰੇ ਮੀਤ। ਜੋ ਮੈਂ ਉਠ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਦੇਖ ਚਲਤ ਮਨ ਪਏ ਦਿਲਾਸਾ, ਨਾਨਕ ਦਾਸ ਤੇਰਾ ਪ੍ਰਵਾਸਾ।
ਆਸਾ ਮਹੱਲਾ ਪੰਜਵਾਂ ਅੰਦਰ ਮੂਸਾ ਲਾਏ ਟੁਕਾਈ ਗਿਰਤ ਕੂ ਮੈਂ ਖਾਏ ਮਿਠਾਈ ਸੋਚਤ ਸਾਚਤ ਰਹਿਣ ਬਿਹਾਨੀ ਅਨਕ ਰੰਗ ਮਾਇਆ ਕੇ ਚਿਤਵਤ ਕਬੂ ਨਾ ਸਿਮਰੈ ਸਾਰੰਗ ਪਾਨੀ ਰਹਾਓ ਦਰੁਮ ਕੀ ਛਾਇਆ ਨਿਚਰ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਖਤ ਸਰ ਸਾਂਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਏ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹੱਲਾ ਪੰਜਵਾਂ ਦੋ ਤੁਕੇ ਨੌ ਉਨ ਕੈ ਸੰਗ ਤੂੰ ਕਰਤੀ ਕੇਰ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਲੋਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨ ਤੁਹੀ ਦੁਹੇ ਰੀ ਰੀ ਰਹਾਓ ਉਨ ਕੈ ਸੰਗ ਤੂੰ ਗ੍ਰਹਿ ਮੈਂ ਮਾਹਰ ਉਨ ਕੈ ਸੰਗ ਤੂੰ ਹੋਈ ਹੈ ਜਾਹਰ ਉਨ ਕੈ ਸੰਗ ਤੂੰ ਰੱਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਨ ਮਹੱਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨਾ ਜਾਏ ਹੁਕਮੇ ਬਾਂਦਾ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਤਨ ਨਾ ਹਮ ਭੂਖੇ ਨਾ ਉਸ ਦੁਖ ਨਾ ਹਮ ਕਉ ਦੁਖੇ ਅਵਰਨਾ ਕਉ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨਹਾਰਾ ਰਹਾਓ ਨਾ ਉਸ ਬੰਧਨ ਨਾ ਹਮ ਬਾਂਧੇ ਨਾ ਉਸ ਤੰਦਾ ਨਾ ਹਮ ਤਾਂਦੇ ਨਾ ਉਸ ਮੈਲ ਨਾ ਹਮ ਕਉ ਮੈਲਾ ਉਸ ਆਨੰਦ ਤਾਂ ਹਮ ਸਦਕੇਲਾ ਨਾ ਉਸ ਸੋਚ ਨਾ ਹਮ ਕਉ ਸੋਚਾ ਨਾ ਉਸ ਲੇਪ ਨਾ ਹਮ ਕਉ ਪੋਚਾ ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ ਜਾ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਏਕੈ ਉਹੀ ਆਗੈ ਪਾਛੈ ਏਕੋ ਸੋਈ ਨਾਨਕ ਗੁਰਖੋਏ ਪਰਮ ਭੰਗਾ ਹਮ ਓਏ ਮਿਲ ਹੋਏ ਇਕ ਰੰਗਾ ਆਸਾ ਮਹੱਲਾ ਪੰਜਵਾਂ ਅਨਕ ਭਾਂਤ ਕਰ ਸੇਵਾ ਕਰੀਏ ਜਿਉ ਪ੍ਰਾਂਤਨ ਆਗੈ ਧਰੀਏ ਪਾਣੀ ਪੱਖਾ ਕਰੋ ਤਾ ਜਬ ਮਾਨ ਅਨਕ ਬਾਰ ਜਾਈਏ ਕੁਰਬਾਨ ਸਾਈ ਸੁਹਾਗਣ ਜੋ ਪ੍ਰਭਾਈ ਤਿਸਕੈ ਸੰਗ ਮਿਲੋ ਮੇਰੀ ਮਾਈ ਰਹਾਓ ਦਾਸਨ ਦਾਸੀ ਕੀ ਪਨਿਹਾਰ ਉਨਕੀ ਰਿਣ ਬਸੈ ਜੀ ਨਾਲ ਮਾਥੈ ਭਾਗਤਾ ਪਾਵੋ ਸੰਗ ਮਿਲੈ ਸੁਆਮੀ ਆਪਣੇ ਰੰਗ ਜਾਪ ਤਾਪ ਦੇਵੋ ਸਭ ਨੇਮਾ ਕਰਮ ਧਰਮ

ਦਿਨ ਸਰੈਣ ਇਹ ਸੇਵਾ ਸਾਧੋ। ਭਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ। ਆਸਾ ਮਹੱਲਾ ਪੰਜਵਾਂ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੈ ਨਾ ਕੋਏ, ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ, ਪ੍ਰਭ ਕੀ ਪ੍ਰੀਤ

ਪਤੰਗਾ ਲਸ਼ਕਰ ਜੋੜੇ ਕੀਆ ਸੰਬਾਹਾ ਨਿਕਸਿਆ ਫੂਕਤਾ ਹੋਏ ਗਏ ਸੁਵਾਹਾ ਉੱਚੇ ਮੰਦਰ ਮਹਿਲ ਅਰਰਾਨੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰ ਧੀਆ ਮੋਹੇ ਪਚੇ ਪਚ ਅੰਧਾ ਮੂਆ ਜਿਨੈ ਉਪਾਹਾ ਤਿਨੈ ਬਿਨਾਹਾ ਰੰਗ ਰਸਾ ਜੈਸੇ ਸੁਪਨਾਹਾ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸਮ ਦਿਆਲ ਆਸਾ ਮਹੱਲਾ ਪੰਜਵਾਂ ਇਨ ਸਿਉ ਪ੍ਰੀਤ ਕਰੀ ਕਨੇਰੀ ਜੋ ਮਿਲੀਐ ਤੋ ਵਧੈ ਵਧੇਰੀ ਗਲ ਚਮੜੀ ਜੋ ਛੋਡੈ ਨਾਹੀ ਲਾਗ ਛਟੋ ਸਤਿਗੁਰ ਕੀ ਪਾਈ ਜਗ ਮੋਹਨੀ ਹਮ ਤਿਆਗ ਗਵਾਈ ਨਿਰਗੁਣ ਮਿਲਿਓ ਵਜੀ ਵਧਾਈ ਰਹਾਓ ਐਸੀ ਸੁੰਦਰ ਮਨ ਕਉ ਮੋਹੈ ਬਾਟ ਕਾਟ ਕਰੇ ਬਨ ਬਨ ਜੋ ਹੈ ਮਨ ਤਨ ਲਾਗੈ ਹੋਏ ਕੈ ਮਿੱਠੀ ਗੁਰਪ੍ਰਸਾਦ ਮੈਂ ਖੋਟੀ ਡੀਠੀ ਅਗਰ ਉਸਕੇ ਵੱਡੇ ਠਗਾਊ ਛੋਡੈ ਨਾਹੀ ਬਾਪ ਨਾ ਮਾਊ ਮੇਲੀ ਆਪਣੇ ਉਨਲੇ ਬਾਂਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਧੇ ਅਬ ਮੋਰੈ ਮਨ ਪਇਆ ਆਨੰਦ ਭਉ ਚੂਕਾ ਟੂਟੇ ਸਭ ਫੰਦ ਕਹੋ ਨਾਨਕ ਜਾਂ ਸਤਿਗੁਰ ਪਾਇਆ ਕਰ ਸਗਲਾ ਮੈਂ ਸੁਖੀ ਬਸਾਇਆ ਆਸਾ ਮਹੱਲਾ ਪੰਜਵਾਂ ਆਠ ਪਹਿਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨੋ ਮੇਰੇ ਭਾਈ ਉਵਾ ਕੀ ਮਹਿਮਾ ਕਥਨ ਨਾ ਜਾਈ ਰਹਾਓ ਵਰਤਣ ਜਾਂ ਕਹਿ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸਰਾਮ ਮਿੱਤਰ ਸੱਤਰ ਜਾਂ ਕਹਿ ਇੱਕ ਸਮਾਨੈ ਪ੍ਰਭ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅੱਗ ਕੱਟ ਨਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰ ਬੀਰ ਬਚਨ ਕੇ ਬਲੀ ਕੌਲਾ ਬੱਪਰੀ ਸੰਤੀ ਸ਼ਲੀ ਤਾਂ ਕਾ ਸੰਗ ਬਾਂਛੈ ਸੁਰਦੇਵ ਅਮੋਗ ਦਰਸ ਸਫਲ ਜਾਂ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੋਹੇ ਸੰਤ ਹੈ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾਂ ਸਗਲ ਸੁਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣਗਾਮ ਮਹਾਪਵਿੱਤਰ ਸਾਧਕਾ ਸੰਗ ਜਿਸ ਭੇਟ ਲਾਗੈ ਪ੍ਰਭ ਰੰਗ ਗੁਰਪ੍ਰਸਾਦ ਹੋਏ ਆਨੰਦ ਪਾਵੈ ਜੇ ਸਿਮਰਤ ਮਨ ਹੋਏ ਪ੍ਰਗਾਸਾ ਤਾਂ ਕੀ ਗਤਮਿਤ ਕਹਿਣ ਨਾ ਜਾਵੈ ਰਹਾਓ ਵਰਤ ਨੇਮ ਮੱਜਨ ਤਿਸ ਪੂਜਾ ਵੇਦ ਪੁਰਾਣ ਤਿਨ ਸਿਮਰਤ ਸੁਨੀਜਾ ਮਹਾਪੁਨੀਤ ਜਾਂ ਕਾ ਨਿਰਮਲ ਥਾਨ ਸਾਧ ਸੰਗਤ ਜਾਂ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਿਤ ਪੁਨੀਤ ਤਾਂ ਕੀ ਪਗ ਰੇਨ ਜਾਂ ਕਉ ਭੇਟਿਓ ਹਰ ਹਰ ਰਾਏ ਤਾਂ ਕੀ ਗਤ ਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਤੇ ਆਵੋ ਉਨ ਸਾਧਾਂ ਕਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਹੋਰ ਲਾਏ ਨਾਨਕ ਆਏ ਪਏ ਸਰਨਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕੇ ਸੁਨਾਨੀ ਸਦ ਹੀ ਭੋਗ ਲਗਾਏ ਸੁਗਿਆਨੀ ਬਿਰਥਾ ਕਾਹੂ ਛੋਡੈ ਨਾਹੀ ਬਹੁਰ ਬਹੁਰ ਤਿਸ ਲਾਗੈ ਪਾਈ ਸਾਲ ਗਿਰਾਮ ਹਮਾਰ

ਸੇਵਾ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮੰਤ ਨਿਰਪ ਧਰ ਆਠ ਪਹਿਰ ਸਾ ਲਾਹੇ ਸਿਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਓ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹਲਾ ਜੋ ਨਾ ਢਹੰਦੋ ਮੂਲ ਸੋ ਘਰ ਰਾਸ ਕਰ ਹਿੱਕੋ ਚਿਤ ਵਸਾਏ ਕਦੇ ਨਾ ਜਾਏ ਮਰ ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਗੁਰਪ੍ਰਸਾਦ ਅਕਥ ਨਾਨਕ ਵਖਾਣਿਆ ਆਸਾ ਮਹੱਲਾ ਪੰਜਵਾਂ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਪੇਟਿਆ ਸੁਖ ਪਾਇਆ ਜਨ ਪ੍ਰਸਾਦ ਦੁਖ ਸਭ ਮੇਟਿਆ ਰਹਾਓ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਉਠਾ ਆਪ ਪੂਰੇ ਭਗਤ ਸੇ ਜਿਸਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀਐ ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ ਨਾਨਕ ਕੀ ਲੋਚਾ ਪੂਰ ਸੱਚੇ ਪਾਤਸ਼ਾਹ ਆਸਾ ਮਹੱਲਾ ਪੰਜਵਾਂ ਪੂਰ ਰਿਆ ਸਰਬ ਠਾਏ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਾਹੇ ਕੋਏ ਜਿਉ ਪਾਵੈ ਤਿਉ ਰਾਖ ਰਾਖਣ ਹਾਰਿਆ ਤੁਜ ਬਿਨ ਅਵਰ ਨਾ ਕੋਏ ਨਦਰ ਨਿਹਾਰਿਆ ਰਹਾਓ ਪ੍ਰਤਪਾਲੇ ਪ੍ਰਭ ਆਪ ਘੜਘੜ ਸਾਰੀ ਹੈ ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀ ਹੈ ਜੋ ਕਿਛ ਕਰੇ ਸੋ ਆਪ ਆਪਣ ਭਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ ਨਾਨਕ ਦਰਸ ਪਿਆਸ ਲੋਚਾ ਪੂਰੀ ਹੈ ਆਸਾ ਮਹੱਲਾ ਪੰਜਵਾਂ ਕਿਆ ਸੋਵੈ ਨਾਮ ਵਿਸਾਰ ਗਾਫਲ ਗਹਿ ਲਿਆ ਕੀਤੀ ਇਤ ਦਰਿਆਏ ਵੰਜਨ ਵਹਿੰਦਿਆ ਬੋਹ ਥੜਾ ਹਰ ਚਰਨ ਮਨ ਚੜ ਲੰਘੀਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਰਹਾਓ ਭੋਗੈ ਭੋਗ ਅਨੇਕ ਵਿਣਨਾ ਮੈਂ ਸੁਣਿਆ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਸ਼ਾਰ ਸਰ ਪਰ ਚਲਣਾ ਮਹਾਂ ਬਿਖਮ ਸੰਸਾਰ ਵਿਰਲੈ ਪੇਖਿਆ ਛੁਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮਹੱਲਾ ਪੰਜਵਾਂ ਕੋਈ ਨਾ ਕਿਸੇ ਸੰਗ ਕਾਹੇ ਗਰਬੀ ਹੈ ਏਕ ਨਾਮ ਆਧਾਰ ਭਉ ਜਲ ਦਰਬੀ ਹੈ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨੋ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਜਾਲ ਕਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਹਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਅਰੇ ਆਸਾ ਮਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤਿਸੈ ਅਰਾਧ ਮਨਾ ਬਿਨਾਸੈ ਸਗਲ ਰੋਗ ਰਾਖਨ ਹਾਰਿਆ ਪਾਰ ਰਾਖੈ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ
ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅੰਦਰ ਸਿਮਰੋ ਨਾਮ ਤਜ ਲਾਜ ਲੁਕਾਣੀਆਂ ਰਹਾਓ ਜਪ ਜਪ ਜੀਵਾ ਨਾਮ ਹੋਵੇ ਅਨੰਦ ਘਣਾ ਮਿਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗ ਨੇ ਹੋ ਕਿਨੇ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾਂ ਆਵਹੁ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚ ਹੈ ਅੰਮ੍ਰਿਤ ਨਾਮ ਹਰ ਹਰ ਜਪ ਹੈ ਮਿਲ ਪਾਪਾ ਮੁੰਚ ਹੈ ਤਤ ਵਿਚਾਰੋ ਸੰਤ ਜਨੋ ਤਾਂ ਤੇ ਬਿਘਨ ਨਾ ਲਾਗੈ ਖੀਨ ਭਏ ਸਭ ਤਸਕਰਾ ਗੁਰਮੁਖ ਜਨ ਜਾਗੈ ਰਹਾਓ ਬੁੱਧ ਗਰੀਬੀ ਖਰਚ ਲੈ ਹੋ ਹਉ ਮੈਂ ਬਿਖ ਜਾ ਰਹੋ ਸਾਚਾ ਹਟ ਪੂਰਾ।

ਪੁਰਮਨ ਮੈਂ ਦੀਆ ਮੋਰੀ ਤਸਾ ਬੁਜਾਰੀ ਦਿਨ ਪੀ ਗਾਵੋ ਰੈਨੀ ਗਾਵੋ ਗਾਵੋ ਸਾਸ ਸਾਸ ਰਸ ਨਾਰੀ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕਹੋ ਇਹੋ ਦਾਨ ਦੇਹੋ ਪ੍ਰਭ ਪਾਵੋ ਸੰਤਰੇ ਨਿਉਰ ਤਾਰੀ ਸ਼੍ਰਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਦਸਵਾਂ ਮਹੱਲਾ ਪੰਜਵਾਂ ਜਿਸਨੋ ਤੂੰ ਅਸਰ ਕਰ ਮਾਨੈ ਤੇ ਪਾਹੁਣ ਦੋ ਦਾਹਾ ਪੁੱਤਰ ਕਲਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ ਰੇ ਮਾਨੂੰ ਕਿਆ ਕਰੈ ਹੈ ਹਾਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕਰਾਮ ਭਜਨ ਲੈ ਲਾਹਾ ਰਹਾਉ ਜੈਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੋ ਰਹਾ ਪੀਤ ਉਪਰੇ ਕੇਤਕ ਧਾਈ ਹੈ ਅੰਤ ਓਰ ਕੋ ਆਹਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵ ਗਿਆ ਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਹਰੇ ਮਨ ਲੇਖੈ ਚਾਲੈ ਲੇਖੈ ਬੈਸੈ ਲੇਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਪੁਸ਼ਟ ਬਾਤ ਤੇ ਭਈ ਸਿਜਰੀ ਦੂਤ ਦੁਸ਼ਟ ਸਜਨਈ ਅੰਧਕਾਰ ਮੈਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ ਜਉ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਉ ਮੋਹੇ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਣੋ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸ਼ਨ ਬੁੱਝ ਗਈ ਏਕ ਬੋਲ ਭੀਖਵਤੋ ਨਾਹੀ ਸਾਧ ਸੰਗਤ ਸੀਤ ਲਈ ਏਕ ਜੀਹੀ ਗੁਣ ਕਮਨ ਮਖਾਨੈ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ।

ਬੇਗਤ ਆਇਆ ਸਸਤ ਵਖਰ ਤੂੰ ਕਿੰਨੈ ਨਾਹੀ ਪਾਪੀ ਬਾਦਾਰੇ ਨਾਇਆ ਸਤਿਗੁਰ ਤੇਰੀ ਆਸਾਇਆ ਪਤਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਓ ਗੰਧਣ ਵੈਣ ਸੁਣੈ ਉਰਝਾਵੈ ਨਾਮ ਲੈ ਤੇ ਅਲਕਾਇਆ ਨਿੰਦ ਚਿੰਦ ਕਉ ਬਹੁਤ ਉਹ ਮਾਹਿਓ ਬੁੱਝੀ ਉਲਟਾਇਆ ਪਾਰ ਧਨ ਪਾਰ ਤਨ ਪਰਤੀ ਨਿੰਦਾ ਅਖਾਦ ਖਾਹੇ ਹਰਕਾਇਆ ਸਾਚ ਧਰਮ ਸਿਉਂ ਰੁਚ ਨਹੀਂ ਆਵੈ ਸਤ ਸੁਨਤ ਸੋਹਾਇਆ ਦੀਨ ਦਿਆਲ ਕਿਰਪਾ ਪ੍ਰਭ ਠਾਕਰ ਦੀਨ ਦਿਆਲ ਕਿਰਪਾਲ ਪ੍ਰਭ ਠਾਕਰ ਭਗਤ ਟੇਕ ਹਰਨਾਇਆ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾ ਜਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਬਾਂਦੇ ਜਹਿ ਜੈਨੋ ਸੋ ਚੀਤ ਨ ਆਵੈ ਅਹਮ ਬੁੱਧ ਪਏ ਆਂਦੇ ਮਨ ਬੈਰਾਗੀ ਕਿਉ ਅਨਾਰਾਧੇ ਕਾਚ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਵਿਖੈ ਕੀ ਵਿਆਦੇ ਰਹਾਓ ਮੇਰੀ ਮੇਰੀ ਕਰ ਤੋ ਦਿਲ ਰਹਿਣ ਬਿਹਾਵੈ ਪਲਖਿਨ ਛੀਜੈ ਅਰਜਾਦੇ ਜੈਸੇ ਮਿਠੈ ਸਾਧ ਲੁਬਾਏ ਝੂਠ ਤਨ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ ਦੀਪ ਵਾਰੀ ਪੁਰਖ ਬਿਦਾਤੈ ਬਹੁਰ ਬਹੁਰ ਜਨਮਾ ਦੇ ਜੋ ਭਇਓ ਕਿਰਪਾਲ ਦੀਨ ਦੁਖ ਭੰਜਨ ਤਉ ਗੁਰਮਿਲ ਸਭ ਸੁਖ ਲਾ ਦੇ ਕਹੋ ਨਾਨਕ ਦਿਨ ਰਹਿਣ ਤੇ ਆਵੋ ਮਾਰ ਕਾਢੀ ਸਗਲਿਓ ਪਾ ਦੇ ਇਉਂ ਜਪਿਓ ਪਾਈ ਪੁਰਖ ਵਿਧਾਤੇ ਭਇਓ ਕਿਰਪਾਲ ਦੀਨ ਦੁਖ ਭੰਜਨ ਜਨ ਮਰਨ ਦੁਖ ਲਾਥੇ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ ਕਰੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ ਅੰਧੇ ਚੇਤ ਹਰ ਹਰ ਰਾਇਆ ਤੇਰਾ ਸੋ ਦਿਨ ਨੇੜੇ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਗ ਨੀਮ ਕੋ ਤੂਮਰ ਜੈਸਾ ਸੰਗ ਬਿਸਿਅਰ ਸਿਉ ਹੈ ਰੇ ਤੈਸੇ ਹੀ ਇਹੋ ਪਰ ਗ੍ਰਿਹੋ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜਾਏ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹ ਬਿਦ ਵਿਆਪਿਓ ਸੋ ਉਭਰਿਓ ਜਿਸ ਗੁਰ ਪੂਰਾ ਕਹੋ ਨਾਨਕ ਭਵ ਸਾਗਰ ਤਰਿਓ ਭਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੂਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਧ ਮੁਕਰਾਨੀ ਆਪ ਕਮਾਨੇ ਕੌਲੇ ਬਾਂਦੇ ਫਿਰ ਪਾਛੈ ਪਿਛਤਾਨੀ ਪ੍ਰਭ ਮੇਰੇ ਸਭ ਦੇ ਆਗੇ ਜਾਨੀ ਭਰਮ ਕੇ ਮੂਸੇ ਤੂੰ ਰਾਖਤ ਪਰਤਾ ਪਾਛੈ ਜੀ ਕੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੈ ਪਰਾਨੀ ਬਖਸ ਲੈ ਹੋ ਪਾਰ ਬ੍ਰਹਮ ਸੁਮਾਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕਉ ਨਿਗਟੀ ਹੋਏ ਦਿਖਾਵੈ ਜੋ ਜੋ ਕਹੈ ਠਾਕਰ ਪਹਿ ਸੇਵਕ ਤਤਕਾਲ ਹੋਏ ਆਵੈ ਰਹਾਉ ਤੇ ਸੇਵਕ ਕਹਿ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਆਸਾ ਘਰ ਗਿਆਰਵਾਂ ਮਹੱਲਾ ਪੰਜਵਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਨਟੂਆ ਪੇਖ ਦਿਖਾਵੈ ਬਹੁਬਿਦ ਜੈਸਾ ਹੈ ਉਹ ਤੈ ਸਾਰੇ ਅਨਕ ਜੋਨ ਪ੍ਰਮਿਉ ਪ੍ਰਮ ਪੀਤਰ ਸੁਖੈ ਨਾਹੀ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰਿਆ ਨੀ ਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਉਹ ਜਨਮ ਪਦਾਰਥ ਜੀਤਾਰੇ ਰਹਾਓ

ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸ਼ਿਆ ਹਰ ਨਾਮ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁਗਦ ਹੋਤੇ, ਸਭ ਲੱਗੇ ਤੇਰੀ ਸੇਵ ਰਹਾਓ। ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮੈਰਿਆ ਸਮਾਏ, ਧਰਮ ਰਾਜਾ ਬਿਸਮਾਦ ਹੋਵਾ, ਸਭ ਪਈ ਪੈਰੀ ਆਏ। ਸਤਯੁਗ ਤ੍ਰੇਤਾ ਦੁਆਪਰ ਭਣੀ ਐ, ਕਲਯੁਗ ਊਤਮੋ ਜੁਗਾ ਮਾਹੇ, ਐਹ ਕਰ ਕਰੇ ਸੋ ਐਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਹਰ ਜਿਉ ਸੋਈ ਕਰੈ, ਜੇ ਭਗਤ ਤੇਰੇ ਜਾਚੈ, ਇਹੋ ਤੇਰਾ ਬਿਰਦ ਕਰ ਜੋੜ, ਨਾਨਕ ਦਾਨ ਮੰਗੈ ਆਪਣਿਆਂ ਸੰਤਾਂ ਦੇਹ ਹਰ ਦਰਸ। ਰਾਗ ਆਸਾ ਮਹੱਲਾ ਪੰਜਵਾਂ, ਕਰ ਤੇਰਵਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ ਰਹਾਓ। ਮਹਾ ਬਿਖਾਦੀ ਦੁਸ਼ਟ ਅਪਵਾਦੀ, ਤੇ ਪੁਨੀ ਸੰਗਾਰੇ, ਨਰਕ ਭਵੰਤੇ ਨਰਕ ਪੜੰਤੇ, ਤਿਨਕੇ ਕੋਲੇ ਉਦਾਰੇ। ਕੋਈ ਨਾ ਜਾਣੈ ਕੋਈ ਨਾ ਮਾਨੈ, ਸੇ ਪ੍ਰਗਟ ਹਰ ਦੁਆਰੇ, ਕਵਨ ਉਪਮਾ ਦੇਉ ਕਵਨ ਵਡਾਈ, ਨਾਨਕ ਖਿਨ ਖਿਨ ਵਾਰੇ। ਆਸਾ ਮਹੱਲਾ ਪੰਜਵਾਂ, ਬਾਵਰ ਸੋਏ ਰਹੇ ਰਹਾਓ। ਮੋਹ ਕੁਟੰਬ ਬਿਖੈ ਰਸ ਮਾਤੇ, ਮਿਥਿਆ ਗਹਿਨ ਗਹੇ, ਮਿਥਨ ਮਨੋਰਥ ਸੁਪਨ ਆਨੰਦ, ਉਲਾਸ ਮਨਮੁਖ ਸਤ ਕਹੇ। ਅੰਮ੍ਰਿਤ ਨਾਮ ਪਦਾਰਥ ਸੰਗੇ, ਤਿਲ ਮਰਮ ਨਾ ਲਹੇ। ਕਰ ਕਿਰਪਾ ਰਾਖੇ ਸਤ ਸੰਗੇ, ਨਾਨਕ ਸਰਨ ਆਹੇ। ਆਸਾ ਮਹੱਲਾ ਪੰਜਵਾਂ ਤੇ ਪਦੇ, ਓਹਾ ਪ੍ਰੇਮ ਪਿਰੀ ਰਹਾਓ। ਕਨਕ ਮਾਣਕ ਗਜ ਮੋਤੀਆਂ ਲਾਲਨ, ਨੈ ਨਾ ਨਹੀਂ ਰਾਜਨ ਭਾਗਨ, ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ। ਚਰਨਨ ਸਰਨਨ ਸੰਤਨ ਬੰਧਨ, ਸੁਖੋ ਸੁਖ ਪਾਹੀ। ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ, ਆਸਾ ਮਹੱਲਾ ਪੰਜਵਾਂ। ਗੁਰੈ ਦਿਖਾਇਓ ਲੋਏ ਨਾ ਰਹਾਓ, ਈਤੈ ਉਤੈ ਘਟ ਘਟ ਘਟ ਘਟ, ਤੂੰ ਹੀ ਮੋਹੇ ਨਾ, ਕਾਰਨ ਕਰਨਾ ਤਾਰਨ ਤਰਨਾ, ਏਕੈ ਏਕੈ ਸੋਹੇ ਨਾ। ਸੰਤਨ ਪਰਸਨ ਬਲਿਹਾਰੀ ਦਰਸਨ, ਨਾਨਕ ਸੁਖ ਸੁਖ ਸੋਏ ਨਾ। ਆਸਾ ਮਹੱਲਾ ਪੰਜਵਾਂ, ਹਰ ਹਰ ਨਾਮਿਆ ਮੋਲਾ, ਉਹ ਸਹਿ ਸੁਹੇਲਾ ਰਹਾਓ। ਸੰਗ ਸਹਾਈ ਛੋੜ ਨਾ ਜਾਈ, ਉਹ ਅਗੈ ਅਤੋਲਾ, ਪ੍ਰੀਤਮ ਭਾਈ ਬਾਪ ਮੋਰੋ ਮਾਈ, ਭਗਤਨ ਕਾਯੋਲਾ। ਅਲਖ ਲਖਾਇਆ ਗੁਰ ਤੇ ਪਾਇਆ, ਨਾਨਕ ਇਹੋ ਹਰ ਕਾ ਚੋਲਾ। ਆਸਾ ਮਹੱਲਾ ਪੰਜਵਾਂ, ਆਪਣੀ ਭਗਤ ਨਿਭਾਹੇ, ਠਾਕਰ ਆਇਓ ਆਹੇ ਰਹਾਓ। ਨਾਮ ਪਦਾਰਥ ਹੋਏ ਸਕਾਰਥ, ਹਿਰਦੈ ਚਰਨ ਬਸਾਹੇ, ਇਹ ਮੁਕਤਾ ਇਹ ਜੁਗਤਾ, ਰਾਖੋ ਸੰਤ ਸਗਾਹੇ। ਨਾਮ ਧਿਆਵੋ ਸਹਿ ਸਮਾਵੋ, ਨਾਨਕ ਹਰ ਗੁਣ ਗਾਹੇ। ਆਸਾ ਮਹੱਲਾ ਪੰਜਵਾਂ, ਠਾਕਰ ਚਰਨ ਸੁਭਾਵੇ, ਹਰ ਸੰਤਨ ਪਾਵੇ ਰਹਾਓ। ਆਪ ਗਵਾਇਆ ਸੇਵਕ ਮਾਇਆ, ਗੁਣ ਰਸ ਰਸ ਗਾਵੇ, ਏਕੈ ਆਸਾ ਦਰਸ ਪਿਆਸਾ, ਆਨਾ ਪਾਵੇ। ਦਇਆ ਤੁਹਾਰੀ ਕਿਆ ਜੰਤ ਵਿਚਾਰੀ, ਨਾਨਕ ਬਲ ਬਲ ਜਾਵੇ। ਆਸਾ ਮਹੱਲਾ ਪੰਜਵਾਂ, ਏਕ ਸਿਮਰ ਮਨ ਮਾਹੀ ਰਹਾਓ। ਨਾਮ ਧਿਆਓ ਹਿਰਦੈ ਬਸਾਵੋ, ਤਿਸ ਬਿਨ ਕੋ ਨਾਹੀ, ਪ੍ਰਭ ਸਰਣੀ ਆਈਐ, ਸਰ ਫਲ ਪਾਈਐ, ਸਗਲੇ ਦੁਖ ਜਾਹੀ। ਜੀਅਨ ਕੋ ਦਾਤਾ ਪੁਰਖ ਵਿਦਾਤਾ, ਨਾਨਕ ਘਟ ਘਟ ਆਹੀ। ਆਸਾ ਮਹੱਲਾ ਪੰਜਵਾਂ, ਹਰ ਬਿਸਰਤ ਸੋ ਮੂਆ ਰਹਾਓ। ਨਾਮ ਧਿਆਵੈ ਸਰਵ ਫਲ ਪਾਵੈ, ਸੋ ਜਨ ਸੁਖੀਆ ਹੂਆ, ਰਾਜ ਕਹਾਵੈ ਹਉ ਕਰਮ ਕਮਾਵੈ, ਬਾਂਧਿਓ ਨਲਨੀ ਪਰਮਸੂਆ। ਕਹੋ ਨਾਨਕ ਜੇ ਸਤਿਗੁਰ ਭੇਟਿਆ, ਸੋ ਜਨ ਨਿਚਲਥੀਆ। ਆਸਾ ਮਹੱਲਾ ਪੰਜਵਾਂ, ਕਰ ਚਉ ਦਵਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਓਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਓ, ਲਾਗ ਰਹਿ ਰਹਾਓ। ਜੋ ਪ੍ਰਭ ਭਾਵੈ ਜਨਮ ਨਾ ਆਵੈ, ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ, ਪ੍ਰਭ ਸੰਗ ਮਲੀਜੈ ਹੋ ਮੰਦੀ ਜੈ, ਨਾਨਕ ਨਾਮ ਮਿਲੈ।

ਉਹ ਨਾ ਸੁਣੀ ਕਤਹੀ ਤੁਮ ਲੋਕ ਸੁਣਾਵੋ। ਜਿਸ ਤੇ ਸੁੱਤਾ ਨਾਨਕਾ ਜਾਗਾ ਏ ਸੋਈ, ਜੇਕਰ ਬੁਝੇ ਆਪਣਾ ਤਾਂ ਨੀਂਦ ਨਾ ਹੋਈ। ਜੇ ਚੱਲਦਾ ਲੈ ਚੱਲਿਆ ਕਿ ਸੰਪੈ ਨਾਲੇ, ਤਾਂ ਤਨ ਸੰਚੋ ਦੇਖ ਕੇ ਬੁਝੋ ਵਿਚਾਰੇ। ਵਣਜ ਕਰੋ ਮਕਸੂਦ ਲੈ ਹੋ, ਮਤ ਪੱਛੋ ਤਾਵੋ, ਔਗੁਣ ਛੋਡੋ ਗੁਣ ਕਰਹੋ, ਐਸੇ ਤਤ ਪਰਾਵੋ। ਧਰਮ ਭੂਮ ਸਤ ਬੀਜ ਕਰ, ਵੈਸੀ ਕਿਰਸ ਕਮਾਵੋ, ਤਾਵਾਂ ਪਾਰੀ ਜਾਣੀਓ ਲਾਹ ਲੈ ਜਾਵੋ। ਕਰਮ ਹੋਵੇ ਸਤਿਗੁਰ ਮਿਲੈ ਬੂਝੈ ਵਿਚਾਰਾ, ਨਾਮ ਵਖਾਣੇ ਸੁਣੇ ਨਾਮ ਨਾਮੇ ਵਿਵਹਾਰਾ। ਜਿਉਂ ਲਾਹਾ ਤੋਟਾ ਤਿਵੈ ਵਾੜ ਚਲਦੀ ਆਈ, ਜੋਤ ਸਪਾਵੈ ਨਾਨਕਾ ਸਾਈ ਵਡਿਆਈ। ਆਸਾ ਮਹੱਲਾ ਪਹਿਲਾ। ਚਾਰੇ ਕੁੰਡਾਂ ਟੁੰਡੀਆਂ ਕੋ ਨਿਮੀ ਮੈਂਡਾ, ਜੇ ਤੁਧ ਪਾਵੈ ਸਾਹਿਬਾ ਤੂੰ ਮੈਂ ਹਾਂ ਤੈਂਡਾ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ, ਹਿੱਕੋ ਮੈਂਡਾ ਤੂੰ ਤਣੀ ਸਾਚਾ ਮੁਖ ਨਾਮ ਰਹਾਓ। ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿਧ ਸਿੱਧ, ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ। ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ, ਗੁਰ ਕਾ ਸ਼ਬਦ ਨਾਚੀ ਨਹੀਂ ਤਤ ਸਾਰ ਨਿਰੰਤਰ। ਪੰਡਿਤ ਪਾਂਦੇ ਜੋਈ ਸੀ ਨਿਤ ਪੜੈ ਪੁਰਾਣਾ, ਅੰਤਰ ਵਸਤ ਨਾ ਜਾਣਨੀ ਘੜ ਬ੍ਰਹਮ ਲੁਕਾਣਾ। ਇੱਕ ਤਪਸੀ ਬਨ ਮੈਂ ਤਪ ਕਰੈ, ਨਿਤ ਤੀਰਥ ਵਾਸਾ ਆਪ ਨਾ ਚੀਨੈ ਤਾਮਸੀ, ਕਾਹੇ ਪਏ ਉਦਾਸਾ। ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵੈ, ਬਿਨ ਗੁਰ ਸ਼ਬਦ ਨਾ ਛੁੱਟ ਹੀ ਪ੍ਰਮ ਆਵੈ ਜਾਵੈ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮਦਾਨ ਇਸਨਾਨ ਦ੍ਰਿੜ ਹਰ ਭਗਤ ਸੋ ਜਾਗੇ। ਗੁਰ ਤੇ ਦਰ ਕਰ ਜਾਣੀਐ ਸੋ ਜਾਏ ਸਜਾਣੈ, ਨਾਨਕ ਨਾਮ ਨਾ ਵਿਸਰੈ ਸਾਚੇ ਮਨਮਾਨੈ। ਆਸਾ ਮਹੱਲਾ ਪਹਿਲਾ। ਮਨਸਾ ਮਨੈ ਸਮਾਏ ਲੇ, ਭਉ ਜਲ ਸਜ ਧਰਣਾ, ਆ ਜੁਗਾ ਦਿਆਲ ਤੂੰ ਠਾਕਰ ਤੇਰੀ ਸਰਨਾ। ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀ ਜੈ, ਗੁਰਮੁਖ ਨਾਮ ਧਿਆਈਐ ਮਨ ਮੰਦਰ ਪੀਜੈ ਰਹਾਓ। ਕੂੜਾ ਲਾਲਚ ਛੋਡੀਐ ਤੋ ਸਾਚ ਪਛਾਣੈ, ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ। ਇਹੋ ਮਨ ਰਾਜਾ ਲੋਭੀਆ ਲੁਭਤੋ ਲੋਭਾਈ, ਗੁਰਮੁਖ ਲੋਭ ਨਿਵਾਰੀਐ ਹਰਸਿਉ ਬਣਿਆਈ। ਕੱਲਰ ਖੇਤੀ ਬੀਜੀਐ ਕਿਉਂ ਲਾਹਾ ਪਾਵੈ, ਮਨਮੁਖ ਸੱਚ ਨਾ ਪੀਜਈ ਕੂੜ ਕੂੜ ਗੜਾਵੈ। ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਭਾਰੀ, ਸਾਚੋ ਸਾਹਿਬ ਮਨ ਵਸੈ ਹੋਮੈ ਬਿਖਮਾਰੀ। ਦੁਬਦਾ ਛੋੜ ਕੁਵਾਟੜੀ ਮੂਸੋ ਗੇ ਭਾਈ, ਅਹਿਨਸ ਨਾਮ ਸਲਾਹੀ ਐ ਸਤਿਗੁਰ ਸਰਣਾਈ। ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ, ਜਲ ਮੈਂ ਕੇਤਾ ਰਾਖੀਐ ਅਬ ਅੰਤਰ ਸੂਕਾ। ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ, ਨਾਨਕ ਨਾਮ ਨਾ ਵਿਸਰੈ ਮੱਥੇ ਅੰਮ੍ਰਿਤ ਪੀਆ। ਆਸਾ ਮਹੱਲਾ ਪਹਿਲਾ। ਚੱਲੇ ਚਲਣ ਹਾਰ ਵਾਟ ਵਟਾਇਆ, ਤੰਦ ਪਿਟੇ ਸੰਸਾਰ ਸੱਚ ਨਾ ਪਾਇਆ, ਕਿਆ ਭਵੀ ਹੈ ਕਿਆ ਢੂੰਡੀ ਹੈ, ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜੇ ਆਪਣਾ ਕਰ ਆਇਆ ਰਹਾਓ। ਸੱਚ ਮਿਲੈ ਸਚਿਆਰ ਕੂੜ ਨਾ ਪਾਈ ਹੈ, ਸੱਚੇ ਸਿਉਂ ਚਿਤਲਾਏ ਬਹੁ ਨਾ ਆਈ ਹੈ। ਮੋਇਆ ਕਹੋ ਕਿਆ ਰੋਵੋ, ਰੋਏ ਨਾ ਜਾਣ ਹੂੰ, ਰੋਵੋ ਸੱਚ ਸਲਾਏ ਹੁਕਮ ਪਛਾਣ ਹੂੰ। ਹੁਕਮੀ ਵਜੋ ਲਿਖਾਏ ਆਇਆ ਜਾਣੀਐ, ਲਾਹਾ ਪੱਲੇ ਪਾਏ ਹੁਕਮ ਸਿਆਣੀਐ, ਹੁਕਮੀ ਪੈਂਦਾ ਜਾਏ ਦਰਗਹਿ ਪਾਣੀਐ, ਹੁਕਮੇ ਹੀ ਸਰਵਾਰ ਬਾਂਦਰ ਬਾਣੀਐ। ਲਾਹਾ ਸੱਚ ਨਿਆਉ ਮਨ ਵਸਾਈਐ, ਲਿਖਿਆ ਪੱਲੇ ਪਾਏ ਗਰਵ ਵਜਾਈਐ। ਮਨ ਮੁਖੀਆ ਸਿਰ ਮਾਰ ਵਾਧ ਖਪਾਈਐ, ਠੱਗ ਮੁੱਠੀ ਕੂੜਿਆਰ ਬਨ ਚਲਾਈਐ। ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾ ਵਹੀ, ਗੁਨਹਾ ਬਖਸ਼ਣ ਹਾਰ ਸ਼ਬਦ ਕਮਾ ਵਹੀ। ਨਾਨਕ ਮੰਗੈ ਸੱਚ ਗੁਰਮੁਖ ਕਾਲੀਐ, ਮੈਂ ਤੁਝ ਬਿਨ ਅਵਰਨਾ ਕੋਏ ਨਦਰ ਨਿਹਾਲੀਐ। ਆਸਾ ਮਹੱਲਾ ਪਹਿਲਾ। ਕਿਆ ਜੰਗਲ ਢੂੰਡੀ ਜਾਏ, ਮੈਂ ਕਰ ਬਨ ਹਰੀ ਆਵਲਾ, ਸੱਚ ਟਿਕੈ ਕਰ ਆਏ ਸ਼ਬਦੋ ਤਾਵਲਾ। ਜੈ ਦੇਖਾਂ ਤੈ ਸੋਏ ਅਵਰ ਨਾ ਜਾਣੀਐ, ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ। ਰਹਾਓ ਆਪ ਮਿਲਾਵੈ ਸੱਚ ਤਾ ਮਨ ਭਾਵਈ, ਚੱਲੈ ਸਦਰ ਜਾਏ ਅੰਕ ਸਮਾਵਈ। ਸੱਚਾ ਸਾਹਿਬ ਮਨ ਵਸੈ,
ਵਸਿਆ ਮਨ ਸੋਈ ਆਪੇ ਦੇ ਵਡਿਆਈਆਂ ਦੇ ਤੋਟ ਨਾ ਹੋਈ ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੈ ਪੱਥਰ ਕੀ ਬੇੜੀ ਜੇ ਚੜੈ ਪਰ ਨਾਲ ਬੁਡਾਵੈ ਆਪਣਾ ਮਨ ਵੇਚੀਐ ਸਿਰ ਦੀ ਜੈ ਨਾਲੇ ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ ਜੰਮਣ ਮਰਨ ਆਖੀਐ ਤਿਨ ਕਰਤੈ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਦਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿਨੀ ਨਾ ਵਿਸਾਰਿਆ ਦੂਜੇ ਪਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਸ਼ਾਈ

ਮੂਲ ਹੈ ਤੂੰ ਉੱਤਮ ਹੋ ਨੀਚ ਸੇਵ ਕਾਂਡੀਆ ਨਾਨਕ ਨਦਰ ਕਰੇ ਹੋ ਮਿਲੈ ਸਚਵਾਂਡੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨ ਮਰਨ ਕਾ ਦੋਕਣ ਨਿਸੈ ਸਾਧੋਈ ਬਿਨ ਨਾਵੈ ਕਿਆ ਜੀਵਨਾ ਫਿੱਟ ਤ੍ਰਿਗ ਚਤਰਾਈ ਸਤਿਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਵਣ ਤੋ ਰਹਿ ਪਾਈਏ ਗੁਰਪੂਰਾ ਰਾਮ ਨਾਮ ਤਨ ਰਾਸ ਦੇ ਬਿਨ ਸਹਿ ਪ੍ਰਮ ਕੂਰਾ ਸੰਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ ਨਟੂਐ ਸੰਗ ਬਣਾਇਆ ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹਉ ਮੈਂ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋਜਣੈ ਗੁਰਸ਼ਬਦ ਵਿਚਾਰਾ ਜਿਉ ਅੰਦਲੈ ਹੱਥ ਟੋਹਣੀ ਹਰ ਨਾਮ ਹਮਾਰੈ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ ਜਿਉ ਤੂੰ ਰਾਖੈ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨਮ ਦੁਆਰਾ ਜਨਮ ਮਰਨ ਦੁਖ ਮੇਟਿਆ ਜਪਨਾ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਰ ਤੇਰਾ ਸੁਰ ਸ੍ਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਵ ਵਿਡਾਣੀ ਤਾਂ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਓ ਤੇ ਤੀਸ ਕਰੋੜੀ ਦਾਸ ਤੁਮਾਰੇ ਰਿਧ ਸਿੱਧ ਪ੍ਰਾਣ ਆਧਾਰੀ ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰੇ ਅੱਖ ਵਿਚਾਰੀ ਤੀਨ ਗੁਣਾ ਤੇਰੇ ਯੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮਪਤ ਪਾਈਐ ਕਥੇ ਕਥ ਕਹਾਣੀ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾਂ ਕੋ ਨਦਰ ਕਰੇ ਤੂੰ ਆਪਣੀ ਸਾਈ ਸਾਈ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਜੈ ਹੋਰ ਮਨਮੁਖ ਫਿਰੈ ਇਹ ਆਣੀ ਚਾਰੇ ਵੇਦ ਬ੍ਰਹਮੇ ਕਉ ਦੀਏ ਪੜਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੂਜੈ ਬੱਪੜਾ ਨਰਕ ਸੁਰਗ ਅਵਤਾਰੀ।

ਜਾਂ ਸਭ ਸੱਚਾ ਦੇਹ ਤਾਂ ਸੱਚ ਵਿਖਾਣੀ, ਜਾਂ ਕਹੋ ਸੱਚ ਬੁਝਾਵੇ ਆਪਣਾ ਸਜੇ ਨਾਮ ਸਮਾਣੀ। ਆਸਾ ਮਹੱਲਾ ਤੀਜਾ, ਸਤਿਗੁਰ ਹਮਰਾ ਪਰਮ ਗਵਾਇਆ, ਹਰ ਨਾਮ ਨਿਰੰਜਨ ਮਨ ਵਸਾਇਆ, ਸਭ ਚੀਨ ਉਸਰਾ ਸੁਖ ਪਾਇਆ। ਸੁਣ ਮਨ ਮੇਰੇ ਤਤ ਗਿਆਨ, ਦੇਵਣ ਵਾਲਾ ਸਭ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ ਰਹਾਉ। ਸਤਿਗੁਰ ਭੇਟੇ ਕੀ ਵਡਿਆਈ, ਜਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ, ਸਹਿਜੇ ਮਾਤਾ ਹਰ ਗੁਣ ਗਾਈ, ਵੇਣ ਗੁਰ ਪੂਰੇ ਕੋਇ ਨਾ ਜਾਣੀ, ਮਾਇਆ ਮੋਇ ਦੂਜੈ ਲੁਭਾਣੀ, ਗੁਰਮੁਖ ਨਾਮ ਮਿਲੈ ਹਰ ਬਾਣੀ, ਗੁਰ ਸੇਵਾ ਤਪਾਂ ਸਿਰ ਤਪਸਾਰ, ਹਰ ਜੀਓ ਮਨ ਵਸੈ ਸਭ ਦੁਖ ਵਿਸਾਰ ਨਹਾਰ, ਦਰਸਾ ਚੈ ਦੀਸੈ ਸਚਿਆਰ, ਗੁਰ ਸੇਵਾ ਤੇ ਤ੍ਰਿਪਵਨ ਸੋਜੀ ਹੋਏ, ਆਪ ਪਛਾਣ ਹਰ ਪਾਵੈ ਸੋਏ, ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਗੁਰ ਸੇਵਾ ਤੇ ਸਭ ਕੁਲ ਉਧਾਰੇ, ਨਿਰਮਲ ਨਾਮ ਰੱਖੈ ਉਰਧਾਰੇ, ਸਾਬੀ ਸਾਚੀ ਸੋਭਾ ਸਾਜ ਦੁਆਰੇ, ਸੇਵੜ ਭਾਗੀ ਜੇ ਗੁਰ ਸੇਵਾ ਲਾਏ, ਅੰਦਨ ਭਗਤ ਸਚਨਾਮ ਦ੍ਰਿੜਾਏ, ਨਾਮੇ ਉਦਰੇ ਕੁਲ ਸਬਾਏ, ਨਾਨਕ ਸੱਚ ਕਹਿ ਵਿਚਾਰ, ਹਰ ਕਾ ਨਾਮ ਰੱਖੋ ਉਰਧਾਰ, ਹਰ ਭਗਤੀ ਰਾਤੇ ਮੁਖ ਦੁਆਰ। ਆਸਾ ਮਹੱਲਾ ਤੀਜਾ, ਆਸਾ ਆਸ ਕਰੇ ਸਭ ਕੋਈ, ਹੁਕਮੈ ਬੂਜੈ ਨਿਰਾਸਾ ਹੋਈ, ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਾਗਾਵੈ ਸੋਈ, ਸਤਿਗੁਰ ਨਾਮ ਬੁਝਾਇਆ ਵਿਨਾਵੈ ਭੁੱਖ ਨਾ ਜਾਈ, ਨਾਮੇ ਤ੍ਰਿਸ਼ਨਾ ਯਗਨ ਬੁਝੈ, ਨਾਮ ਮਿਲੈ ਤਸੈ ਰਜਾਈ ਰਹਾਉ। ਕਲ ਕੀਰਤੋ ਸ਼ਬਦ ਪਛਾਣ, ਇਹਾ ਭਗਤ ਚੁਕੈ ਮਾਨ, ਸਤਿਗੁਰ ਸੇਵਿਐ ਹੋਵੈ ਪ੍ਰਵਾਨ, ਜਿਨ ਆਸਾ ਕੀਤੀ ਤਿਸਨੋ ਜਾਨ, ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ, ਇਹੋ ਸਿਰ ਦੀਜੈ ਆਪ ਗਵਾਏ, ਹੁਕਮੈ ਬੂਜੈ ਸਦਾ ਸੁਖ ਪਾਏ, ਆਪ ਕਰੇ ਤੈਂ ਆਪ ਕਰਾਏ, ਆਪੇ ਗੁਰਮੁਖ ਨਾਮ ਵਸਾਏ, ਆਪ ਭੁਲਾਵੈ ਆਪ ਮਾਰਗ ਪਾਏ, ਸੱਚਾ ਸ਼ਬਦ ਸੱਚ ਸਮਾਏ, ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਜੁਗ ਜੁਗ ਆਖ ਵਖਾਣੀ, ਮਨਮੁਖ ਮੋਹੇ ਪਰਮ ਭੁਲਾਣੀ, ਬਿਨਾਂ ਮੈਂ ਸਫਰੈ ਬੋਰਾਣੀ, ਤੀਨ ਭਵਨ ਮੈਂ ਏਕਾ ਮਾਇਆ, ਮੂਰਖ ਪੜ ਪੜ ਦੂਜਾ ਭਾਉ ਦ੍ਰਿੜਾਇਆ, ਬਹੁ ਕਰਮ ਕਮਾਵੈ ਦੁਖ ਸਬਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਅੰਮ੍ਰਿਤ ਮੀਠਾ ਸ਼ਬਦ ਵਿਚਾਰ, ਅੰਦਨ ਭੋਗੇ ਹਉ ਮੈਂ ਮਾਰ, ਸਹਿਜਾਨੰਦ ਕਿਰਪਾ ਧਾਰ, ਨਾਮ ਰਤੇ ਸਦਾ ਸੱਚ ਪਿਆਰ, ਹਰ ਜਪ ਪੜੀਐ ਗੁਰ ਸ਼ਬਦ ਵਿਚਾਰ, ਹਰ ਜਪ ਪੜੀਐ ਹਉ ਮੈਂ ਮਾਰ, ਹਰ ਜਪੀਐ ਪਏ ਸੱਚ ਪਿਆਰ, ਨਾਨਕ ਨਾਮ ਗੁਰਮਤਿ ਉਰ ਧਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਤੀਜਾ, ਅਸ਼ਟਪਦੀਆਂ ਘਰ ਅਠਵਾਂ ਕਾਫੀ, ਗੁਰ ਤੇ ਸਾਂਤਿ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ, ਗੁਰ ਤੇ ਨਾਮ ਪਾਈਐ ਵੱਡੀ ਵਡਿਆਈ, ਏਕੋ ਨਾਮ ਚੇਤ ਮੇਰੇ ਭਾਈ, ਜਗਤ ਜਲੰਦਾ ਦੇਖ ਕੇ ਭਜ ਪਏ ਸਰਣਾਈ ਰਹਾਉ, ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ, ਗੁਰ ਤੇ ਘਰ ਦਰ ਪਾਇਆ ਭਗਤੀ ਪਰੇ ਭੰਡਾਰਾ, ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ, ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦ ਅਪਾਰਾ, ਗੁਰਮੁਖ ਸੁਖ ਉਪਜੈ ਦੁਖ ਕਦੇ ਨਾ ਹੋਈ, ਗੁਰਮੁਖ ਹਉਮੈ ਮਾਰੀਐ ਮਨ ਨਿਰਮਲ ਹੋਈ, ਸਤਿਗੁਰ ਮਿਲਿਐ ਆਪ ਗਿਆ ਤ੍ਰਿਪਵਨ ਸੋਜੀ ਪਾਈ, ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ, ਪੂਰੇ ਗੁਰ ਸਮਝਾਇਆ ਮਤਿ ਉਤਮ ਹੋਈ, ਅੰਤਰ ਸੀਤਲ ਸ਼ਾਂਤ ਹੋਏ, ਨਾਮੇ ਸੁਖ ਹੋਈ, ਪੂਰਾ ਸਤਿਗੁਰ ਤਾਂ ਮਿਲੈ ਜਾ ਨਦਰ ਕਰੇਈ, ਕਿਲੇ ਵਿਖ ਪਾਪ ਸਭ ਕੱਟੀਐ ਫਿਰ ਦੁਖ ਬਿਘਨ ਨਾ ਹੋਈ, ਆਪਣੇ ਹੱਥ ਵਡਿਆਈਆਂ ਦੇ ਨਾਮੇ ਲਾਏ, ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ, ਸੁਣ ਮਨ ਮਨ ਵਸਾਏ ਤੂੰ, ਆਪੇ ਆਏ ਮਿਲੈ ਮੇਰੇ ਭਾਈ, ਅੰਦਰ ਸੱਚੀ ਭਗਤ ਕਰ ਸੱਚਾ ਚਿਤ ਲਾਈ, ਏਕੋ ਨਾਮ ਤੇ ਆਏ ਤੂੰ ਸੁਖ ਪਾਵੈ ਮੇਰੇ ਭਾਈ, ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ। ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ, ਵਿਣ ਸਤਿਗੁਰ ਪਾਈ ਨਾ ਜਾਏ, ਪੰਡਿਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਹੋਣ ਕਿਛ ਕਹਿਣ ਨਾ ਜਾਈ, ਆਪੇ ਦੇ ਸੋ ਪਾਈਐ ਗੁਰੂ ਬੂਝ ਬੁਝਾਈ, ਜੀ ਜੰਤ ਸਭ ਤਿਸ ਦੇ ਸਭਨਾ ਕਾ ਸੋਈ, ਮੰਦਾ ਕਿਸਨੋ ਵਾਖੀਐ ਜੇ ਦੂਜਾ ਹੋਈ,
ਏਕੋ ਹੁਕਮ ਵਰਦਾ ਏਕਾ ਸਿਰਕਾਰਾ, ਆਪ ਵਾਲੀ ਦਿੱਤੀਆਂ ਨ ਅੰਤਰ ਲੋਭੇ ਕਾਰਾ, ਇੱਕ ਆਪੇ ਗੁਰਮੁਖ ਕੀਤਿਆਂ ਨ ਬੁਝਣ ਵਿਚਾਰਾ, ਭਗਤ ਵੀ ਉਹਨਾਂ ਨੂੰ ਬਖਸ਼ੀਆਂ ਨ ਅੰਤਰ ਭੰਡਾਰਾ, ਗਿਆਨੀਆਂ ਨੂੰ ਸਭ ਸੱਚ ਹੈ ਸਾਸੋ ਜੀ ਹੋਈ, ਓਏ ਭੁਲਾਏ ਕਿਸੇ ਦੇ ਨਾ ਭੁੱਲਨੀ ਸਜਣ ਸੋਈ, ਘਰ ਮੈਂ ਪੰਚ ਵਰਤਦੇ ਪੰਚੇ ਵਿਚਾਰੀ, ਨਾਨਕ ਬਿਨ ਸਤਿਗੁਰ ਵਸ ਨਾ ਆਵਈ, ਨਾਮ ਹਉ ਮੈਂ ਮਾਰੀ ਆਸਾ ਮਹੱਲਾ ਤੀਜਾ, ਘਰੇ ਅੰਦਰ ਸਭ ਵੱਥ ਹੈ ਬਾਹਰ ਕਿਛ ਨਾਹੀ, ਗੁਰਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਹੀ, ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਦਾਨ ਹੈ, ਪੂਰੇ ਸਤਿਗੁਰ ਦੀਆ ਦਿਖਾਈ ਰਹਾਓ, ਹਰ ਕਾ ਗਾਹਕ ਹੋਵੇ ਸੋ ਲਏ ਪਾਏ ਤਨ ਵਿਚਾਰਾ, ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ, ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੇਰਾ, ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ, ਪਾਰਖੀਆਂ ਵੱਥ ਸੰਭਾਲ ਲਈ ਗੁਰਸੋਜੀ ਹੋਈ, ਨਾਮ ਪਦਾਰਥ ਅਮੁੱਲ ਸਾ ਗੁਰਮੁਖ ਪਾਵੈ ਕੋਈ, ਬਾਹਰ ਭਾਲੇ ਸੋ ਕਿਆ ਲਹਿ ਵੱਥ ਕਰੈ ਅੰਦਰ ਭਾਈ, ਭਰਮੇ ਪੂਲਾ ਸਭ ਜਗ ਫਿਰੈ ਮਨਮੁਖ ਪਤ ਗਵਾਈ, ਘਰ ਦਰ ਛੋਡੇ ਆਪਣਾ ਪਰ ਘਰ ਝੂਠਾ ਜਾਈ, ਚੋਰੈ ਵਾਂਗੂ ਪਕੜੀਐ ਬਿਨਾਂ ਮੈਂ ਚੋਟਾਂ ਖਾਈ, ਜਿੰਨੀ ਕਰ ਜਾਤਾ ਆਪਣਾ ਸੇ ਸੁਖੀਏ ਭਾਈ, ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ, ਆਪੇ ਦਾਨ ਕਰੇ ਕਿਸੇ ਆਖੀਐ ਆਪੇ ਦੇ ਬੁਝਾਈ, ਨਾਨਕ ਨਾਮ ਤੇ ਆਏ ਤੂੰ ਦਰ ਸੱਚੈ ਸੋਭਾ ਪਾਈ, ਆਸਾ ਮਹੱਲਾ ਤੀਜਾ, ਆਪੇ ਆਪਛਾਣਿਆ ਸਾਧ ਮੀਠਾ ਭਾਈ, ਹਰ ਰਸ ਚਾਖਿਐ ਮੁਕਤ ਪਹਿ ਜਿੰਨਾ ਸਾਚੋ ਭਾਈ, ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨਵਾਸਾ, ਗੁਰਮਤੀ ਸਾ ਲਾਹੀਐ ਬਿਖਿਆ ਮਾਹੀ ਉਦਾਸਾ, ਰਹਾਉ ਬਿਨ ਸ਼ਬਦ ਆਪ ਨਾ ਜਾਪਈ ਸਭ ਅੰਧੀ ਪਾਈ, ਗੁਰਮਤੀ ਕਰ ਚਾਨਣਾ ਨਾਮ ਅੰਸ ਖਾਈ, ਨਾਮੇ ਹੀ ਨਾਮ ਵਰਦੇ ਨਾਮੇ ਵਰਤਾਰਾ, ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ, ਨਾਮ ਸੁਣੀਐ ਨਾ ਮੰਨੀਐ ਨਾਮੇ ਵਡਿਆਈ, ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ, ਨਾਮੇ ਹੀ ਕਰ ਚਾਨਣਾ ਨਾਮੇ ਸੋਭਾ ਪਾਈ, ਨਾਮੇ ਹੀ ਸੁਖੀ ਉਪਜੈ ਨਾਮੇ ਸਰਨਾਈ, ਬਿਨ ਨਾਵੈ ਕੋਈ ਨਾ ਮੰਨੀਐ ਮਨਮੁਖ ਪਤ ਗਵਾਈ, ਜੰਪਰ ਬਾਧੇ ਮਾਰੀਐ ਬਿਰਥਾ ਜਨਮ ਗਵਾਈ, ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮ ਬੁਝਾਈ, ਨਾਮੋ ਹੀ ਨਾ ਮੰਨੀਐ ਨਾਮੇ ਵਡਿਆਈ, ਜਿਸਨੋ ਦੇਵੈ ਤਿਸ ਮਿਲੈ ਗੁਰਮਤੀ ਨਾਮ ਬੁਝਾਈ, ਨਾਨਕ ਸਭ ਕਿਛ ਨਾਮੈ ਕੈ ਵਸ ਹੈ ਪੂਰੇ ਪਾਕ ਗੋ ਪਾਈ, ਆਸਾ ਮਹੱਲਾ ਤੀਜਾ, ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣ ਪ੍ਰਕਾ ਸੁਆਓ, ਫਿੱਕਾ ਬੋਲੇ ਨਾਨਵੈ ਦੂਜਾ ਆਪਾਓ ਸੁਆਓ, ਇਹੋ ਮਨੁਆ ਕਿਉ ਕਰ ਵਾਸੇ ਆਵੈ ਗੁਰਪ੍ਰਸਾਦੀ ਠਾਕੀਐ ਗਿਆਨ ਮਤੀ ਕਰਿਆ ਵੈ, ਰਹਾਓ ਸੁਹਾਗਣੀ ਆਪ ਸਵਾਰੀ ਆਉਣ ਲਾਏ ਪ੍ਰੇਮ ਪਿਆਰ, ਸਤਿਗੁਰ ਕੈ ਪਾਣੇ ਚਲਦੀ ਆ ਨਾਮੇ ਸਹਿ ਸਿੰਗਾਰ, ਸਦਾ ਰਾਵੈ ਪ੍ਰਿਆਪਣਾ ਸੱਚੀ ਸੇ ਸੁਭਾਏ, ਪਿਰ ਕੈ ਪ੍ਰੇਮ ਮੋਹੀ ਹੈ ਮਿਲ ਪ੍ਰੀਤਮ ਸੁਖ ਪਾਏ, ਗਿਆਨ ਅਪਾਰ ਸਿੰਗਾਰ ਹੈ ਸੋਭਾਵੰਤੀ ਨਾਰ, ਸੱਸ ਬਰਾਈ ਸੁੰਦਰੀ ਪਿਰ ਕੈ ਹਿਤ ਪਿਆਰ, ਸੁਹਾਗਣੀ ਵਿਚ ਰੰਗ ਰੱਖਿਓਨ ਸੱਚੈ ਲਖ ਅਪਾਰ, ਸਤਿਗੁਰ ਸੇਵਨ ਆਪਣਾ ਸੱਚੈ ਪਾਏ ਪਿਆਰ, ਸੁਹਾਗਣੀ ਸਿੰਗਾਰ ਬਣਾਇਆ ਗੁਣਕਾ ਗਲਿਹਾਰ, ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ, ਭਗਤ ਰਤੇ ਸਹੀ ਉਤਮਾ ਜਤ ਪਤ ਸਬਦੇ ਹੋਏ, ਬਿਨ ਨਾਵੇਂ ਸਭ ਨੀ ਜਾਤ ਹੈ ਬਿਸ਼ਟਾ ਕਾ ਕੀੜਾ ਹੋਏ, ਹਾਂ ਹਾਂ ਕਰਦੀ ਸਭ ਫਿਰੈ ਬਿਨ ਸਬਦ ਹਾਂ।

ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੈ ਕਰ ਕਰ ਜਾਪਦੇ ਆਗੈ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਉਹ ਰੰਗ ਲਹਿ ਨਾ ਜਾਏ ਰਹਾਉ ਹਮ ਨੀਚ ਮੈਲੇ ਅਤ ਅਭਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਏ ਨਾ ਰੰਗੀਐ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਪੈ ਪਾਏ ਜੋਰ ਤੇ ਸਿਫਤੀ ਸੱਚ ਸਮਾਓ ਪੈ ਬਿਨ ਲਾਗ ਨਾ ਲੱਗਈ ਨਾ ਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੇ ਝੂਠੇ ਠਾਓ ਨਾ ਕੋਏ ਜਿਸਨੋ ਆਪੇ ਰੰਗੇ ਸੋ ਰੱਬ ਸੀ ਸਤਸੰਗਤ ਮਿਲਾਏ ਪੂਰੇ ਗੁਰ ਤੇ ਸਤਸੰਗਤ ਉਪਜੈ ਸਹਿਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੋਰ ਜਿਨ ਕੀਤੇ ਤਿਸੈ ਨਾ ਜਾਣਨੀ ਬਿਨ ਆਵੈ ਸਭ ਚੋਰ ਇੱਕ ਗੁਣ ਮੇ ਹਾਜੈ ਔਗੁਣ ਵਿਕਣ ਹੈ ਗੁਰ ਕੈ ਸਹਿ ਸੁਭਾਏ ਗੁਰ ਸੇਵਾ ਤੇ ਨਾ ਉਪਾਇਆ ਉਠਾ ਅੰਦਰ ਆਏ

ਮਹਲਾ ਤੀਜਾ ਸਭ ਨਾਵੈ ਨਾਉ ਲੋਚ ਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਇਆਲ ਹੈ ਤੇਰੀ ਸਰਨਾਈ ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ ਰਹਾਓ ਅੰਤਰ ਬਾਹਰ ਏਕ ਹੈ ਬਹੁਬਿਧ ਸੇ ਟਿਓ ਪਾਈ ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਐ ਭਾਈ ਬੁੱਝਣਾ ਆ ਬੁੱਝਣਾ।

ਇੱਕ ਧੁਰ ਪਵਿੱਤ ਭਾਵਨਾ ਹੈ ਤੁਧਨਾ ਮੈਂ ਲਾਏ, ਗੁਰ ਸੇਵਾ ਤੇ ਸੁਖੀ ਉਪਜੈ ਸੱਚਾ ਸਭ ਬੁਝਾਏ, ਇੱਕ ਕੁਚਲ ਕੁਚੀਲ ਵਿਖਲੀ ਪਤੇ ਨਾਮੋ ਆਪ ਖੁਆਏ, ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੈ ਉਤਵਤਾਏ, ਨਜ਼ਰ ਕਰੇ ਜਿਸ ਆਪਣੀ ਤਿਸਨੋ ਭਾਵਨੀ ਲਾਏ, ਸਤ ਸੰਤੋਖ ਏ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ, ਲੇਖਾ ਪੜਨਾ ਪਹੁੰਚੀ ਕਥ ਕਹਿਣਾ ਅੰਤ ਨਾ ਪਾਏ, ਗੁਰ ਤੇ ਕੀਮਤ ਪਾਈ ਹੈ ਸੱਚ ਸ਼ਬਦ ਸੋਝੀ ਪਾਏ, ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈ ਹੈ ਗੁਰ ਕੈ ਹਿਤ ਅਪਾਰ, ਆਸਾ ਮਹੱਲਾ ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸਭ ਸਿੰਗਾਰ, ਕਰ ਹੀ ਸੋ ਪਿਰ ਪਾਇਆ ਸੱਚੇ ਸ਼ਬਦ ਵਿਚਾਰ, ਅਵਗਣ ਗੁਣੀ ਬਖਸਾਇਆ ਹਰ ਸਿਉਂ ਲਿਵਲਾਈ, ਹਰ ਵਾਰ ਪਾਇਆ ਕਾਮਣੀ ਗੁਰਮੇਲ ਮਿਲਾਈ ਰਹਾਓ, ਇੱਕ ਪਿਰ ਹਦੂਰ ਨਾ ਜਾਣਨੀ ਦੂਜੇ ਪਰਮ ਪੁਲਾਏ, ਕਿਉਂ ਪਾਏ ਨੂੰ ਡੋਹਾਗਣੀ ਦੁਖੀ ਰਹਿਣ ਵਿਹਾਏ, ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕੁਮਾਏ, ਅੰਦਨ ਸੇਵੈ ਸਹਿਜ ਸਿਉਂ ਸੱਚੇ ਮਾਏ ਸਮਾਏ, ਦੁਹਾਗਣੀ ਪਰਮ ਭੁਲਾਈਆ ਕੂੜ ਬੋਲ ਬਿਖ ਖਾਹੇ, ਪਿਰ ਨਾ ਜਾਣ ਨੂੰ ਆਪਣਾ ਸੁਣੀ ਸਹਿਜ ਦੁਖ ਪਾਹੇ, ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਏ, ਗੁਰ ਪੂਛ ਸੇਵਾ ਕਰੈ ਸੱਚ ਨਿਰਮਲ ਮਨ ਵਸਾਹੇ, ਸੁਹਾਗਣੀ ਸਦਾ ਪਿਰ ਪਾਇਆ ਹਉ ਮੈਂ ਆਪ ਗਵਾਏ, ਪਿਰ ਸੇਤੀ ਅੰਦਨ ਗਹਿ ਰਹੀ ਸੱਚੀ ਸਹਿਜ ਸੁਖ ਪਾਏ, ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ, ਮਹਿਲਾ ਹੀ ਡੋਹਾਗਣੀ ਅੰਤ ਗਈ ਪਛਤਾਏ, ਸੋ ਪਿਰ ਮੇਰਾ ਏਕ ਹੈ ਏਕ ਸਿਉ ਲਿਵਲਾਏ, ਨਾਨਕ ਜੇ ਸੁਖ ਲੋੜੈ ਕਾਮਣੀ ਹਰ ਕਾ ਨਾਮ ਮਨ ਵਸਾਏ, ਆਸਾ ਮਹੱਲਾ ਤੀਜਾ ਅੰਮ੍ਰਿਤ ਜਿੰਨਾ ਚਖਾਏ ਓਨ ਰਸ

ਅੰਜਨ ਰਾਵੈ ਪਰੇ ਆਪਣਾ, ਸੱਚ ਰੱਖੈ ਔਰ ਤਾਰ। ਜਿਨ੍ਹਾਂ ਪਿਰ ਰਾਵਿਆ ਆਪਣਾ, ਤਿੰਨਾਂ ਵਿਟੋਂ ਬਰ ਜਾਓ। ਸਦਾ ਪਿਰ ਕੈ ਸੰਗ੍ਰਹਿ, ਵਿਚੋਂ ਆਪ ਗਵਾਏ। ਤਨ ਮਨ ਸੀਤਲ ਮੁਖ ਉਜਲੇ, ਪਿਰ ਕੈ ਪਾਏ ਪਿਆਰ। ਸੇ ਸੁਹਾਵੀ ਪਿਰ ਰਵੈ ਹਮੈ ਤ੍ਰਿਸ਼ਨਾ ਮਾਰ। ਕਰ ਕਿਰਪਾ ਕਰ ਆਇਆ, ਗੁਰ ਕਹਿ ਤੇ ਅਪਾਰ। ਵਰ ਪਾਇਆ ਸੁਹਾਗਣੀ ਕੇਵਲ ਇੱਕ ਮੁਰਾਰ। ਸਭੇ ਗੁਣੈ ਬਖਸ਼ਾਏ ਲਏ ਓਨ, ਮੇਲੇ ਮਿਲਣ ਹਾਰ। ਨਾਨਕ ਆਖਣੇ ਆਖੀਐ, ਜੇ ਸੁਣ ਤਰੇ ਪਿਆ। ਆਸਾ ਮਹੱਲਾ ਤੀਜਾ। ਸਤਿਗੁਰ ਤੇ ਗੁਣੀ ਉਪਜੈ, ਜਾਂ ਪ੍ਰਭ ਮਿਲੈ ਸੋਏ। ਸਹਿਜੇ ਨਾਮ ਤੇ ਆਈਐ, ਗਿਆਨ ਪ੍ਰਗਟ ਹੋਏ। ਏ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਆ ਭਰਪੂਰ ਰਹਾਓ। ਗੁਰਮੁਖਿਆ ਪਛਾਣਿਆ, ਤਿੰਨੀ ਇੱਕ ਮਨ ਧਿਆਇਆ। ਸਦਾ ਰਵੈ ਪਿਰ ਆਪਣਾ, ਸੱਚੇ ਨਾਮ ਸੁਖ ਪਾਇਆ। ਇਹ ਮਨ ਤੇਰਾ ਕੋ ਨਹੀਂ, ਕਰ ਵੇਖ ਸ਼ਬਦ ਵਿਚਾਰ। ਹਰ ਸਰਨਾਈ ਭਜ ਪਾਓ, ਪਾਏ ਮੁਖ ਦੁਆਰ। ਸ਼ਬਦ ਸੁਣੀਐ ਸ਼ਬਦ ਬੁੱਝੀਐ, ਸੱਚ ਰਹਿ ਲਿਵ ਲਾਏ। ਸ਼ਬਦ ਹਮੈ ਮਾਰੀਐ, ਸੱਚ

ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੀ ਨਾ ਵਿਸਾਰਿਆ ਸੇ ਮੋਹੇ ਮਰ ਜਾਹੇ ਹਰ ਸਾਧਨਾ ਆਇਓ ਬਿਸ਼ਟਾ ਮਾਏ ਸਮਾਹੇ ਇੱਕ ਆਪੇ ਬਖਸ਼ ਮਿਲਾਇਆ ਨੂੰ ਅੰਦਰ ਨਾ ਮਿਲਾਏ ਸੱਚ ਕਮਾਵੈ ਸੱਚ ਰਹੇ ਸੱਚੇ ਸੱਚ ਸਮਾਹੇ ਬਿਨ ਸ਼ਬਦ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾਮੈ ਦੁਖ ਪਾਏ ਸੀ ਨਾ ਮਿਲੈ ਤਸੈ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪ੍ਰਮਾਣ ਨਾਨਕ ਨਾਮ ਤਿੰਨਾ ਕਦੇ ਨਾ ਵਿਸਰੈ ਸੇਧਰ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ ਤਿੰਨਾ ਕਾ ਜਨਮ ਹੈ ਤਿੰਨ ਮਾਨੈ ਸਭ ਕੋਇ ਰਹਾਉ ਹਉ ਮੈਂ ਮੇਰਾ ਜਾਤ ਹੈ ਅਤ ਕ੍ਰੋਧ ਅਵਮਾਨ ਸ਼ਬਦ ਮਰੈ ਤਾਂ ਜਾਤ ਜਾਏ ਜੋਤੀ ਜੋਤ ਮਿਲੈ ਭਗਵਾਨ ਪੂਰਾ ਸਤਿਗੁਰ ਪੇਟਿਆ ਸਫਲ ਜਨਮ ਹਮਾਰਾ ਨਾਮ ਨਵੇਂ ਨਿਧ ਪਾਇਆ ਭਰਿਆ ਖੁੱਟ ਭੰਡਾਰਾ ਆਵੇ ਇਸ ਰਾਸੀ ਕੇ ਵਾਪਾਰੀ ਹੈ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਨਾਂਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਹੰਕਾਰੀ ਤੁਰੋ ਆਪ ਖਵਾਇਨ ਜੂਐ ਬਾਜੀ ਹਾਰੀ ਬਿਨ ਪਿਆਰੈ ਭਗਤ ਨਾ ਹੋਵਈ ਨਾ ਸੁਖੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸਨੋ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੈ ਕੋ ਨਾਮ ਵਸੈ ਹਮੈ ਦੁਬਦਾ ਮਾਰ ਭਗਤਾਂ ਕੀ ਜਤ ਪਤੇ ਕੋ ਨਾਮ ਹੈ ਆਪੇ ਲੈ ਸਵਾਰ ਉਸਦਾ ਸਰਣਾਈ ਤਿਸ ਕੀ ਜਿਉ ਪਾਵੈ ਤਿਉ ਕਾਰਜ ਸਾਰ ਭਗਤ ਨਿਰਾਲੀ ਅਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਆਸਾ ਮਹੱਲਾ ਤੀਜਾ ਆਨ ਰਸ ਮੈਂ ਭੁਲਾਇਆ ਬਿਨਾਂ ਮੈਂ ਦੁੱਖ ਪਾਏ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ ਇਹ ਮਨ ਮੇਰੇ ਬਾਵਲੇ ਹਰ ਚੱਕ ਸਾਧ ਪਾਏ ਅਨ ਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ ਰਹਾਓ ਇਸ ਯੁਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹੇ ਲਿਵ ਲਾਏ ਵਿਣ ਕਰਮਾ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਏ ਆਪ ਪਛਾਣੈ ਸ਼ਬਦ ਮਰੈ ਮਨੋ ਤਜ ਵਿਕਾਰ ਗੁਰਸਰਣਾਈ ਭਜ ਪਏ ਬਖਸ਼ੇ ਬਖਸ਼ਣ ਹਾਰ ਬਿਨ ਨਾਮੈ ਸੁਖ ਨਾ ਪਾਈਐ ਨਾ ਦੁਖ ਵਿੱਚੋਂ ਜਾਏ ਇਹੋ ਜਗ ਮਾਇਆ ਮੋਹੇ ਵਿਆਪਿਆ ਦੂਜੈ ਭਰਮ ਭੁਲਾਏ ਦੁਹਾਗਣੀ ਪਿਰਕੀ ਸਾਰ ਨਾ ਜਾਣਹੀ ਕਿਆ ਕਰ ਕਰੈ ਸਿੰਗਾਰ ਅੰਦਨ ਸਦਾ ਜਲਦੀ ਆ ਫਿਰੈ ਸੇਜ ਰਵੈ ਨਾ ਪਤਾਰ

ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਗੁਰ ਸਰਨਾਈ ਗੁਰ ਸ਼ਬਦੀ ਸਿੰਗਾਰੀਆ ਆਪਣੇ ਸਹਿ ਲਈਆ ਮਿਲਾਏ ਮਰਨਾ ਮਨੋ ਵਿਸਾਰਿਆ ਮਾਇਆ ਮੋਹ ਗੁਬਾਰ ਮਨਮੁਖ ਮਰ ਮਰ ਜੰਮੈ ਭੀ ਮਰੈ ਜਮਦਰ ਹੋਏ ਖੁਆਰ ਆਪ ਮਿਲਾਏ ਨੂੰ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੇ ਮੁਖ ਉਜਲੇ ਤੇ ਸੱਚਾ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਪੰਚਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਬਿਦ ਨਗਰ ਉੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾਓ ਸਾਚ ਧਰਮ ਕੀ ਕਰ ਦੀਨੀ ਵਾਰ ਫਰਹੇ ਮੁਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵੋ ਨੀਤ ਸਾਂਤ ਸਹਿਜ ਸੋਕੇ ਸਭਾਟ ਸਹਵਾ ਪਾਰੀ ਏਕੈ ਥਾਟ ਜੇ ਜੀਆ ਡੰਨ ਕੋ ਲੈ ਨਾ ਜਗਾਤ ਸਤਿਗੁਰ ਕਰ ਦੀਨੀ ਧੁਰ ਕੀ ਛਾਪ ਵੱਖਰ ਨਾਮ ਲਦ ਖੇਪ ਚਲਾਵੋ ਲੈ ਲਾਹਾ ਗੁਰਮ ਘਰ ਆਵੋ ਸਤਿਗੁਰ ਸਾਹੋ ਸਿੱਖ ਵਣ ਜਾਰੇ ਪੂੰਜੀ ਨਾਮ ਲੇਖਾ ਸਾਜ ਸਮਾਰੇ ਸੋ ਵਸੈ ਇਤ ਘਰ

ਬਾਦ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਓ, ਦਰਸ਼ਨ ਕੀ ਪਿਆਸ ਘਣੀ ਚਿਤ ਅਨਕ ਪ੍ਰਕਾਰ, ਕਰੋ ਅਨਗ੍ਰੋ ਪਾਰ ਬ੍ਰਹਮ ਹਰ ਕਿਰਪਾ ਧਰ ਮੁਰਾਰ। ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ, ਜਿਸ ਵੱਖਰ ਕਉ ਚਾਹਤਾ ਸੋ ਪਾਇਓ ਨਮੈ ਰੰਗ, ਜੇਤੇ ਮਾਇਆ ਰੰਗ ਰਸ ਬ੍ਰਿਸ ਜਾਏ ਖਿਨ ਮਾਹੇ, ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚਾਏ ਸਭ ਠਾਏ, ਸਭ ਜਗ ਚਲਤਉ ਪੇਖੀਐ ਨਿਚਲ ਹਰ ਕੋ ਨਾਉ, ਕਰ ਮਿਤਰਾਈ ਸਾਧ ਸਿਉ ਨਿਚਲ ਪਾਵੈ ਠਾਉ, ਮੀਤ ਸਾਜਨ ਸੁਤ ਬੰਧ ਪਾ ਕੋ ਹੋਤ ਨਾ ਸਾਥ, ਏਕ ਨਿਵਾ

ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਅਵਰ ਕਿਛ ਕਰ ਨਾ ਜਾਏ। ਦਿਨ ਰਹਿਣ ਸਭ ਸੁਹਾਵਣੇ ਪਿਆਰੇ, ਜਿ ਜਪੀਏ ਹਰ ਨਾਉ ਸਾਚੀ ਸਾਚ ਸਾਈ ਕਰ ਕਮਾਵਣੀ ਪਿਆਰੇ। ਤੁਰਮਸਤਕ ਲੇਖ ਲਿਖਾਏ, ਏਕੋ ਆਪ ਵਰਤਦਾ ਪਿਆਰੇ, ਕਟਕਰ ਰਿਹਾ ਸਮਾਏ, ਸੰਸਾਰ ਕੂਪ ਤੇ ਉਧਰ ਲੈ ਪਿਆਰੇ, ਨਾਨਕ ਹਰ ਸਰਨ ਆਏ। ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਏਕੋ ਓੰਕਾਰ ਸਤਿਗੁਰ ਪ੍ਰਸਾਦ, ਸੱਸੈ ਸੋਏ ਸਿਰਠ ਜਿਨ ਸਾਜੀ, ਸਭਨਾ ਸਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਇਆ। ਮਨ ਕਾਹੇ ਪੂਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ, ਤੋ ਪੜਿਆ ਰਹਾਉ ਈਵੜੀ, ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ, ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਤਿਸਰ ਲੇਖ ਨਾ ਹੋਈ। ਊੜੈ ਉਪਮਾ ਤਾਂ ਕੀ ਕੀਜੈ, ਜਾਂ ਕੰਤ ਨਾ ਪਾਇਆ, ਸੇਵਾ ਕਰੈ ਸਹੀ ਫਲ ਪਾਵੈ, ਜਿਨੀ ਸੱਚ ਕਮਾਇਆ। ਨੰਗੈ ਗਿਆਨ ਬੁਝੈ ਜੇ ਕੋਈ, ਪੜਿਆ ਪੰਡਿਤ ਸੋਈ, ਸਰਬ ਜੀਆਂ ਮੈਂ ਏਕੋ ਜਾਣੈ, ਤਾਹੋਂ ਮੈਂ ਕਹਿ ਨਾ ਕੋਈ। ਕੱਕੈ ਕੇਸ ਪੁੰਡਰ ਜਬ ਹੋਵੇ,

ਖੱਖੈ ਖੁੰਦਕਾਰ ਸਹ ਆਲਮ ਘਰ ਖਰੀਦ ਜਿਨ ਖਰਚ ਦੀਆ ਬੰਧਨ ਜਾਂ ਕਹਿ ਸਭ ਜਗ ਬੰਧਿਆ ਅਵਰੀ ਕਾ ਨਹੀਂ ਹੁਕਮ ਪਿਆ ਗੱਗੈ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਕਰ ਭਇਆ ਘੜ ਭਾਂਡੇ ਜਿਨ ਆਵੀ ਸਾਜੀ ਚੰਨ ਵਾਹੈ ਤਈ ਕੀਆ ਕੱਗੈ ਕਾਲ ਸੇਵਕ ਜੇ ਘਾਲੈ ਸਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮਕਰ ਜਾਣੈ ਇਨ ਬਿਦ ਸਾਹਿਬ ਰਵਤ ਰਹਿ ਚੱਚੈ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੋ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪਥੀਆ ਛੱਛੈ ਛਾਇਆ ਵਰਤੀ ਸਭ ਯੰਤਰ ਤੇਰਾ ਕੀਆ ਭਰਮ ਹੋਵਾ ਭਰਮ ਉਪਾਏ ਭਲਾਈ ਅਨ ਆਪੇ ਤੇਰਾ ਕਰਮ ਹੋਵਾ ਤਿਨ ਗੁਰੂ ਮਿਲਿਆ ਜੱਜੈ ਜਾਨ ਮੰਗਤ ਜਨ ਜਾਚੈ ਲਖ ਚੌਰਾਸੀ ਪੀਖ ਭਵੇ ਆ ਏਕੋ ਲੇਵੈ ਏਕੋ ਦੇਵੈ ਅਵਰਨਾ ਦੂਜਾ ਮੈਂ ਸੁਣਿਆ ਝੱਜੈ ਝੂਰ ਮਰੋ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਿਆ ਦੇ ਦੇ ਵੇਖੇ ਹੁਕਮ ਚਲਾਏ ਜੋ ਜੀਆਂ ਕਰਜ ਕਪਿਆ ਨਿਯੈ ਨਦਰ ਕਰੇ ਜਾਂ ਦੇਖਾ ਦੂਜਾ ਕੋਈ ਨਾਹੀ ਏਕੋ ਰਵ ਰਿਆ ਸਭ ਥਾਈ ਏਕ ਵਸਿਆ ਮਨ ਮਾਹੀ ਟਟੈ ਟੰਚ ਕਰੋ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਜੂਐ ਜਮ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਣਾ ਠੱਠੈ ਠਾਂਡ ਵਰਤੀ ਤਨ ਅੰਤਰ ਹਰ ਚਰਨੀ ਜਨ ਕਾ ਚਿਤ ਲਾਗਾ ਸਹੀ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਡੱਡੈ ਡੰਫ ਕਰੋ ਕਿਆ ਪ੍ਰਾਣੀ ਜੋ ਕਿਛ ਹੋਵਾ ਸੋ ਸਭ ਚਲਣਾ ਤਿਸੈ ਸਿਰੇ ਵੋ ਤਾਂ ਸੁਖ ਪਾਵੋ ਸਰਬ ਨਿਰੰਤਰ ਰਵ ਰਿਆ ਟੱਡੈ ਟਾਹਿਓ ਸਾਰੇ ਆਪੇ ਜੋ ਤਿਸ ਭਾਵੈ ਤਿਵੈ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸਨੇ ਸਤਾਰੇ ਜਾਂ ਕੋਣ ਦਰ ਕਰੇ ਅਣਾਣੈ ਰਵਤ ਰਹੈ ਘਟ ਅੰਤਰ ਹਰ ਗੁਣ ਗਾਵੈ ਸੋਈ ਆਪੇ ਅਮ ਲਾਏ ਕਰਤਾ ਪੁਨਰਭ ਜਮ ਨਾ ਹੋਈ ਤੱਤੈ ਤਾਰੂ ਪਵ ਜਲ ਹੋਵਾ ਤਾਂ ਕਾਂਤ ਨਾ ਪਾਇਆ ਨਾ ਤਰ ਨਾ ਤੁਲਹਾ ਹਮ ਬੁੜਸੋ ਤਾਰ ਲੇਹ ਤਰ ਨਰਾਇਆ ਥਥੈ ਥਾਨ ਥਨੰਤਰ ਸੋਈ ਜਾਂ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਭਲਾ ਦੱਦੈ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨਾ ਤਦੈ ਧਾਰ ਕਲਾ ਜਿਨ ਛੋਡੀ ਹਰ ਚੀਜੀ ਜਿਨ ਰੰਗ ਕੀਆ ਤਿਸਦਾ ਦੀਆ ਸਭ ਨੀ ਲੀਆ ਕਰਮੀ ਕਰਮੀ ਹੁਕਮ ਪਿਆ ਨੰਨੈ ਨਾਹਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਭਲਿਆ ਗੱਲੀ ਹੋ ਸੁਹਾਗਣ ਭੈਣੇ ਕੰਤਨ ਕਬਹੂ ਮੈਂ ਮਿਲਿਆ ਪੱਪੈ ਪਾਤਸ਼ਾਹ ਪਰਮੇਸ਼ਰ ਵੇਖਣ ਕਹੋ ਪਰਪੰਚ ਕੀਆ ਦੇਖੈ ਬੂਝੈ ਸਭ ਕੇ ਜਾਣੈ ਅੰਤਰ ਬਾਹਰ ਰਵ ਰਹਿਆ ਫਫੈ ਫਾਹੀ ਸਭ ਜਗ ਫਾਸਾ ਜਮਕੈ ਸੰਗਲ ਬੰਧ ਲਿਆ ਗੁਰਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਤ ਭਜ ਪਿਆ ਬੱਬੈ ਬਾਜੀ ਖੇਲਣ ਲਾਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਪੱਬੈ ਭਾਲੈ ਐਸੇ ਫਲ ਪਾਵੈ ਗੁਰਪ੍ਰਸਾਦੀ ਜਿਨ ਕਉ ਪਉ ਪਿਆ ਮਨ ਮੁਖ ਫਿਰੈ ਨਾ ਚੇਤੈ ਮੂੜੇ ਲਖ ਚੌਰਾਸੀ ਫੇਰ ਪਿਆ ਮੰਮੈ ਮੋਹ ਮਰਨ ਮਧਸੂਦਨ ਮਰਨ ਪਿਆ ਤਬ ਚੇਤਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅੱਖਰ ਵਿਸਰਿਆ ਯਈਐ ਜਨਮ ਨਾ ਹੋਵੀ ਕਦੀ ਜੇਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਜੈ ਗੁਰਮੁਖ ਏਕੋ ਜਾਣੈ ਆਰਾਰੈ ਰਵ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ ਜੰਤੋ ਪਾਏ ਧੰਦੈ ਸਭ ਲਾਏ ਕਰਮ ਹੋਵਾ ਤਿਨ ਨਾਮ ਲਿਆ ਲੱਲੈ ਲਾਏ ਧੰਦੈ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮਕਰ ਸਹਿਣਾ ਭਾਣੈ ਤਾਂ ਕੈ ਹੁਕਮ ਪਿਆ ਵਵੈ ਵਾਸਦਿਓ ਪਰਮੇਸ਼ਰ ਵੇਖਣ ਕਉ ਜਿਨ ਵੇਸ ਕੀਆ ਵੇਖੈ ਚਾਖੈ ਸਭ ਕੇ ਜਾਣੈ ਅੰਤਰ ਬਾਹਰ ਰਵ ਰਹਿਆ
अड़ाड़े राड़ करे क्या प्राणी, तुसे त्यावो जे अमर होवा, तुसे त्यावो।

ਕਰ ਰਹਿਆ ਕਰੇ ਕਰਾਏ ਸਭ ਕੇ ਜਾਣੈ ਨਾਨਕ ਸਾਇਰ ਇਵ ਕਹਿਆ। ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਯੋ ਅੰਗੈ ਸਭ ਜਗ ਆਇਆ ਕਾਖੈ ਕੰਗੈ ਕਾਲ ਭਇਆ ਰੀਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਸਿਰ ਰਿਆ ਰਹਾਓ ਸਿੱਧੰ ਆਇਆ ਸਿਮਰੈ ਨਾਹੀ ਨੰਨੈ ਨਾ ਤੁਧ ਨਾਮ ਲਿਆ ਛੱਜੈ ਚੀਜੈ ਐਨ ਸਮੂੜੇ ਕਿਉਂ ਛੂਟੈ ਜਮ ਪਾਕੜਿਆ ਬੱਬੈ ਬੂਜੈ ਨਾਹੀ ਮੂੜੇ ਭਰਮ ਪੁੱਲੇ ਤੇਰਾ ਜਨਮ ਗਿਆ ਅਣਹੋਂਦਾ ਨਾਉ ਧਰਾਇਓ ਪਾਦਾ ਅਵਰੀ ਕਾ ਭਾਰ ਤੁਧ ਲਿਆ ਜੱਜੈ ਜੋਤ ਹਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੈਗਾ ਏਕ ਸ਼ਬਦ ਤੂੰ ਚੀਨੈ ਨਾਹੀ ਫਿਰ ਜੂਨੀ ਆਵੈਗਾ ਤੁਧ ਸਿਰ ਲਿਖਿਆ ਸੋ ਪੜ ਪੰਡਤ ਅਵਰਾ ਨੋਨਾ ਸਿਖਾਲ ਵਿਖਿਆ ਪਹਿਲਾ ਫਾਹਾ ਪਇਆ ਪਾਂਦੇ ਪਿੱਛੋਂ ਦੇ ਗਲ ਚਟੜਿਆ ਸੱਸੈ ਸੰਜਮ ਗਯੋ ਮੂੜੇ ਏਕ ਦਾਨ ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਦੈ ਤੇਰਾ ਜਨਮ ਗਿਆ ਮੰਮੈ ਮਤ ਹਿਰ ਲਈ ਤੇਰੀ ਮੂੜੇ ਹਮੈ ਵੱਡਾ ਰੋਗ ਪਇਆ ਅੰਤਰ ਆਤਮੈ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਹਤਾਜ ਪਇਆ ਕੱਕੈ ਕਾਮ ਕ੍ਰੋਧ ਪਰਮਿਉ ਮੂੜੇ ਮਮਤਾ ਲਾਗੇ ਤੂੰ ਦਰ ਵਿਸਰਿਆ ਪੜੈ ਗੁਣੈ ਤੂੰ ਬਹੁਤ ਪੁਕਾਰੈ ਵਿਣ ਬੂਝੇ ਤੂੰ ਡੂਮੁਆ ਤੱਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਪ੍ਰਿਸ਼ਟ ਹੋਵਾ ਘੱਗੈ ਘਰ ਘਰ ਫਿਰੈ ਤੂੰ ਮੂੜੇ ਦੱਦੈ ਦਾਨਾ ਤੁਦ ਲਿਆ ਪੱਪੈ ਪਾਰ ਨਾ ਪਵਹੀ ਮੂੜੇ ਪਰ ਪੈਂ ਤੂੰ ਪਲਚ ਰਹਿਆ ਸੱਚਾ ਆਪ ਖਵਾਇਓ ਮੂੜੇ ਇਹੋ ਸਿਰ ਤੇ ਰਹਿ ਲੇਖ ਪਿਆ ਪੱਬੈ ਭਵ ਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਭਇਆ ਗੁਰਪ੍ਰਸਾਦੀ ਏ ਕੋ ਜਾਣੈ ਇਹ ਘੜੀ ਮੈਂ ਪਾਰ ਪਿਆ ਵਵੈ ਵਾਰੀ ਆਈਆ ਮੂੜੇ ਵਾਸ ਦਿਓ ਤੁਧ ਵਿਸਰਿਆ ਇਹ ਵੇਲਾ ਨਾ ਲੈਸੈ ਮੂੜੇ ਫਿਰ ਤੂੰ ਜਮ ਕੇ ਵਸ ਪਿਆ ਚੱਜੈ ਕਦੇ ਨਾ ਝੂਰੈ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾ ਬੁਰਾ ਤਦੈ ਧਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਦਾਨ ਪਿਆ ਗੁਰਮੁਖ ਹੋਵੇ ਤਾਂ ਹਰ ਰਸ ਪੀਵੈ ਜੁਗਾ ਜੁਗੰਤਰ ਖਾਹੇ ਪਿਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਣੈ ਸਭ ਬਖਸ਼ ਲਿਆ ਹਾ ਹੈ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੈ ਤੇ ਤਾ ਦੁਖ ਲਾਗੈ ਵਿਣ ਸਤਿਗੁਰ ਮੁਕਤ ਨਾ ਹੋਈ ਹਰਾਰੈ ਰਾਮ ਚਿਤ ਕਰ ਮੂੜੇ ਹਿਰਦੈ ਜਨ ਕਹਿ ਰਵ ਰਿਆ ਗੁਰਪ੍ਰਸਾਦੀ ਜਿਨੀ ਰਾਮ ਪਛਾਤਾ ਨਿਰਗੁਣ ਰਾਮ ਤਿੰਨੀ ਬੂਝ ਲਿਆ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ ਰਾਗਿਆਸਾ ਮਹੱਲਾ ਪਹਿਲਾ ਸ਼ੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਬਨ ਬਾਲੜੀਏ ਮੇਰਾ ਪਿਰ ਅਲੀ ਅੱਲਾ ਰਾਮ ਧਨ ਪਿਰ ਨਿਹੋ ਕਣਾ ਰਸਪ੍ਰੀਤ ਦਿਆਲਾ ਰਾਮ ਧਨ ਪਿਰੈ ਮੇਲਾ ਹੋਏ ਸੁਆਮੀ ਆ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ਕਰ ਦਇਆ ਮਇਆ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਾਰ ਦੇਖ ਵਿਕਸੀ ਮੁੰਦ ਮਾਨਿਓ ਮਾਹੋ ਮੁੰਦ ਸਹਿਜ ਉਸ ਲੁਨੜੀਏ ਇੱਕ ਪ੍ਰੇਮ ਬੇਨੰਤੀ ਰਾਮ ਮੈਂ ਮੰਨਤਾ ਹਰ ਭਾਵੈ ਪ੍ਰਭ ਸੰਗਮ ਰਾਤੀ ਰਾਮ ਪ੍ਰਭ ਪ੍ਰੇਮ ਰਾਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਤਉ ਗੁਣ ਪਛਾਣੈ ਤਾਂ ਪ੍ਰਭ ਜਾਣੈ ਗੁਣੈ ਵਸੈ ਅਵਗੁਣ ਨਸੈ ਤੁਧ ਬਾਜ ਇਕ ਤਿਲ ਰਹਿਣਾ ਰਹਿਣਾ ਸਾਕਾ ਕਹਿਣ ਸੁਣਨਾ ਧੀਜੈ ਨਾਨਕਾ ਪ੍ਰਯੋ ਪ੍ਰਯੋ ਕਰ ਪੁਕਾਰੇ ਰਸਨ ਰਸ ਮਨ ਭੀਜੈ ਸਖੀ ਹੋ ਸਹੇਲੜੀਓ ਮੇਰਾ ਪਿਰ ਵਣਜਾਰਾ ਰਾਮ ਹਰ ਨਾਮੋ ਵਣਜੜਿਆ ਰਸ ਮੋਲਿਆ ਪਾਰਾ ਰਾਮ ਮੋਲਾ ਮੋਲੋ ਸਚ ਕਰ ਢੋਲੋ ਪ੍ਰਭਾ ਵੈ ਤਾਂ ਮੁੰਦ ਪਲੀ ਇੱਕ ਸੰਗ ਹਰ ਕਹਿ ਕਰੈ ਰਲੀਆਂ ਹਾਂ ਪੁਕਾਰੀ ਦਰਖਲੀ
ਕਰਨ ਕਾਰਨ ਸਮਰੱਥ ਸ੍ਰੀ ਧਾਰੋ ਆਪ ਕਾਰਜ ਸਾਰੇ ਨਾਨਕ ਨਦਰੀ ਤਨ ਸੁਹਾਗਨੋ ਸਬਦੇ ਅਵਸਾਦਾਰੇ ਹਮ ਕਰ ਸਾਚਾ ਸੋਹੇਲਾ ਹਮ ਕਰ ਸਾਚਾ ਸੋਹਲੜਾ ਪ੍ਰਭ ਆਏੜੇ ਮੀਤਾ ਰਾਮ ਰਾਵੇ ਰੰਗ ਰਾਤੜਿਆ ਮਨ ਲੀੜਾ ਦਿੱਤਾ ਰਾਮ ਆਪਣਾ ਮਨ ਦੀਆ ਹਰ ਵਰਲੀਆ ਜਿਉ ਪਾਵੈ ਤਿਉ ਰਾਵੈ ਤਨ ਮਨ ਪਰਿਆਗੈ ਸਬਦ ਸੁਭਾਗੈ ਘਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨਾ ਪਾਈਐ ਬਹੁ ਚਤਰ ਆਈਐ ਪਾਏ ਮਿਲੈ ਮਨ ਭਾਣੇ ਨਾਨਕ ਠਾਕਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ ਰਾਮ ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ ਆਨ ਦਿਨ ਰਾਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ ਆਦ ਪੁਰਖ ਪਰੰਪਰ ਪਿਆਰਾ ਸਤਿਗੁਰ ਲਖ ਲਖਾਇਆ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ ਤਿਤ ਅਗਮ ਪੁਰੇ ਕਹੋ ਕਿਤ ਬਿਤ ਜਾਈਐ ਰਾਮ ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ ਸਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਦਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਦਾਨਾ ਜਪ ਤਪ ਕਰ ਕਰ ਸੰਜਮ ਥਾਕੀ ਅਠ ਨਿਗਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਐ ਗੁਰ ਸਾਗਰ ਰਤਨਾਗਰ ਤਿਤ ਰਤਨ ਘਨੇਰੇ ਰਾਮ ਕਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ਨਿਰਮਲ ਜਲ ਲਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਾਜੋ ਸਚ ਨਾਮ ਉਰ ਤਾਰੇ ਹਉ ਮੈਂ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹਉ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਵਾਇਆ ਰਾਮ ਤਿਰ ਭਵਨੋ ਤੁਜੈ ਕੀਆ ਸਭ ਜਗ ਸਵਾਇਆ ਰਾਮ ਤੇਰਾ ਸਭ ਕੀਆ ਤੂੰ ਥਿਰਤੀਆ ਤੂੰ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਜਕ ਤੇਰੇ ਤੂੰ ਦਿਨ ਕਿਸਾ ਲਾਹੀ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਪਰੇ ਭੰਡਾਰਾ ਨਾ ਰਾਮ ਨਾਮ ਬਿਨ ਮੁਕਤ ਨਾ ਹੋਈ ਨਾਨਕ ਕਹੈ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ ਰਾਮ ਸਚ ਸਾਹਿਬੋ ਆਦਿ ਪੁਰਖ ਪਰੰਪਰੋ ਤਾਰੇ ਰਾਮ ਅਗਮਾ ਗੋਚਰ ਅਪਰਿਆ ਪਾਰਾ ਪਾਰ ਬ੍ਰਹਮ ਪ੍ਰਧਾਨੋ ਆਦਿ ਜੁਗਾ ਦੀ ਹੈਪੀ ਹੋਸੀ ਅਵਰ ਝੂਠਾ ਸਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਇਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨੋ ਮਾਨਿਆ ਨਾਮ ਸਿਖਾਈ ਰਾਮ ਹਉ ਮੈਂ ਮਮਤਾ ਮਾਇਆ ਸੰਗਨਾ ਜਾਈ ਰਾਮ ਮਾਤਾ ਪਿਤ ਭਾਈ ਸੁਤ ਚਿਤਰ ਆਈ ਸੰਗ ਨਾ ਸੰਪੈ ਨਾਰੇ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇੱਕ ਚਲ ਦਿਖਾਇਆ ਜੈ ਦੇਖਾਂ ਤੈ ਸੋਈ ਨਾਨਕ ਹਰ ਕੀ ਭਗਤ ਨਾ ਛੋੜੋ ਸਹਿਜੇ ਹੋਏ ਸੋਹੀ ਮੇਰਾ ਮਨੋ ਮੇਰਾ ਮਨ ਨਿਰਮਲ ਸਹਿ ਸੰਭਾਲੇ ਰਾਮ ਆਵਗਣ ਮੇੜ ਚਲੇ ਗੁਣ ਸੰਗ ਮਨਾਲੇ ਰਾਮ ਆਵਗਣ ਪਰ ਹਰ ਕਰਨੀ ਸਾਰੀ ਦਰ ਸਚੈ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨਿਰੰਜਨ ਦਾਤਾ ਰਾਮ ਮੰਤਨ ਰਵਰਿਆ ਜਗ ਜੀਵਨੋ ਦਾਤਾ ਰਾਮ ਜਗ ਜੀਵਨ ਦਾਤਾ ਹਰਮਨ ਰਾਤਾ ਸਹਿਜ ਮਲੈ ਮੇਲਾਇਆ ਸਾਧ ਸਵਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀਰ ਭਗਤ ਰਤੇ ਬੈਰਾਗੀ ਚੂਕੇ ਮੋਹ ਪਿਆ ਸਾ ਨਾਨਕ ਹਉ ਮੈਂ ਮਾਰ ਪਤੀਣੇ ਵਿਰਲੇ ਦਾ ਸੋ ਦਾਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਦਾਤਾ ਦੁੱਖ ਵਿਸਾਰਨ ਹਾਰ ਜੀਓ ਦੁਖ ਵਿਸਾਰਨ ਹਰ ਸਵਾਮੀ ਕੀਤਾ ਜਾਂ ਕਾ ਹੋਵੇ ਕੋਟ ਕੁਟੰਤਰ ਪਾਪਾਂ ਕੇਰੇ ਕੜੀ ਮੈਂ ਖੋਵੇ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ
ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਰਲੇ ਸੰਸਾਰ ਜੀਉ ਤਿਨ ਜਮ ਨੇੜ ਨਾ ਆਵੈ ਗੁਰ ਸ਼ਬਦ ਕਮਾਵੈ ਕਬੋ ਨਾ ਆਵੈ ਹਾਰ ਜੀਉ ਤੇ ਕਬੋ ਨਾ ਹਾਰੈ ਹਰ ਗੁਣ ਸਾਰੈ ਤਿਨ ਜਮ ਨੇੜ ਨਾ ਆਵੈ ਜਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੈ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਪੁਰਤ ਹਰ ਜੀਉ ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਰਲੇ ਸੰਸਾਰ ਜੀਉ ਜਿਨ ਜਗਤੋ ਪਾਇਆ ਤੁੰਦੈ ਲਾਇਆ ਤਸੈਬ ਤੋਂ ਕੁਰਬਾਨ ਜੀਉ ਤਾਂ ਕਿ ਸੇਵਕ ਰੀਜੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਨ ਜੀਉ ਹਰ ਦਰਗਹਿ ਮਾਨ ਸੋਹੀ ਜਨ ਪਾਵੈ ਜੋ ਨਰੇਕ ਪਛਾਣੈ ਉਹ ਨਵਨਿਧ ਪਾਵੈ ਗੁਰਮਤ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਅਹਿਨਿਸ ਨਾਮ ਤਿਸੈ ਕਾ ਲੀਜੈ ਹਰ ਊਤਮ ਪੁਰਖ ਪ੍ਰਧਾਨ ਜੀਉ ਜਿਨ ਜਗਤੋਂ ਪਾਇਆ ਤੁੰਦੈ ਲਾਇਆ ਹੋ ਤਸੈ ਵਿਟੋ ਕੁਰਬਾਨ ਜੀਉ ਨਾਮ ਲੈਣ ਸੇ ਸੋਹੈ ਤਿਨ ਸੁਖ ਫਲ ਹੋਵੈ ਮਾਨੈ ਸੇ ਜਿਨ ਜਾਹੇ ਜੀਉ ਤਿਨ ਫਲ ਤੋਟਣਾ ਆਵੈ ਜਾਂ ਤਿਸ ਭਾਵੈ ਜੇ ਜੋ ਕੇਤੇ ਜਾਹੇ ਜੀਉ ਜੇ ਜੋ ਕੇਤੇ ਜਾਹੇ ਸੁਆਮੀ ਤਿਨ ਫਲ ਤੋਟਣਾ ਆਵੈ ਤਿਨ ਜਰਾ ਨਾ ਮਰਨਾ ਨਰਕ ਨਾ ਪਰਣਾ ਜੋ ਹਰ ਨਾਮ ਤੇ ਆਵੈ ਹਰ ਹਰ ਕਰੈ ਸੇ ਸੂਕੈ ਨਾਹੀ ਨਾਨਕ ਪੀੜ ਨਾ

ਸ਼ੰਤ ਕਰਤੀ ਜਾ। ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਐ ਰਾਤਾ ਰਾਮ। ਬਿਖਫਲ ਮਿੱਠਾ ਚਾਰ ਦਿਨ, ਫਿਰ ਹੋਵੇ ਤਾਤਾ ਰਾਮ। ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪਰਤਾਪੇ। ਉਹ ਜੇ ਵਸਾਏ ਰੋ ਦੇ ਲਹਿਰੀ, ਬਿਜਲ ਜਿਵੇ ਚਮਕੇ। ਹਰ ਬਾਜ ਰਾਖਾ ਕੋਈ ਨਾਹੀ, ਸੋਏ ਤੁਝੈ ਬਿਸਾਰਿਆ। ਸੱਚ ਕਹੇ ਨਾਨਕ ਚੇਤਰੇ ਮਨ, ਮਰੇ ਹਰ ਨਾਮ ਕਾਲਿਆ। ਭਵਰਾ ਫੂਲ ਭਵੰਤਿਆ, ਦੁਖਤ ਭਾਰੀ ਰਾਮ। ਮੈਂ ਗੁਰ ਪੁੱਛਿਆ ਆਪਣਾ, ਸਾਚਾ ਵਿਚਾਰੀ ਰਾਮ। ਵਿਚਾਰ ਸਤਿਗੁਰ ਮੁਝੇ ਪੁੱਛਿਆ, ਭਵਰ ਬੇਲੀ ਰਾਤੋ। ਸੂਰਜ ਚੜਿਆ ਪਿੰਡ ਪੜਿਆ, ਤੇਲ ਤਾਵਣ ਤਾਤੋ। ਜਮ ਮਗ ਬਾਦਾ ਖਾਹੇ ਚੋਟਾ, ਸ਼ਬਦ ਬਿਨ ਬੇਤਾਲਿਆ। ਸੱਚ ਕਹੇ ਨਾਨਕ ਚੇਤਰੇ ਮਨ, ਮਰੈ ਭਵਰਾ ਕਾਲਿਆ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵੈ ਜੰਜਾਲੇ ਰਾਮ। ਸਾਚਾ ਸਾਹਿਬ ਮਨ ਵਸੈ, ਕੀ ਫਾਸੈ ਜਮਜਾਲੇ ਰਾਮ। ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬੱਧਕ ਪਾਇਆ। ਸੰਸਾਰ ਮਾਇਆ ਮੋਹ ਮਿੱਠਾ, ਅੰਤ ਪਰਮ ਚੁਕਾਇਆ। ਭਗਤ ਕਰ ਚਿਤ ਲਾਏ ਹਰ ਸਿਉ, ਛੋੜ ਮਨੋ ਅੰਦੇਸਿਆ। ਸੱਚ ਕਹਿ ਨਾਨਕ ਚੇਤਰੇ ਮਨ, ਜੀਅੜਿਆ ਪਰਦੇਸੀਆ। ਨਦੀਆ ਵਹਾ ਵਿਛੁੰਨਿਆ, ਮੇਲਾ ਸੰਜੋਗੀ ਰਾਮ। ਜੁਗ ਜੁਗ ਮਿੱਠਾ ਵਿਸਪਰੇ, ਕੋ ਜਾਣੈ ਜੋਗੀ ਰਾਮ। ਕੋਈ ਸਹਿਜ ਜਾਣੈ ਹਰ ਪਛਾਣੈ, ਸਤਿਗੁਰੂ ਜਿਨ ਚੇਤਿਆ। ਬਿਨ ਨਾਮ ਹਰ ਕੇ ਭਰਮ ਭੂਲੇ, ਪਚੈ ਮੁਗਦਿਆ ਚੇਤਿਆ। ਹਰ ਨਾਮ ਭਗਤ ਨਾਰਦੈ ਸਾਚਾ, ਸੇ ਅੰਤ ਤਾਹੀ ਰੁੰਨਿਆ। ਸੱਚ ਕਹਿ ਨਾਨਕ ਸ਼ਬਦ ਸਾਚੈ, ਮੇਲ ਚਿਰੀ ਵਿਛੁੰਨਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਤੀਜਾ, ਸ਼ੰਤ ਕਰ ਪਹਿਲਾ। ਹਮ ਕਰੇ ਸਾਚਾ ਸੋਹਿਲਾ, ਸਾਚਾ ਸ਼ਬਦ ਸੁਹਾਇਆ ਰਾਮ। ਧਨ ਪਿਰ ਮੇਲ ਪਿਆ, ਪ੍ਰਭ ਆ ਮਿਲਾਇਆ ਰਾਮ। ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ, ਕਾਮਣ ਸਹਿਜੇ ਮਾਤੀ। ਗੁਰਸ਼ਬਦ ਸਿੰਗਾਰੀ ਸੱਚ ਸਵਾਰੀ, ਸਦਾ ਰਾਵੇ ਰੰਗ ਰਾਤੀ। ਆਪ ਗਵਾਏ ਹਰ ਵਰ ਪਾਏ, ਤਾਂ ਹਰ ਰਸ ਮਨ ਵਸਾਇਆ। ਕਹੋ ਨਾਨਕ ਗੁਰਸ਼ਬਦ ਸਵਾਰੀ, ਸਫਲਿਓ ਜਨਮ ਸਬਾਇਆ। ਦੂਜੜੈ ਕਾਮਣ ਭਰਮ ਭੁੱਲੀ, ਹਰ ਵਰ ਨਾ ਪਾਏ ਰਾਮ। ਕਾਮਣ ਗੁਣ ਨਾਹੀ ਬਿਰਥਾ, ਜਨਮ ਗਵਾਏ ਰਾਮ। ਬਿਰਥਾ ਜਨਮ ਗਵਾਏ ਮਨਮੁਖ ਇਆਣੀ, ਔਗੁਣਵੰਤੀ ਚੂਰੇ। ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ, ਤਾਂ ਫਿਰ ਮਿਲਿਆ ਹਦੂਰੇ। ਦੇਖ ਪਿਰ ਵਿਗਸੀ ਅੰਦਰ ਹੋ ਸਰਸੀ, ਸੱਚੈ ਸ਼ਬਦ ਸੁਭਾਏ। ਨਾਨਕ ਮਿਣ ਨਾਵੇਂ ਕਾਮਣ ਪਰਮ ਪੁਲਾਣੀ, ਮਿਲ ਪ੍ਰੀਤਮ ਸੁਖ ਪਾਏ। ਪਿਰ ਸੰਗ ਕਾਮਣ ਜਾਣਿਆ, ਗੁਰਮੇਲ ਮਿਲਾਈ ਰਾਮ। ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ। ਸ਼ਬਦ ਤਪਤ ਬੁਝਾਈ ਅੰਤਰ ਸਾਂਤ ਆਈ, ਸਹਿਜੇ ਹਰ ਰਸ ਚਾਖਿਆ। ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ, ਸੱਚੈ ਸ਼ਬਦ ਸੁਪਾਖਿਆ। ਪੜ ਪੜ ਪੰਡਤ

ਸਾ ਤਨ ਮਨ ਅਨੰਦ ਭਇਆ ਹਰ ਜੀਉ ਮੇਲ ਪਿਆਰੇ ਰਾਮ ਸਾ ਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ ਰਾਮ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇ ਸੁਹਾਵੀ ਜਾਂ ਪਿਰ ਰਾਵੀ ਮਿਲ ਪ੍ਰੀਤਮ ਅਵਗੁਣ ਨਸੇ ਜਿਤ ਕਰ ਨਾਮ ਹਰ ਸਦਾ ਧਿਆਈਐ ਸੋਹਿਲੜਾ ਜੁ ਵਿਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮਾ ਤੁਮ ਸਹਿਕੀ ਭਗਤ ਕਰੇ ਹੋ ਗੁਰਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਪਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵ ਇਹੋ ਮਾਰਗ ਬਿਖੜਾ ਗੁਰਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੈ ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵੈ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਹੁ ਸਭ ਕਿਛ ਜਾਣੈ ਜਲ ਥਲ ਮਹੀਅਲ ਏਕੋ ਸੋਈ ਗੁਰਮੁਖ ਹੁਕਮ ਪਛਾਣੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਇਵ ਕਹਿ ਨਾਨਕ ਸੋ ਬੈਰਾਗੀ ਅੰਧਨ ਹਰ ਲਿਵ ਲਾਵੇ ਜਹਿ ਜਹਿ ਮਨ ਤੂੰ ਧਾਵਦਾ ਤਹਿ ਤਹਿ ਹਰ ਤੇਰੇ ਨਾਲੇ ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸਮਾਲੇ ਸਾਥ ਤੇਰਾ ਸੋ ਸਹੋ ਸਦਾ ਹੈ ਇੱਕ ਖਿਨ ਹਰ ਨਾਮ ਸਮਾਲ ਹੈ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵੇ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸੰਭਾਲੇ ਇਉਂ ਕਹਿ ਨਾਨਕ ਜਹਿ ਮਨ ਤੂੰ ਧਾਵਦਾ ਤੈ ਹਰ ਤੇਰੇ ਸਦਾ ਨਾਲੇ ਸਤਿਗੁਰ ਮਿਲਿਆ ਧਾਵਤ ਥੰਮਿਆ ਨੀ ਕਰ ਵਸਿਆ ਆਏ ਨਾਮ ਵਿਆਹ ਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਤਿੱਥੈ ਅੰਮ੍ਰਿਤ ਭੋਜਨ ਸਹਿਤ ਨੀ ਉਪਜੈ ਜਿਤ ਸ਼ਬਦ ਜਗਤ ਥੰਮ ਰਾਇਆ ਤਹਿ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨੀ ਕਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ ਮੂਲ ਪਛਾਣੈ ਤਾਂ ਸਹੁ ਜਾਣੈ ਮਰਨ ਜੀਵਨ ਕੀ ਸੋਝੀ ਹੋਈ ਗੁਰਪ੍ਰਸਾਦੀ ਏਕੋ ਜਾਣ ਹੈ ਤਾਂ ਦੂਜਾ ਭਾਉ ਨਾ ਹੋਈ ਮਨ ਸਾਂ ਤੇ ਆਈ ਵਜੀ ਵਧਾਈ ਤਾਂ ਹੋਵਾ ਪ੍ਰਮਾਣ ਇਉਂ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਜੂਨੀ ਪਵਾਹੇ ਗਾਰਬ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵਹੇ ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵਹੇ ਮਨ ਮੁਖ

ਸੀਤਲ ਆ ਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਵਸੀਠਾ ਕਹੋ ਨਾਨਕ ਹਰਸਿਓ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ ਸੋਹਿਆੜੇ ਮੇਰੇ ਬੰਕ ਦੁਆਰੇ ਰਾਮ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਨ ਲੱਗੇ ਸੇਵਾ ਆਪੇ ਜਾਣੀ ਆਪੇ ਮਾਨੀ ਆਪ ਸਵਾਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਤਾਰਨ ਤਾਰੇ ਕਹੋ ਨਾਨਕ ਸਭ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ ਨਵ ਨਿਧੇ ਨਵ ਨਿਧੇ ਮੇਰੇ ਘਰ ਮੈਂ ਆਈ ਰਾਮ ਸਭ ਕੁਛ ਮੈਂ ਸਭ ਕੁਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਿਖਾਈ ਸਹਿ ਸੁਭਾਈ ਗੋਵਿੰਦਾ ਗਣਿਤ ਮਿਟਾਈ ਚੁੱਕੀ ਤਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋ ਬਣਾਈ ਕਹੋ ਨਾਨਕ ਪੇ ਮੇਰੇ ਸੰਗੇ ਤਾਂ ਮੈਂ ਨਾਮ ਨਿਧ ਪਾਈ ਸਰਸਿਆੜੇ ਮੇਰੇ ਭਾਈ ਸਮੀਤਾ ਰਾਮ ਬਿਖਮੋ ਬਿਖਮਿਆ ਅਖਾੜਾ ਮੈਂ ਗੁਰਮਿਲ ਜੀਤਾ ਰਾਮ ਗੁਰਮਿਲ ਜੀਤਾ ਹਰ ਹਰ ਕੀਤਾ ਤੂਟੀ ਪੀਤਾ ਪਰਮਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਣਥ ਮੇਰੀ ਆਪ ਖੜਾ ਸੋਈ ਸੁਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਵੱਲ ਸਵਾਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾਂ ਅਕਥਾ ਹਰ ਅਕਥ ਕਥਾ ਕਿਛ ਜਾਏ ਨਾ ਜਾਣੀ ਰਾਮ ਸੁਰਨਰ ਮੁਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਲੱਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋ ਸਮਾਣੀ ਬਿਰਵੰਤ ਨਾਨਕ ਗੁਰਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡਭਾਗੀ ਸਤਸੰਗਤ ਪਾਈ ਰਾਮ ਵਡਭਾਗੀ ਪਾਏ ਨਾਮ ਤੇ ਆਏ ਲਾਥੇ ਦੁਖ ਸੰਤਾਪੈ ਗੁਰਚਰਨੀ ਲਾਗੇ ਪਰੰਪੋ ਭਾਗੇ ਆ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੈ ਵਿਛੜ ਕਤੈ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਨਾਈ ਹਰ ਦਰ ਸੋਹਨ ਤੇਰੇ ਭਗਤ ਪਿਆਰੇ ਰਾਮ ਵਾਰੀ ਤਿੰਨ ਵਾਰੀ ਜਾਵਾਂ ਸਤਬਲਿਹਾਰੇ ਰਾਮ ਸਤਬਲਿਹਾਰੇ ਕਰ ਨਮਸਕਾਰੇ ਜਿਨ ਭੇਟ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਦਾਤਾ ਗੁਰਪੂਰਾ ਪਾਇਆ ਨਾਮ ਤੇ ਆਇਆ ਜੂਐ ਜਨਮ ਨਾ ਹਾਰੇ ਬਿਨਵੰਤ ਨਾਨਕ ਸਰਨ ਤੇਰੀ ਰਾਹ ਕਿਰਪਾ ਧਾਰੇ ਬੇਅੰਤਾ ਬੇਅੰਤ ਗੁਣ ਤੇਰੇ ਕਿਦ ਗਾਵਾਂ ਰਾਮ ਤੇਰੇ ਚਰਨ ਧੂੜ ਵਡਭਾਗੀ ਪਾਵਾਂ ਰਾਮ ਹਰ ਤੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬਹੁੜ ਜੋਨ ਨਾ ਪਾਵਾਂ ਬਿਨਵੰਤ ਨਾਨਕ ਗੁਰ ਸਰਨ ਤਰੀਐ ਆਪਣੇ ਪ੍ਰਭ ਪਾਵਾਂ ਆਸਾ ਸ਼ੰਤ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤਿਆ ਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟ ਘਟੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁਖ ਨਾਠੇ ਗੁਣ ਨਿਧ ਗਾਇਆ ਸਭ ਦੁਖ ਮਿਟਾਇਆ ਹੋ ਮੈਂ ਬਿਨਸੀ ਗਾਠੇ ਪ੍ਰਿਉ ਸਹਿ ਸੁਭਾਈ ਛੋਟ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾਤੇ ਰਾਮ ਰਾਜੇ ਗੁਰਪੂਰੈ ਉਪਦੇਸਿਆ ਜੀਵਨਗਤ ਪਾਤੇ ਰਾਮ ਰਾਜੇ ਜੀਵਨਗਤ ਸਵਾਮੀ ਅੰਤਰਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋਟ ਨਾ ਕਤਹੂੰ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸਵਾਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚਾਤਕ ਜਾਚੈ ਬੂੰਦ ਜਿਉ ਹਰ ਪ੍ਰਾਣ ਆਧਾਰਾ ਰਾਮ ਰਾਜੇ ਮਾਲ ਖਜ਼ੀਨਾ ਸੁਤ ਪ੍ਰਾਤ ਮੀਤ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਿਰਾਸ ਨਾ ਬਿਸਰੈ ਕਬਹੂੰ ਗੁਰ ਸਭ ਦੀ ਰੰਗਮਾਣੀ ਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਾ ਭਰਮ ਹੋ ਦੁਖਡਾਰਾ ਚਾਤਰਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਾਰਾਇਣ ਆਪਣੇ ਮਨੋਰਥੋ ਪੂਰਾ ਰਾਮ ਰਾਜੇ ਢਾਠੀ ਪੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨੇ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ
ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਾਰਾਇਣ ਨਾਨਕਾ ਮਨੋਰਥੋ ਪੂਰਾ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਜਾਂ ਕੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਓ ਭੇਟਤ ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਲਝਿਓ ਅਲ ਕਮਲੇ ਬਾਸਨ ਮਾਹੇ ਮਗਨ ਇੱਕ ਖਿਨ ਪੀ ਨਾਹੇ ਟਰੈ ਖਿਨ ਨਾਹੇ ਟਰੀਐ ਪ੍ਰੀਤ ਹਰੀਐ ਸਿੰਗਾਰ ਹਬ ਰਸ ਅਰਪੀਐ ਜਹ ਦੁੱਖ ਸੁਣੀਐ ਜਮ ਪੰਥ ਭਣੀਐ ਤੈ ਸਾਧ ਸੰਗ ਨਾ ਡਰਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪ੍ਰਾਇਤ ਦੁੱਖ ਹਰੇ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਹਰ ਸਿਓ ਨਿਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇੱਕ ਖਿਨ ਪੀ ਨਾ ਧੀਰੇ ਮਨ ਐਸਾ ਨਿਹੋ ਕਰੇ ਹੋ ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੇ ਮੈਂ ਹੋ ਹਰ ਪ੍ਰੀਤ ਕਰੀ ਜੈ ਹੋ ਮਨ ਦੀ ਜੈ ਤਲਾਈਐ ਚਿਤ ਮੁਰਾਰੀ ਮਨ ਨਾ ਕੀ ਜੈ ਸਰਨ ਭਰੀ ਜੈ ਦਰਸ਼ਨ ਕੋ ਬਲਿਹਾਰੀ ਗੁਰਸੋ ਪ੍ਰਸੰਨੇ ਮਿਲ ਨਾ ਵਿਛੁਨੇ ਤਨ ਦਿੰਦੀ ਸਹਿ ਸੁਨੇਹਾ ਕਹੋ ਨਾਨਕ ਸ਼ੰਤ ਅਨੰਤ ਠਾਕਰ ਕੇ ਹਰ ਸਿਉ ਕੀ ਜੈ ਨੇਹਾ ਮਨ ਐਸਾ ਨਿਹੋ ਕਰੇ ਹੋ ਚੱਕਵੀ ਸੂਰ ਸੁਨੇਹੋ ਚਿਤਵੈ ਆਸ ਘਣੀ ਕਦ ਨੀਅਰ ਦੇਖੀਐ ਕੋਕਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਦੀਜੈ ਇਕ ਰਾਤੀ ਕੇ ਹਬ ਪਾਹੁਣਿਆ ਆਪ ਕਿਆ ਰੰਗ ਲਾਇਓ ਮੋਹਰ ਚਾਇਓ ਨਾਂਗੇ ਆਵਣ ਜਾਵਣਿਆ ਫਿਰ ਸਾਧੂ ਸਰਣੀ ਪੜੀਐ ਚਰਣੀ ਅਬ ਟੂਟ ਸਮੋਹ ਜੋ ਕੀਤੀਐ ਕਹੋ ਨਾਨਕ ਛੰਨ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀਐ ਨਿਸ ਕੁਰੰਕ ਜੈਸੇ ਨਾਦ ਸੁਣ ਸਰਵਣੀ ਹੀ ਉਡਵੈ ਮਨ ਐਸੀ ਪ੍ਰੀਤ ਕੀ ਜੈ ਜੈਸੀ ਧਰਨ ਪਤਾਰ ਉਰਜੀ ਪਰੈ ਸਿਵੈ ਇਹੋ ਮਨ ਲਾਲ ਦੀ ਜੈ ਮਨ ਲਾਲੈ ਦੀ ਜੈ ਪੋਕਰੀ ਜੈ ਹਬ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੇ ਗੁਰਥੀਆ ਸਾਖੀ ਤਾਂ ਡਿਠਮੇ ਆਖੀ ਪਰ ਜਿਹਾ ਅਵਰ ਨਾ ਦੀਸੈ ਕਹੋ ਨਾਨਕ ਛੰਦ ਦਿਆਲ ਮੋਹਨ ਕੇ ਮਨ ਹਰ ਚਰਨ ਗਹੀ ਜੈ ਐਸੀ ਮਨ ਪ੍ਰੀਤ ਕੀ ਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਸ਼ੰਤ ਜਾਂ ਕਹੋ ਖੋਜੈ ਅਸੰਖ ਮੁਨੀਆਂ ਨੇਕ ਤਪੇ ਬ੍ਰਹਮੇ ਕੋਟਾ ਰਾਧੈ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਮੱਜਨ ਮਿਲਨ ਕਉ ਨਿਰੰਜਨਾ ਮਾਨੁਖ ਬਨ ਤਿਨ ਪਸ਼ੂ ਪੰਖੀ ਸਗਲ ਤੁਜੈ ਅਰਾਧ ਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸੰਕਟ ਸੰਕਰ ਜਟਾ ਤਾਰ ਚਾਹੈ ਤੁਜੈ ਦਿਆਰ ਮੰਤਨ ਰੁਚਿਆ ਪਾਰ ਅਪਾਰ ਅਗਮ ਗੋਬਿੰਦ ਠਾਕਰ ਸਗਲ ਪੂਰਕ ਪ੍ਰਭ ਧਨੀ ਸੁਰ ਸਿੱਧ ਗਣ ਗੰਧਰਵ ਧਿਆਵੈ ਜਹ ਕਿਨਰ ਗੁਣ ਬਣੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲੇ ਉਧਾਰ ਕੋਟ ਦੇਵੀ ਜਾਂ ਕਹੋ ਸੇਵੈ ਲਖਮੀ ਅਨਕ ਭਾਂਤ ਗੁਪਤ ਪ੍ਰਗਟ ਜਾਂ ਕਹੋ ਆਰਾਧੈ ਪੌਣ ਪਾਣੀ ਦਿਨ ਸਰਾਤ ਨਖਿਆਤਰ ਸਸਿਅਰ ਸੂਰ ਧਿਆਵੈ ਬਸਦ ਗਗਨਾ ਗਾਵੈ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ ਸਿਮਰਤ ਪੁਰਾਣ ਚਤੁਰ ਬੇਦੈ ਖੜ ਸਾਸਤਰ ਜਾਂ ਕਉ ਜਪਾਤ ਪਤਿਤ ਪਾਵਨ ਭਗਤ ਵਛਲ ਨਾਨਕ ਮਿਲੀਐ ਸੰਗ ਸਾਤ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ਅਨਜੰਤ ਜੋ ਸੇਵੈ ਤੇਤੀ ਨੈ ਜਾਏ ਗਨੀ ਅਵਗਤ ਅਗੰਤ ਅਥਾ ਠਾਕਰ ਸਗਲ ਮੰਜੇ ਬਾਹਰਾ ਸਰਬ ਜਾਚਕੇ ਇਕ ਦਾਤਾ ਨੈ ਦੂਰ ਸੰਗੀ ਜਾਹਰਾ ਵਸ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧੈ ਧਰ ਚਰਨੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰਹੋ ਵਡਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨੈ ਅਲਸਾਈਐ ਪੇਟਤ ਸਾਧੂ ਸੰਗ ਜੰਪੁਰ ਨੈ ਜਾਈਐ
ਦੁਖ ਦਰਦ ਨਾ ਪਉ ਵਿਆਪੈ, ਨਾਮ ਸਿਮਰਤ ਸਦ ਸੁਖੀ, ਸਾਸ ਸਾਸ ਆਰਾਧ ਹਰ ਹਰ ਧਿਆਇ ਸੋ ਪ੍ਰਭ ਮਨ ਮੁਖੀ। ਕਿਰਪਾਲ ਦਇਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ, ਨਾਨਕ ਪੈਮ ਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨੈ ਅਲਸਾਈਐ। ਪਾਵਨ ਪਤਤ ਪੁਨੀਤ ਨਾਮ ਨਿਰੰਜਨਾ, ਪਰਮਾਂਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀਲ ਪੂਰਿਆ, ਇਕ ਨਿਮਖ ਜਾਂ ਕੈਰਦੈ ਵਸਿਆ, ਮਿਟੇ ਤਿਸੈ ਵਿਸੂਰਿਆ। ਆਗਾਧ ਬੋਧ ਸਮਰੱਥ ਸਵਾਮੀ, ਸਰਬ ਕਾ ਭਉ ਪੰਜਨਾ, ਨਾਨਕ ਪਿਅੰਪੈ ਚਰਨ ਜੰਪੈ, ਪਾਵਨ ਪਤਤ ਪੁਨੀਤ ਨਾਮ ਨਿਰੰਜਨਾ। ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਮੋਹਿ ਆਸਰ ਤੋ ਚਰਨ ਤੁਮਾਰੀ ਸਰਨ ਸਿੱਧੇ, ਹਰ ਚਰਨ ਕਾਰਨ ਕਰਨ ਸਵਾਮੀ, ਪਤਤ ਉਦਰਨ ਹਰ ਹਰੇ, ਸਾਗਰ ਸੰਸਾਰ ਭਵੋ ਤਾਰ, ਨਾਮ ਸਿਮਰਤ ਬਹੁ ਤਰੇ। ਆਦ ਅੰਤ ਬੇਅੰਤ ਖੋਜੈ, ਸੁਨੀ ਉਦਰਨ ਸੰਤ ਸੰਗ ਬਿਦੇ, ਨਾਨਕ ਪਿਅੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ। ਭਗਤ ਵਛਲ ਹੈ ਬਿਰਦ ਆਪ ਬਨਾਇਆ, ਜੈ ਜੈ ਸੰਤਾ ਰਾਧੈ ਤੈ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿ ਸੁਭਾਏ, ਭਗਤ ਕਾਰਜ ਸਾਰਿਆ, ਆਨੰਦ ਹਰਜਸ ਮਹਾ ਮੰਗਲ, ਸਰਬ ਦੁਖ ਵਿਸਾਰਿਆ, ਚਮਤਕਾਰ ਪ੍ਰਗਾ ਦੈ ਦਿਸ ਏਕ ਤਹ ਦ੍ਰਿਸ਼ਟਾਇਆ, ਨਾਨਕ ਪਿਅੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਦ ਆਪ ਬਨਾਇਆ, ਆਸਾ ਮਹੱਲਾ ਪੰਜਵਾਂ। ਥਿਰ ਸੰਤਨ ਸੁਹਾਗ ਮਰੈ ਨਾ ਜਾਵੇ, ਜਾਂ ਕੈ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕਰ ਦੈ ਦਿਸ ਪੂਰਨ ਸਾ ਸਦਾ, ਪ੍ਰਾਨ ਪਾਤੋ ਗਤ ਮਤ ਜਾਤੇ, ਪ੍ਰੇ ਪ੍ਰੀਤ ਪ੍ਰੀਤਮ ਭਾਵੇ, ਨਾਨਕ ਵਖਾਣੈ ਗੁਰ ਭਜਨ ਜਾਣੈ, ਥਿਰ ਸੰਤਨ ਸੁਹਾਗ ਮਰੈ ਨਾ ਜਾਵੇ। ਜਾਂ ਕਉ ਰਾਮ ਪਤਾਰ ਤਾਂ ਕੈ ਅੰਧ ਘਣਾ, ਸੁਖਵੰਤੀ ਸਾ ਨਾਰ ਸੋਭਾ ਪੂਰਬਣਾ, ਮਾਣ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਤ ਗ੍ਰਹਿ ਨਹੀਂ ਉਨਾ ਸਭ ਕਛੂ, ਮਦਰ ਬਾਨੀ ਪ੍ਰਹਿਮਾਨੀ ਥਿਰ ਸੁਹਾਗ ਤਾਂ ਕਾ ਬਣਾ, ਨਾਨਕ ਵਖਾਣੈ ਗੁਰਬਚਨ ਜਾਣੈ, ਜਾਂ ਕੋ ਰਾਮ ਪਤਾਰ ਤਾਂ ਕੈ ਅੰਧ ਘਣਾ, ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਪੀਸੋ ਚਰਨ ਪਖਾਰ ਆਪ ਤਿਆਗੀਐ, ਤਜ ਆਪ ਮਿਟੈ ਸੰਤਾਪ ਆਪ ਨੈ ਜਾਣ ਆਈਐ, ਸਰਨ ਕਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ, ਕਰ ਦਾਸ ਦਾਸੀ ਤਾਜੋ ਦਾਸੀ ਕਰ ਜੋੜ ਦਿਨ ਰਹਿਣ ਜਾਗੀਐ, ਨਾਨਕ ਵਖਾਣੈ ਗੁਰਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀਐ, ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ, ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ, ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ, ਭਰਮ ਮੋਹ ਵਿਕਾਰ ਦੂਜਾ ਸਗਲ ਤਿਨੈ ਤਿਆਗਿਆ, ਮਨ ਸਾਂਸ ਹੈ ਸੁਭਾਉ ਗੂਠਾ ਅਨੰਦ ਮੰਗਲ ਗੁਣ ਗਾਇਆ, ਨਾਨਕ ਵਖਾਣੈ ਗੁਰਬਚਨ ਜਾਣੈ, ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ। ਆਸਾ ਮਹੱਲਾ ਪੰਜਵਾਂ ਸਲੋਕ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿ ਜਮ ਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ, ਸ਼ੰਤ ਮਿਲੋ ਸੰਤਨ ਕਹਿ ਸੰਗ।

माल जोबन छोड़ वैसी रहो पैनन खाया, नानक कमाणा संग जुलिया। नह जाए किरत मिटाया, फाथो मिर्ग जिवै पेख रहन चंद्रायण। सुखो दुख पए नित पाप कमायण, पापा कमाने छड़े नाही लै चले कत गलावया। हर चंदौरी देख मूठा कूड़ से जा रावया, लभ लोभ अहंकार माता गर भया समायण। नानक मिर्ग अज्ञान बिन से न मिटै आवन जायण, के मिठै मख मवा क्यों लय उडारी। हस्ती गर्त पया क्यों तरिया तारी, तरन दुहेला पया खिन मैं खसम चेतना आयो। दुखा सजाई गणत नाही किया अपना पायो, गुजा कमाणा प्रगट होवा ईत उतै खुआरी। नानक सतगुर बाज मूठा मन मुखो अहंकारी। हर के दास जीवे लग प्रभ की चरणी, कंठ लगाए लिए ते ठाकर सरणी। बल बुद्ध ज्ञान ध्यान अपना आप नाम जपाया, साह संगत आप होवा आप जग तराया। राख लिए रखन हारे सदा निर्मल करनी, नानक नरक न जाहे कबहू हर संत हर की सरणी। आसा महला पंजवा वंज मेरे आलसा, हर पास बेनंती रावो सवा परणा प्रभ संग सोहंती। संगे सोहंती कंत स्वामी दिन सरैणी रावी है, सातार जीवा प्रपे खर गुण गावी है। बिरहा लिजाया दर्श पाया आम्यो दृष्ट सिंचंती, बिनवंत नानक मेरी इच्छ पुन्नी मिले जिस खोजंती। नस मो किल वेखो करता कर आया, दूतै दहन भया गोविंद प्रगटाया। प्रगटे गोपाल गोविंद लालन साध संग वखाणिया, आचरज डीठा म्यो बूठा गुर प्रसादी जानिया। मन सांत आई वजी वधाई नह अंत जाई पाया, बिनवंत नानक सुख सहज मेला प्रभु आ बनाया। नरक ना डिठड़िया सिमरत नारायण, जय जय धर्म करे दूत पए पलायण। धर्म तीरज सहज सुखिए साध संगत हर पजे, कर अनुग्रह राख लीने मोह ममता सब तजे। गह कंठ लाए गुर मिलाए गोविंद जपता गायण, बिनवंत नानक सिमर स्वामी सगल आस पुजायण। निध सिद चरण गहे ताके हा काड़ा, सब किश बस जिसै सो प्रभु साड़ा। गह पुजा लीने नाम दीने कर धार मस्तक राखिया, संसार सागर ने व्यापै अम्यो हर चाखिया। साध संगे नाम रंगे रणजीत वड्डाया खाड़ा, बिनवंत नानक सरण स्वामी बहुड़ जमना उपाड़ा। आसा महला पंजवा दिन रात कमायड़ो, सो आयो माथ है जिस पास लुकाइंदड़ो, सो वेखी साथ है। संग देखे करण हारा काए पाप कमाई है, सुकृत की जय नाम लीजे नरक मूल ना जाइए। आठ पहर हर नाम सिमरो चले तेरे साथे, पाए सा संगत सदा नानक मिटे दुख कमाते। वल वंच कर उधर भरे मूर्ख गावारा, सबके दे रहा हर देवन हारा। दातार सदा दयाल स्वामी काए मनो विसारी है, मिल साध संगे भाजन संगे कुल समूहा तारी है। सिद्ध साधक दे मुन जन भगत नाम आधारा, बिनवंत नानक सदा भजी है प्रभ एक करण हारा। खोट ना कीचई प्रभ परखण हारा, कूट कपट कमाम दड़े जन्मै संसारा। संसार सागर तिनी तरिया जिनी एक ते आया, तज काम क्रोधा निंद निंदा प्रभ सरनाई आया। जल थल महियल रविया स्वामी ऊचक म्या पारा, बिनवंत नानक टेक जन की चरण कमल आधारा। पेख हर चंद औरड़ी अस्त्र किश नाही, माया रंग जेते से संग न जाही। हर संग साथी सदा तेरे दिन सरैन संभालिए, हर एक बिन कश्यवर नाही पाओ दुतिया जालिए। मीत जोबन माल सरबस प्रभ एक कर मन माही, बिनवंत नानक वड़ भाग पाई है सुख सह समाही। आसा महला पंजवा शांत कर अठवा एक ओंकार सतगुर प्रसाद। कमला प्रमपीत कमला प्रमपीत है, तीखण मद विपरीत है अवध्या कार्थ जात।
ਗਹਿਬਰ ਬਨ ਘੋਰ ਗਹਿਬਰ ਬਨ ਘੋਰ ਹੈ ਗ੍ਰਹਿ ਮੁਸਤ ਮਨ ਚੋਰ ਹੈ ਦਿਨ ਕਰੋ ਵੰਦਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ ਮਿਲੋ ਪ੍ਰਭ ਕਰਨਾ ਪਤੇ ਜਨਮ ਮਰਨਾ ਨੇਕ ਬੀਤੇ ਪ੍ਰੈ ਸੰਗ ਬਿਨ ਕਛ ਨਹੀਂ ਗਤੇ ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹੇ ਕਵਨ ਮਾਤ ਕਰ ਜੋੜ ਨਾਨਕ ਸਰਨ ਆਇਓ ਪ੍ਰੇ ਨਾਥ ਨਰ ਹਰ ਕਰੋ ਗਾਤ ਮੀਨਾ ਜਲਹੀਨ ਹੈ ਉਹ ਬਿਛਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੇ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮਿਰਗ ਅਰਪੇ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਹਿ ਸਰੋਤ ਪ੍ਰੇ ਪ੍ਰੀਤ ਲਾਗੀ ਮਿਲ ਬੈ ਰਾਗੀ ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ ਪਲਕਾ ਨਾ ਲਾਗੈ ਪ੍ਰੇ ਪ੍ਰੇਮ ਪਾਗੈ ਚਿਤਵੰਤ ਅੰਦਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਖਤੀਆ ਸਗਲ ਖੋਤ ਕਰ ਮਾਇਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਹੈ ਮਕਰੰਦ ਰਸ ਬਾਸਨ ਮਾਤ ਹੈ ਪ੍ਰੀਤ ਕਮਲ ਬੰਧਾਵ ਦੇ ਆਪ ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੈ ਕੰਨ ਬੂੰਦ ਬਚਿੱਤਰ ਮਨ ਆਸ ਹੈ ਅਲ ਪੀਵਤ ਬਿਨ ਸਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤਕਨਾ ਸੁੰਦਰ ਚਤਰ ਸੁਜਾਨ ਸੁਆਮੀ ਕਵਨ ਰਸਨਾ ਗੁਣਪਣਾ ਗੈ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਦਤ ਪਾਵਨ ਹਰ ਦਸ ਪੇਖਤ ਨੈ ਸੰਤਾਪ ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੈ ਰਖ ਲੇਵੋ ਸਰਨਿਆ ਨਾਥ ਹੈ ਮਿਲ ਚਾਓ ਚਾਈ ਲੈ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ ਮਨ ਲੁਬਧ ਗੋਪਾਲ ਗਿਆਨ ਹੈ ਜਾਚਕ ਜਨ ਰਖਤ ਮਾਨ ਪ੍ਰਭ ਮਾਨ ਪੂਰਨ ਦੁਖ ਬਦੀਰਨ ਸਗਲ ਇਛ ਪੂਜੰਤੀਆ ਹਰ ਕੰਠ ਲਾਗੇ ਦਿਨ ਸੁਭਾਗੇ ਮਿਲਣਾ ਹਾਂ ਸੇ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਏਤੇ ਚਰਨ ਹੁੰਦਿਆਂ ਗੁਰਬਨ ਘੋਰਿਆਂ ਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲਬੂ ਵਾੜ ਜਿਉ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋਨਾ ਫਲੀਐ ਫੁਲੀਐ ਬੱਪੜੇ ਭੀ ਤਨ ਵਿੱਚ ਸੁਆ ਪੌੜੀ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰਾਸਨ ਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸਦੇ ਮੈਂ ਕਰੈ ਪਸਾਉ ਤੂੰ ਜਾਣੋ ਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ ਕਰਾਸਨ ਡਿਠੋ ਚਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਾਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਬ ਤੇ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਚਲ ਥਾਉ ਵੱਡੀ ਵਡਿਆਈ ਜਾਣ ਆਲਾਓ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਹੋਏ ਪਿਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਹ ਪਾਏ ਕਹਿ ਲਿਖਣਾ ਮੈਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜੁ ਜਮਾਲਿਆ ਥਾਉ ਨਾ ਪਾਏ ਨ ਕੂੜਿਆਰ ਮੁਹਕਾ ਲੈ ਦੁਜਕ ਚਾਲਿਆ
ਤੇਰੇ ਨਾ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ। ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਪਸਮਣ ਪੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਐ ਬਹਿਲੇਖਾ ਕਰ ਸਮਝਾਇਆ ਥਾਉ ਨਹੋ ਵੀ ਪਾਉਂਦੀ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧੈ ਜਨਮ ਗਵਾਇਆ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਾਉਣ ਵਹਿ ਸਦਵਾਓ ਭੈ ਵਿੱਚ ਚੱਲੈ ਲਖ ਦਰੀਆਓ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣ ਆਕਾਸ ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੈ ਜਾਵੈ ਪੂਰ ਸਗਲਿਆ ਪਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨੱਚੈ ਮੰਗਤੇ ਗੇੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਗਾਵੈ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸ਼ਾਰ ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੈ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ। ਸਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਣ ਸਰਬ ਜੰਜਾਲ ਨਾਨਕ ਮੂਸੈ ਗਿਆਨ ਮਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ। ਵਾਏ ਨਚੇਲੇ ਨੱਚਣ ਗੁਰ ਪੈਰ ਹਲਾਏ ਨੂੰ ਫਿਰਨ ਸਿਰ ਉੱਡ ਉੱਡ ਰਾਵਾ ਚਾਟੈ ਪਾਏ ਵੇਖੇ ਲੋਕ ਹੱਸੈ ਘਰ ਜਾਏ

ਕਰ ਸੱਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈਣ ਨਾ ਸਾਹਾ ਸੂਹੇ ਚਾੜ ਭਵਾਈ ਹੈ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਦਰ

ਨਾ ਹੋਹੇ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ। ਨਾਉ ਤੇਰਾ ਨਿਰੰਕਾਰ ਹੈ, ਨਾ ਲੈ ਨਰਕ ਨਾ ਜਾਈ ਹੈ। ਜੀਉ ਪਿੰਡ ਸਭ ਤਿਸਦਾ, ਦੇਖਾ ਜੈ ਆਖ ਗਵਾਈ ਹੈ। ਜੇ ਲੋੜੈ ਚੰਗਾ ਆਪਣਾ, ਕਰਪ ਨੋ ਨਿਸਦਾਈ ਹੈ। ਜੇ ਜਰਵਾਣਾ ਪਰ ਹਰੈ, ਜਰ ਵਿਸ ਕਰੇਂਦੀ ਆਈ ਹੈ। ਕੋ ਰਹੈ ਨਾ ਭਰੀਐ ਪਾਈਐ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰਈਅਤ, ਪੜਪੜ ਕਰੈ ਵਿਚਾਰ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾ ਹੀ ਸਾਲਾਹਨ, ਦਰਸ਼ਨ ਰੂਪਿਆ ਪਾਰ। ਤੀਰਥ ਨਾਵੈ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾਇਆਕਾਰ। ਸਤੀਆ ਮਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ।

ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਖਸਾ ਲਾਹਣੋ ਸਚ ਨਾਮ ਆਧਾਰ ਸਦਾ ਆਨੰਦ।

ਪਾਰ ਜਲ ਜਲ ਰੋਵੈ ਬੱਪੜੀ ਚੜ ਚੜ ਪਵੈ ਅੰਗਿਆਰ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਿਗੁਰ ਕਹਿਣੈ ਨਾ ਪਾਇਓ ਬਿਨ ਸਤਿਗੁਰ ਕਹਿਣੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟਿਆ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉਮ ਚ ਆਇਆ ਹਉਮ ਚ ਗਿਆ ਹਉਮੇ ਜੰਮਿਆ ਹਉਮ ਚ ਮੁਆ ਹਉਮੇ ਦਿੱਤਾ ਹਉਮ ਚ ਲਿਆ ਹਉਮ ਚ ਖੱਟਿਆ ਹਉਮ ਚ ਗਿਆ ਹਉ ਵਿੱਚ ਸਤਿਆਰ ਕੂੜਿਆਰ ਹਉ ਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉਮੇ ਜਾਤੀ ਜਨ ਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੂਤਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉਮੇ ਛਾਇਆ ਹਉਮੈ ਕਰ ਕਰ ਜਨ ਤੋ ਪਾਇਆ ਹਉ ਮੈਂ ਬੂਜੈ ਤਾਂਦਰ ਸੂਜੈ ਗਿਆਨ ਮਿਹੂਣਾ ਕਥ ਕਥ ਲੂਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਹੀ ਬੰਦਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਿਆ ਕਿਰਤ ਫਿਰ ਆਹੇ ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸਾਹਿਤ ਆਇਆ ਉਨੀ ਮੰਦੈ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਪੰਡਾਂ ਹਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਹਾਂ ਸੁਮਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤੋ ਪਾਏ ਕੈ ਸੰਭਾਲੇ ਸਭ ਨਾ ਹਾਂ ਜਿਨ ਕਰ ਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਥ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੈ ਪ੍ਰਾਣ ਲੱਖ ਸੁਰਤੀ ਲਾ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਅਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ ਪੜੀਐ ਜੇਤੀ ਆਰਜਾ ਪੜੀਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰਥ ਪਵਿਆ ਤੇ ਤੋ ਲਵਿਆ ਬਹੁ ਪੇਖ ਕੀਆ ਦੇਹੀ ਦੁਖ ਦੀਆ ਸੋਹਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਐਨਸ ਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਸ਼ਾਹੀ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾ ਵੈ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਜ਼ਰ ਕਰੇ ਸੋ ਪਾਏ ਆਸਾਂ ਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ ਪੌੜੀ
ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਨੀ ਧਾਮਦੇ ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਏਂਦੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਤਿੰਨ ਮੰਗਾਂ ਜਿੱਤ ਜੈ ਧਿਆਏਂਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣਾ ਬੇਨਤੀ ਤੁਦਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰੇਸੀਐ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਾ ਥੋੜੀ ਸੇਵ ਗਵਾਈਐ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਖਬੇ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਜੇ ਕਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ ਭੈ ਵਿੱਚ ਖੁੰਮ ਚੜਾਈਐ ਸਰਮ ਭਾਉ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਵ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਐ ਤੋ ਗਿਆਨ ਵਿਹੂਣੀ ਪਾਹੇ ਭਰੇ ਮੁਰਦਾ

ਚਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨੋ ਜਾਦੁਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦਾ ਥਰਬਣ ਹੁਆ ਨਾਉ ਖੁਦਾਈ ਅਲਹੋ ਭਇਆ ਨੀਲ ਬਸਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ

ਲਾਏ ਬੈਠੇ ਕਿਰਪਾ ਸਾਰਿਆ, ਚੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ, ਕਰ ਫੁਰਮਾਇ ਸਿਖਾਇਆ, ਵੇਖ ਮਹਿਲਤ ਮਰਨ ਵਿਸਾਰਿਆ, ਜਰੇ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕੇ ਬਿਨਾ ਉਤਰੈ ਗਿਆਨੋ ਤਾਰੇ ਧੋਏ। ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਤਨ ਰੂਪ, ਕੰਨੀ ਸੂਤ ਕੰਨ ਪੈ ਲਾਇਤ ਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਹੇ। ਮਹੱਲਾ ਪਹਿਲਾ, ਸਭੋ ਸੂਤਕ ਭਰਮ ਹੈ ਦੂਜੇ ਲੱਗੈ ਜਾਏ, ਜੰਮਣ ਮਰਨਾ ਹੁਕਮ ਹੈ ਭਾਣੇ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨ ਰਿਜਕ ਸੰਭਾਹੇ, ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿਚ ਵੱਡੀਆਂ ਵਡਿਆਈਆਂ, ਸਹ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿਚੋਂ ਮਾਰ ਕੱਢੀਆਂ ਬੁਰਿਆਈਆਂ, ਸਹ ਤੁੱਠੈ ਨੌ ਨਿਦ ਪਾਈਆਂ। ਸਲੋਕ ਮਹੱਲਾ ਪਹਿਲਾ।

ਬਹੁਤੀ ਜਾਈ ਸਟਿਆ ਕਿਸ ਇਹੋ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਾਪੀ ਸੁਤਨ ਗੱਡਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ। ਨਾਨਕ ਏਵੈ ਜਾਣੀਐ ਤਿਤ ਮੁਖ ਥੁੱਕਾਂ ਪਾਹੇ। ਮਹੱਲਾ ਪਹਿਲਾ ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ। ਭੰਡ ਮੁਆ ਭੰਡ ਪਾਲੀਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ ਨਾਨਕ ਭੰਡੈ ਬਾਹਿਰ ਆਏ ਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਐ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪੌੜੀ ਸਭ ਕੋ ਆਖੈ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ। ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰ ਬਹੰਡੀਐ ਮੰਦਾ ਕਿਸੈ ਨਾ ਆਖੀਐ ਪਰ ਅੱਖਰ ਇਹੋ ਬੁਝੀਐ ਮੂਰਖੈ ਨਾਲ ਨਾ ਲੁਝੀਐ। ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ ਮੋਹੇ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਜੇ ਨਾਹ ਦਰਵਾਟ ਉੱਪਰ।

ਕੀਤਾ ਆਪਣਾ ਅੰਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਸਲੋਕ ਮਹੱਲਾ ਦੂਜਾ। ਏਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਨਾਨਕ ਆਸੇ ਕਾਂਡੀ ਹੈ ਸਦ ਹੀ ਰਹੇ।

ਮੰਦਾ ਹੋਏ ਆਸਕ ਇਹੋ ਨਾ ਆਖੀਐ ਜੇ ਲੇਖੈ ਵਰਤੈ ਸੋਏ। ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਇ ਨਾ ਕਾਈ ਪਾਏ ਪੌੜੀ। ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ। ਜਿਉ ਸਾਹਿਬ ਨਾਲ ਲਾਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ। ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਮਹੱਲਾ ਦੂਜਾ ਜੋ ਜੀ ਹੋਏ

ਇੱਕ ਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕਉ ਨਦਰ ਕਰੇ ਮਹੱਲਾ ਦੂਜਾ, ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਤਿਸ ਵਿੱਚ ਜੰਤੋ ਪਾਏ ਕਹਿ, ਦੇਖੇ ਥਾਪ ਉਹ ਥਾਪ, ਕਿਸਨੋ ਕਹੀਏ ਨਾਨਕਾ, ਸਭ ਕਿਛ ਆਪੇ ਆਪ, ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੈ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸੈ ਰਜਾਏ, ਸੁਧ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗੁਰ ਪ੍ਰਸਾਦ, ਰਾਗ ਆਸਾ ਬਾਣੀ ਭਗਤਾਂ ਕੀ, ਕਬੀਰ ਜੀਓ, ਨਾਮ ਦੇਵ ਜੀਓ, ਰਵਿਦਾਸ ਜੀਓ, ਆਸਾ ਸ੍ਰੀ ਕਬੀਰ ਜੀਓ, ਗੁਰਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ, ਕਮਨ ਕਾਜ ਜਗ ਉਪਜੈ ਬਿਨਸੈ, ਕਹੋ ਮੋਹੇ ਸਮਝਾਇਆ, ਦੇਵ ਕਰੋ ਦਇਆ ਮੋਹਿ ਮਾਰਗ ਲਾਵੋ, ਜਿਤ ਭੈ ਬੰਧਨ ਤੂਟੈ, ਜਨਮ ਮਰਨ ਦੁਖ ਫੇੜ ਕਰਮ ਸੁਖ, ਜੀ ਜਨਮ ਤੇ ਛੂਟੈ ਹਾਉ, ਮਾਇਆ ਫਾਸ ਬੰਧ ਨਹੀਂ ਫਾਰੈ, ਆਰ ਮਨ ਸੁਨ ਨਾ ਲੂਕੇ, ਆਪਾ ਪਦ ਨਿਰਵਾਣ ਨਾ ਚੀਨਿਆ, ਇਨ ਬਿਦ ਅਭਿਉ ਨਾ ਚੁਕੇ, ਕਹੀ ਨਾ ਉਪਜੈ ਉਪਜੀ ਜਾਣੈ, ਭਾਵ ਅਭਾਵ ਬਿਹੂਣਾ, ਉਦੈ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵਲੀਣਾ, ਜਿਉ ਪ੍ਰਤ ਬਿੰਬ ਬਿੰਬ ਕਉ ਮਿਲੀ ਹੈ, ਉਦਕ ਕੁੰਭ ਬਿਗਰਾਨਾ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤਉ ਮਨ ਸੁਨ ਸਮਾਨਾ, ਆਸਾ ਗਜ ਸਾਡੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤਗ, ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨੇ ਬਗ, ਓਏ ਹਰ ਕੇ ਸੰਤਨਾ ਆਖੀਐ, ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਉ ਭੇਡਾ ਗਟਕਾਵੈ, ਰਹਾਓ ਬਾਸਨ ਮਾਂਜ ਚਰਾਵੈ ਉਪਰ, ਕਾਠੀ ਤੋਏ ਜਲਾਵੈ, ਬਸਦਾ ਖੋਦ ਕਰੈ ਦੋਏ ਚੂਲੇ, ਸਾਰੇ ਮਾਣ ਸਿਖਾਵੈ, ਓਏ ਪਾਪੀ ਸਦਾ ਫਿਰੈ ਅਪਰਾਧੀ, ਮੁੱਖਵਾਂ ਪਰਸ ਕਹਾਵੈ, ਸਦਾ ਸਦਾ ਫਿਰੈ ਅਭਿਮਾਨੀ, ਸਗਲ ਘੁੱਟਾਂ ਬੁਡੋਬਾਵੈ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੈ, ਕਹੋ ਕਬੀਰ ਜੇ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੈ, ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇ ਸੁਖਾਲੀ ਮੁਖੇ ਅਮਰਤ ਦੀਨਾ, ਤਿਸ ਬਾਪ ਕਹੋ ਕਿਉ ਮਨੋ ਵਿਸਾਰੀ, ਆ ਗੈ ਗਿਆ ਨਾ ਬਾਜੀ ਹਾਰੀ, ਮੂਈ ਮੇਰੀ ਮਾਈ ਹਉ ਖਰਾ ਸੁਖਾਲਾ, ਪੈਰੋ ਨਹੀਂ ਦਗਲੀ ਲੱਗੈ ਨਾ ਪਾਲਾ, ਰਹਾਓ ਬਲ ਤਿਸ ਬਾਪੈ ਜਿਨ ਹਉ ਜਾਇਆ, ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵੱਡ ਗੋਸਾਈ, ਤਿਸ ਪਿਤਾ ਪਹਿ ਹਉ ਕਿਉ ਕਰ ਜਾਈ, ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਪਾਇਆ, ਹਉ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੁਹਾਂ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪਤਰ ਪਰ ਉਰਕਟ ਕੁਰਕਟ, ਇਕਤ ਪਤਰ ਪਰ ਪਾਨੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨਗਨ ਬਾਡਾਡੂ, ਕਿਨੈ ਬਬੇਕੀ ਕਾਟੀ ਤੂੰ, ਰਹਾਓ ਸਗਲ ਮਾਹੇ ਨਗਟੀ ਕਾ ਵਾਸਾ, ਸਗਲ ਮਾਰ ਓਹੇਰੀ, ਸਗਲਿਆਂ ਕੀ ਹਉ ਬਹਿਨ ਭਾਣ ਜੀ, ਜਿਨੈ ਬਰੀ ਤਿਸਚੇਰੀ, ਹਮਰੋ ਪਰਤਾ ਬੜੋ ਬਬੇਕੀ, ਆਪੇ ਸੰਤ ਕਹਾਵੈ, ਉਹ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੈ, ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤਿੰਨ ਲੋਕ ਕੀ ਪਿਆਰੀ, ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁਤ ਤੀਰਥ ਭ੍ਰਮਣਾ, ਲੁੰਜਤ ਮੁੰਜਤ ਮੋਨ ਜਟਾ ਧਰ, ਅੰਤ ਤਉ ਮਰਨਾ, ਤਾਂ ਤੇ ਸੇਵੀ ਅਲੇ ਰਾਮ ਨਾ, ਰਸਨਾ ਰਾਮ ਨਾਮ ਹਿਤ ਜਾ ਕੈ, ਕਹਾ ਕਰੈ ਜਮਨਾ, ਰਹਾਓ ਆਗਮ ਨਿਰਗਮ ਜੋਤਕ ਜਾਨੈ, ਬਹੁ ਬਹੁ ਬਿਆਹ ਕਰਨਾ,
तंत मंत्र सब औखद जानै अंत तउ मरना। राज भोग अरशदर सिंहासन बहु सुंदर रमना। पान कपूर सुबासक चंदन अंत तउ मरना। वेद पुराण सिमरत सब खोजे कहू ना उबरना। कहो कबीर एओ रामै जंपो मेट जन्म मरना। अस फीलर बाबी बलद पखावज कौआ ताल बजावै। पहर चोलना गधा नाचै पैसा भगत करावै। राजा राम ककरिया बरे पकाए किने बुजन हारे खाए रहाओ। बैठ सिंह कर पान लगावै कीस गलौरे लियावै। कर कर मुसरी मंगल गावै कछुआ शंख बजावै। बंस को पूत बियाहन चलिया सोयने मंडप छाए। रूप कन्या सुंदर बेदी ससै सिंह गुण गाए। कहत कबीर सुनोरे संतो कीटी पर्वत खाया। कछुआ कह अंगार पे लोरो लूकी शब्द सुनाया। आसा बटुआ एक बहत्तर आधारी एको जसै द्वारा। नवे खंड की प्रथमी मांगे सो जोगी जग सारा। ऐसा जोगी नौ निद पावे तल का ब्रह्म ले गगन चरावे रहाओ। खिंथा ज्ञान ध्यान कर सुई शब्द तागा मथ काले। पंच तत् की कर मृगाणी गुर कै मार्ग चाले। दया फाहुरी काया कर तुई दृष्ट की अग्नि जलावै। तिसका पाओ ले हृदय अंतर चौह जुग ताड़ी लावै। सब जो गतन राम नाम है जिसका पिंड पुराना। कहो कबीर जे कृपा तारै दे सच्चा निशाना। आसा हिंदू तुर्क कहां ते आए किन ए राह चलाई। दिल में सोच विचार गवा दे पिस्त दो जुको किन पाई। काजी तै कवन कते बखानी पड़त गुण ते ऐसे सब मारे किनहू खबर ना जानी रहाओ। सख्त स्नेहो कर सुनत करिए मैं ना बदोगा पाई। जौरे खुदाए मोह तुर्क करेगा अपन ही कट जाई। सुन्नत किए तुर्क जे होएगा औरत का क्या करिए। अर्ध शरीरी नार ना छोड़ै ताते हिंदू ही रही है। शाड़क तेव राम

ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਸਨਕ ਸਨੰਦ।

ਸੂ ਮੈਂ ਤਨ ਰਾਖਣ ਕਉ ਦੀਆ ਮੁਗਧ ਕਹਿ ਤਨ ਮੇਰਾ ਜਮ ਕਾ ਡੰਡ ਮੂੰਡ ਮੈਂ ਲਾਗੈ ਖਿਰ ਮੈਂ ਕਰੈ ਨਿਬੇਰਾ ਹਰ ਜਨ ਊਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ ਕਹਿ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁੱਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸ ਮਨ ਭਾਵੈ ਅਲੈ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ ਕਾਜੀ ਬੋਲਿਆ ਬਨ ਨਹੀਂ ਆਵੈ ਰਹਾਓ ਰੋਜਾ ਤਰੈ ਨਿਵਾਜ ਗੁਜਾਰੈ ਕਲਮਾ ਪਿਸਤ ਨਾ ਹੋਈ ਸੱਤਰ ਕਾਬਾ ਕਠੀ ਪੀਤਰ ਜੇ ਕਰ ਜਾਣੈ ਕੋਈ ਨਿਵਾਜ ਸੋਈ ਜੋ ਨਿਉ ਵਿਚਾਰੈ ਕਲਮਾ ਅਗਲੈ ਜਾਣੈ ਪੰਚਾਉ ਮੁਸ ਮੁਸੱਲਾ ਵਿਸਾਵੈ ਤਬ ਤਉ ਦਿਨ ਪਛਾਨੈ ਖਸਮ ਪਛਾਨ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕਉ ਜਾਨੈ ਤਬ ਹੋਏ ਪਿਸਤ ਸ੍ਰੀ ਕੀ ਮਾਟੀ ਏਕ ਭੇਖ ਤਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ ਕਹਿ ਕਬੀਰਾ ਪਿਸਤ ਛੋੜ ਕਰ ਦੋਜਗ ਸਿਉ ਮਨ ਮਾਨਾ ਆਸਾ ਗਗਨ ਨਗਰ ਇਕ ਬੂੰਦ ਨਾ ਬਰਖੈ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧਵ ਪਰਮਹੰਸ ਲੇ ਸਿਦਾਨਾ

ਇਹ ਬਸਤੀ ਤਾਂ ਬਸਤ ਸਰੀਰਾ, ਗੁਰਪ੍ਰਸਾਦ ਸਹਿ ਤਰੇ ਕਬੀਰਾ, ਆਸਾ ਕਹਾਂ ਸਵਾਨ ਕਉ ਸਿਮਰਤ ਸੁਨਾਏ, ਕਹਾਂ ਸਾਗਤ ਪਏ ਹਰ ਗੁਣ ਗਾਏ। ਰਾਮ ਰਾਮ ਰਾਮ ਰਮੇ ਰਮ ਰਹੀ ਹੈ, ਸਾਗਤ ਸਿਉ ਭੂਲ ਨਹੀਂ ਕਹੀਐ ਰਹਾਓ। ਕਉਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕਉ ਦੂਧ ਪੀ ਆਏ। ਸਤ ਸੰਗਤ ਮਿਲ ਬਿਬੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਗਤ ਸਵਾਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਓਆ ਕੋ ਸਹਿਜ ਨਾ ਜਾਈ। ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਿਹ ਰਾਵਣ ਘਰ ਖਬਰ ਨਾ ਪਾਈ। ਕਿਆ ਮੰਗੋ ਕਿ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ ਰਹਾਓ। ਇਕ ਲੱਖ ਪੂਤ ਸਵਾ ਲੱਖ ਨਾਤੀ, ਤਿਹ ਰਾਵਣ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾਂ ਕੇ ਤਪਤਰ ਸੋਈ, ਬੈਸੰਤਰ ਜਾਂ ਕੇ ਕੱਪੜੇ ਧੋਈ। ਗੁਰਮਤ ਰਾਮੈ ਨਾਮ ਵਸਾਈ, ਆਸਚਰ ਰਹਿ ਨਾ ਕਥੂੰ ਜਾਈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਆਸਾ ਪਹਿਲਾ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਬਾ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਰਹਾਓ। ਜਲ ਕੀ ਮਛਲੀ ਤਰਵਰ ਬਿਆਈ, ਦੇਖਤ ਕੁਤਰਾ ਲੈ ਗਈ ਬਿਲਾਈ। ਤਲੈ ਰੇ ਬੈਸਾ ਉਪਰ ਸੂਲਾ, ਤਿਸਕੈ ਪੇੜ ਲੱਗੇ ਫਲ ਫੂਲਾ। ਘੋਰੈ ਚਾਰ ਭੈਸ ਚਰਾਵਨ ਜਾਈ, ਬਾਹਰ ਬੈਲ ਗੋਨ ਘਰ ਆਈ। ਕਹਿਤ ਕਬੀਰ ਜੋ ਇਸ ਪਦ ਬੂਜੈ, ਰਾਮ ਰਮਤ ਤੇ ਸਭ ਕੇ ਸੂਜੈ। ਬਾਈਸ ਚੌਪਦੇ ਤਥਾ ਪੰਚ ਪਦੇ, ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ, ਦੋ ਤੁਕੇ ਸੱਤ, ਇੱਕ ਤੁਕਾ ਇੱਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰਾਖਿਆ, ਬਹੁਰ ਲਾਗੀ ਮਾਇਆ।

ਆਓ ਬਾਰਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾ ਜਮ ਆਏ ਚੋਟ ਪਕੜੈ ਤਵੈ ਕਾਹੇ ਰੋਇਆ ਜੀਵਨੈ ਕੀ ਆਸ ਕਰੈ ਜਮ ਨਿਹਾਰੈ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਟਲ ਪਾਸਾ ਆਸਾ ਤਨ ਰੈਨੀ ਮਨ ਪੁਨਰਪ ਕਰਹੋ ਪੰਚੋ ਤਤ ਬਰਾਤੀ ਰਾਮ।

ਬਲਿਹਾਰੀ ਗੁਰ ਆਪਣੇ ਸਤ ਬਲਿਹਾਰਿਆ ਜਾਓ, ਸਤਿਗੁਰ ਮਿਲਿਆ ਹਰ ਮਨ ਵਸੈ ਸਹਿਜ ਰਹਿ ਸਮਾਏ, ਰਹਾਉ ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ, ਬੈਰਾਗ ਤੇ ਹਰ ਪਾਈਐ ਹਰ ਸਿਉ ਰਹਿ ਸਮਾਏ, ਸੇ ਮੁਕਤ ਜੇ ਮਨ ਜਿਣੈ ਫਿਰ ਧਾਤ ਨ ਲਾਗੈ ਆਏ, ਦਸਵੇਂ ਦੁਆਰ ਰਹਿਤ ਕਰੇ ਤ੍ਰਿਭਵਨ ਸੋਝੀ ਪਾਏ, ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ, ਇਹੋ ਕਾਰਨ ਕਰਤਾ ਕਰੈ ਜੋਤੀ ਜੋਤ ਸਮਾਏ, ਗੁਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹਿ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ, ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੈ ਸਦਾ ਮਨ ਚੀਤ ਰਹਾਉ, ਹਿਰਦੈ ਜਿਨਕੈ ਕਪਟ ਵਸੈ ਬਾਰੋਂ ਸੰਤ ਕਹਾਹੇ, ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ, ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ, ਜਿਸ ਨਰ ਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ, ਕਰਮ ਹੋਵੈ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ, ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੈ ਸੋਈ, ਗੁਜਰੀ ਮਹੱਲਾ ਤੀਜਾ ਤਿਸ ਜਨ ਸਾਂਤ ਸਦਾ ਮਤ ਨਹੀਂ ਚਲੋ, ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਨੀ ਚਿਤ ਲਾਏ, ਹਰ ਚੇਤ ਅਚੇਤ ਮਨਾ ਜੋ ਇੱਛੈ ਸੋ ਫਲ ਹੋਈ, ਗੁਰਪ੍ਰਸਾਦੀ ਹਰ ਰਸ ਪਾਵੈ ਪੀਵਤ ਰਹਿ ਸਦਾ ਸੁਖੋਈ, ਰਹਾਉ ਸਤਿਗੁਰ ਭੇਟੇ ਤਾਂ ਪਾਰਸ ਹੋਵੈ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੈ ਸੱਚ ਬੁਝਾਏ, ਵਿਣ ਪਾਰਸੈ ਪੂਜਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ, ਗੁਰੂ ਸਦਾਏ ਅਗਿਆਨੀ ਅੰਧਾ ਕਿਸੋ ਮਾਰਗ ਪਾਏ, ਨਾਨਕ ਵਿਣ ਨਦਰੀ ਕਿਛੂ ਨਾ ਪਾਈ ਐ, ਜਿਸ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ, ਗੁਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ, ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ, ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ, ਇਹ ਮਤ ਤੇਰੀ ਥਿਰ ਰਹਿ ਤਾਂ ਭਰਮ ਵਿੱਚੋਂ ਜਾਏ, ਰਹਾਉ ਹਰ ਚਰਨ ਹਿਰਦੈ ਵਸਾਏ ਤੂੰ ਕਿਲਵਿਖ ਹੋਵੈ ਨਾਸ, ਪੰਚ ਭੂ ਆਤਮਾ ਵਸ ਕਰੈ ਤਾਂ ਤੀਰਥ ਕਰੈ ਨਿਵਾਸ, ਮਨ ਮੁਖ ਇਹੋ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ, ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ, ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ, ਅੱਠ ਸੱਠ ਤੀਰਥ ਤਿਸ ਸੰਗ ਰਹਿ ਜਿਨ ਹਰ ਹਿਰਦੈ ਰਿਆ ਸਮਾਏ, ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ, ਜੋ ਤੁਦ ਪਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ, ਗੁਜਰੀ ਮਹੱਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਚ ਸੱਚ ਸੁਖ, ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ, ਦੂਜੈ ਭਾਏ ਜੇਤਾ ਪੜੈ ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੋਜੀ ਹੋਈ, ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ, ਰਹਾਉ ਸਤਿਗੁਰ ਮਿਲਿਆ ਮਨ ਸੰਤੋਖੀ ਐ ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ, ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਏ, ਕਥਨੀ ਬਦਨੀ ਜੇ ਕਰੈ ਮਨ ਮੁਖ ਬੂਝ ਨਾ ਹੋਏ, ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ, ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਾ ਧਰੇ ਪਿਆਰ, ਸੱਚੈ ਜਗਤ ਡਹਿ ਕਾਇਆ ਕਹਿਣਾ ਕਛੂ ਨਾ ਜਾਏ, ਨਾਨਕ ਜੋਤਿ ਪਾਵੈ ਸੋ

ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਗੁਜਰੀ ਮਹੱਲਾ ਚੌਥਾ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤਸੰਗਤ ਸ਼ਬਦ ਮਨ ਮੋਹੈ। ਜਪ ਗੋਵਿੰਦ ਗੋਵਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭਿਓ ਹੈ। ਮੇਰੇ ਭਾਈ ਜਨਾ ਮੋਕੋ ਗੋਵਿੰਦ ਗੋਵਿੰਦ ਗੋਵਿੰਦ ਮਨ ਮੋਹੈ। ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾਂ, ਮਿਲ ਗੁਰਸਾਧ ਸੰਗਤ ਜਨ ਸੋ ਹੈ ਰਹਾਓ। ਸੁਖ ਸਾਗਰ ਹਰ ਭਗਤ ਹੈ ਗੁਰਮਤ, ਕੌਲਾ ਰਿਧ ਸਿੱਧ ਲਾਗੈ ਭਗਿਓ ਹੈ। ਜਨ ਕਉ ਰਾਮ ਨਾਮ ਆਧਾਰਾ, ਹਰ ਨਾਮ ਜਪਤ ਹਰ ਨਾਮੇ ਸੋ ਹੈ। ਦੁਰਮਤ ਭਾਗਹੀਨ ਮਤ ਫੀਕੇ, ਨਾਮ ਸੁਣਤੇ ਆਵੈ ਮਨ ਰੋਹੈ। ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ। ਅੰਮ੍ਰਿਤ ਸਾਰ ਸਤਿਗੁਰ ਸਤਵਾਦੀ, ਜਿਤ ਨਾਤੈ ਕਉਆ ਹੰਸ ਹੋ ਹੈ। ਨਾਨਕ ਧਨ ਧਨ ਵੱਡੇ ਵੱਡ ਭਾਗੀ, ਜਿਨ ਗੁਰਮਤ ਨਾਮ ਹਿਰਦੈ ਮਲ ਸੋ ਹੈ। ਨਾਨਕ ਧਨ ਧਨ ਵੱਡੇ ਵੱਡ ਭਾਗੀ, ਜਿਨ ਗੁਰਮਤ ਨਾਮ ਹਿਰਦੈ ਮਲ ਧੋ ਹੈ। ਗੁਜਰੀ ਮਹੱਲਾ ਚੌਥਾ। ਹਰ ਜਨ ਉਤਮ ਉਤਮ ਬਾਣੀ, ਮੁਖ ਬੋਲੇ ਪਰ ਉਪਕਾਰੇ। ਜੋ ਜਨ ਸੁਣੈ ਸਰਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ। ਰਾਮ ਮੋਕੋ ਹਰ ਜਨ ਮਿਲ ਪਿਆਰੇ, ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰ ਪੂਰਾ, ਹਮ ਪਾਪੀ ਗੁਰ ਨਿਸਤਾਰੇ ਰਹਾਓ। ਗੁਰਮੁਖ ਵਡਭਾਗੀ ਵਡਭਾਗੇ, ਜਿਨ ਹਰ ਹਰ ਨਾਮ ਆਧਾਰੇ। ਹਰ ਹਰ ਅੰਮ੍ਰਿਤ ਹਰ ਰਸ ਪਾਵੈ, ਗੁਰਮਤ ਭਗਤ ਭੰਡਾਰੇ। ਜਿਨ ਸਤ ਜਿਨ ਦਰਸ਼ਨ ਸਤਿਗੁਰ ਸਤਪੁਰਖ ਨਾਮ ਪਾਇਆ, ਤੇ ਭਾਗਹੀਣ ਜਮ ਮਾਰੇ। ਸੇ ਕੂਕਰ ਸੂਕਰ ਗਰਦਪ ਪਵੈ, ਗਰਭ ਜੋਨੀ ਦਈਏ ਮਾਰੇ ਮਹਾਂ ਹਤਿਆਰੇ। ਦੀਨ ਦਿਆਲ ਹੋ ਜਨੀ ਉਪਰ, ਕਰ ਕਿਰਪਾ ਲਿਹੋ ਬਾਰੇ। ਨਾਨਕ ਜਨ ਹਰ ਕੀ ਸਰਨਾਈ, ਹਰ ਭਾਵੈ ਹਰ ਨਿਸਤਾਰੇ। ਗੁਜਰੀ ਮਹੱਲਾ ਚੌਥਾ। ਹੋ ਦਿਆਲ ਮੇਰਾ ਮਨ ਲਾਵੋ, ਹਉ ਅੰਦਨ ਰਾਮ ਨਾਮ ਨਿਤਿਆਈ। ਸਭ ਸੁਖ ਸਭ ਗੁਣ ਸਭ ਨਿਧਾਨ ਹਰ, ਜਿਤ ਜਪਿਐ ਦੁਖ ਭੁਖ ਸਭ ਲੈ ਜਾਈ। ਮਨ ਮੇਰੇ ਮੇਰਾ ਰਾਮ।

ਕਰ ਕਿਰਪਾ ਲੋਚ ਮੇਰੇ ਮਨ ਲਾਈ। ਮੈਂ ਮਨ ਤਨ ਲੋਚ ਲੱਗੀ ਹਰ ਸੇਤੀ, ਪ੍ਰਭ ਲੋਚ ਪੂਰੀ ਸਤਿਗੁਰ ਸਰਨ ਆਈ। ਮਾਨਸ ਜਨਮ ਪੁੰਨ ਕਰ ਪਾਇਆ, ਬਿਰ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ। ਨਾਮ ਬਿਨਾ ਰਸ ਕਸ ਦੁੱਖ ਖਾਵੈ, ਮੁਖ ਫੀਕਾ ਥੁੱਕ ਥੂਕ ਮੁਖ ਪਾਈ। ਜੋ ਜਨ ਹਰ ਪ੍ਰਭ ਹਰ ਹਰ ਸਰਨਾ, ਤਿੰਦਰ ਗੈ ਹਰ ਹਰ ਦੇ ਵਡਿਆਈ। ਧਨ ਧਨ ਸਾ ਬਾਸ ਕਹਿ ਪ੍ਰਭ ਜਨ ਕਉ, ਜਨ ਨਾਨਕ ਮੇਲ ਲੈ ਗੱਲਾਈ। ਗੁਜਰੀ ਮਹੱਲਾ ਚੌਥਾ। ਗੁਰਮੁਖ ਸਖੀ ਸਹੇਲੀ ਮੇਰੀ, ਮੋਕੋ ਦੇਵੋ ਦਾਨ ਹਰ ਪ੍ਰਾਣ ਜੀਵਾਇਆ। ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ, ਜਿਨਾ ਦਿਨ ਹਰ ਪ੍ਰਭ ਪੁਰਖ ਤੇ ਆਇਆ। ਮੇਰਾ ਮੰਤਨ ਬਿਰਹ ਗੁਰਸਿੱਖ ਪਗ ਲਾਇਆ, ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ। ਮੋਕੋ ਕਰੋ ਉਪਦੇਸ ਹਰ ਮਿਲੈ ਮਿਲਾਇਆ, ਰਹਾਓ ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ। ਜਿਨ ਵਚਨ ਗੁਰੂ ਸਤਿਗੁਰ ਮਨ ਭਾਇਆ, ਵਡ ਭਾਗੀ ਗੁਰ ਕੇ ਸਿੱਖ ਪਿਆਰੇ। ਹਰ ਨਿਰਬਾਣੀ ਨਿਰਬਾਣ ਪਦ ਪਾਇਆ, ਸਤ ਸੰਗਤ ਗੁਰ ਕੀ ਹਰ ਪਿਆਰੀ। ਜਿਨ ਹਰ ਹਰ ਨਾਮ ਮੀਠਾ ਮਨ ਭਾਇਆ, ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ। ਸੇ ਭਾਰਹੀਣ ਪਾਪੀ ਜਮ ਖਾਇਆ, ਆਪ ਕਿਰਪਾਲ ਕਿਰਪਾ ਪ੍ਰਭ ਧਾਰੇ। ਹਰ ਆਪੇ ਗੁਰਮੁਖ ਮਿਲੈ ਮਿਲਾਇਆ, ਜਨ ਨਾਨਕ ਬੋਲੇ ਗੁਰਬਾਣੀ। ਗੁਰਬਾਣੀ ਹਰ ਨਾਮ ਸਮਾਇਆ, ਗੁਜਰੀ ਮਹੱਲਾ।

ਆ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਕੋ ਕਰ ਉਪਦੇਸ਼ ਹਰ ਮੀਠ ਲਗਾਵੈ ਮਨ ਤਨ ਸੀਤਲ ਸਭ ਹਰਿਆ ਹੋਵਾ ਵਡਭਾਗੀ ਹਰ ਨਾਮ ਤੇ ਆਵੈ ਭਾਈ ਰੇ ਮੋਕੋ ਕੋਈ ਆਏ ਮਿਲੇ ਹਰ ਨਾਮ ਦਰੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਓ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤ ਨਾਮ ਜਪੈ ਲਿਵ ਲਾਵੈ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੋਹਿ ਮਰ ਜਾਵੈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਅੰਧ ਕਰੋ ਹਰ ਧਿਆਵੈ ਤੂੰ ਦਾਤਾ ਜੀ ਸਭ ਤੇਰੇ ਜਨ ਨਾਨਕ ਗੁਰਮੁਖ ਬਖਸ਼ ਮਿਲਾਵੈ ਏਕੋ ਅੰਕਾਰ ਸਤਿਗੁਰ ਪ੍ਰਸਾਦ ਗੁਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤ

ਆਇਓ ਧੰਦਾ ਕਰਤ ਬਿਹਾਨੀ ਆਉਦਾ ਗੁਣ ਨਿਧ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਕਪਟੇ ਅਨਕ ਜੋਤ ਕਰ ਧਾਇਓ ਬਿਸਰਤ ਪ੍ਰਭ ਕੇਤੇ ਦੁਖ ਗਨੀਐ ਮਹਾ ਮੋਹਨੀ ਖਾਇਓ ਕਰੋ ਅਨੁਗ੍ਰਹ ਸਵਾਮੀ ਮੇਰੇ ਗਨੋ ਨਾ ਮੋਹੇ ਕਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਨ ਆਇਓ ਗੁਜਰੀ ਮਹੱਲਾ ਪੰਜਵਾਂ ਰਸਨਾ ਰਾਮ ਰਾਮ ਰਵੰਤ ਛੋੜ ਆਨ ਵਿਵਹਾਰ ਮਿਥਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈਤ ਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨ ਤਾਂ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੁਜਰੀ ਮਹੱਲਾ ਪੰਜਵਾਂ ਕਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛਾੜ ਸਗਲ ਸਿਆਣ ਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਹਰੇ ਚਿੱਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵੈ ਮਿਟੈ ਸਗਲੇ ਉਪਾਦ ਰਹਾਓ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਨਾ ਨਹੀਂ ਕੋਏ ਈਤ ਊਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਵ ਮਿਥਿਆ ਕਛ ਨਾ ਆਵੈ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕਹਿ ਨਾਮ ਅਗਮ ਦਿਆਲ ਪ੍ਰਭੂ ਉੱਚਾ ਸਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਤੁਰਸਨ ਯੋਗ ਗੁਜਰੀ ਮਹੱਲਾ ਪੰਜਵਾਂ ਆਪਣਾ ਗੁਰ ਸੇਵ ਸਦੀ ਰਮਹ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵੈ ਮਿਲੀ ਨਿਰਮਲ ਥਾਉ ਰਹਾਓ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰੇ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲੇ ਉਪਾਦ ਅਟਾਲਾ ਸ਼ੇਦਾ ਭੇਦ ਸੁਮਾਮੀ ਸਰਨ ਤਾਂ ਕੀ ਆਓ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਿਵ ਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੁਜਰੀ ਮਹੱਲਾ ਪੰਜਵਾਂ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁਖਾ ਨੇਰਾ ਭੈ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਏ ਮਹਾ ਨਿਰਮਲ ਰੀਤ ਰਹਾਓ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਭਏ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰੱਥ ਗੁਣ ਅਨਕ ਰਸਨਾ ਕਿਆ ਬਖਾਨੈ ਅਗੰਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾਂ ਅਹਮ ਬੁੱਧ ਬਹੁ ਸਗਨ ਮਾਇਆ ਮਹਾ ਦੀਰਘ ਰੋਗ ਹਰ ਨਾਮ ਔਖਦ ਗੁਰਨਾਮ ਦੀਨੋ ਕਰਨ ਕਾਰਨ ਯੋਗ ਮਨ ਤਨ ਬਾਂਛੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਕ ਗੋਬਿੰਦ ਲੋਚਾ ਪੂਰ ਰਹਾਓ ਆਦਿ ਅੰਤੇ ਮਧਿਆਸਾ ਕੁਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟੀਐ ਜਮਜਾਲ ਕਾਮ ਕ੍ਰੋਧ ਲੋ ਮੋਹ ਮੂਠੇ ਸਦਾ ਆਵਾ ਗਵਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਨ ਮਿੱਤਰ ਪੁੱਤਰ ਕਲੱਤਰ ਸੁਰ ਰਿਧ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਜਨ ਸੰਤ ਸਰਬ ਬਿਧ ਭ੍ਰਮ ਤੇ ਪੁਕਾਰੈ ਕਤੈ ਨਾਹੀ ਛੋਟ ਹਰ ਚਰਨ ਸਰਨ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕੇ ਓਟ ਗੁਜਰੀ ਮਹੱਲਾ ਪੰਜਵਾਂ ਕਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਯੋਗ ਗੁਣ ਰਮਣ ਸਰਵਣਿਆ ਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨ ਅਰਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾੜ ਜਮਦੂਤ ਫਾਸ ਰਹਾਓ
सतर दहनो हर नाम कहनो अवर कछ ना उपाओ कर अनुग्रह प्रभु मेरे नानक नाम सुआओ। गुजरी महला पंजवा तू समरथ सरन को दाता दुख भंजन सुख राय जाहे क्लेश मिटे पै भरमा निर्मल गुण प्रभ गाए। गोविंद तुझ बिन अवर ना ठाओ कर कृपा पार ब्रह्म स्वामी जपी तुम्हारा नाउ रहाओ। सतगुर सेव लगे हर चरनी वड्डे भाग लिव लागी कवल प्रगास भए साध संगे दुर्मत बुद्ध त्यागी। आठ पहरो हर के गुण गावे सिमरै दीन दयाला आप तरै संगत सब उदरै बिनसे सगल जंजाला। चरण आधार तेरा प्रभ स्वामी ओत पोत प्रभ साथ सरन परयो नानक प्रभ तुमरी दे राख्यो हर हाथ। गुजरी अष्टपदिया महला पहला कर पहला एक ओंकार सतगुर प्रसाद। एक नगरी पंच चोर बसियले बरजत चोरी तावै त्रिह दसमाल रखै जो नानक मोख मुक्त सो पावै। चेताओ बास देव बनवाली राम हृदय जप माली रहाओ। उर्द मूल जिस साख्त लाहा चार बेद जित लागे सहज पाए जाए ते नानक पार ब्रह्म लिव जागे। पार जात कर अंगन मेरा पुहप पत्र तत डाला सर्ब जोत निरंजन संभू छोडो बोझ जंजाला। सुन सिखवंते नानक बिनवै छोडो माया जाला मन विचार एक लिव लागी। पुनरप जन्म ना काला सो गुरु सो सिख कथियाले सो वै जे जाने रोगी। तिस कारण कामना तंदा नाही तंदै गिरही जोगी। काम क्रोध अहंकार तजियाले लोभ मोह तिस माया मन तत्याव गत ते आया गुरप्रसादी पाया। ज्ञान ध्यान सब दात कथियाले सेत बरन सब दूता ब्रह्म कमल मदत तासर साधं जगत नाही सूता। महा गंभीर पत्र पाताला नानक सर्व जो आया उपदेश गुरु मम पुनै ना गर्म बेख तज अमृत पी आया। गुजरी महला पहला कवन कवन जाचै प्रभ दाते ताके अंत न परै सुमार जैसी पूख होए अब अंतर तू समरासा देवनहार। ऐ जी जप तप संयम सच्चा धार हर हर नाम दे सुख पाईए तेरी भगत परे भंडार रहाओ। सुन समाद रह लिव लागे एका एकी शब्द विचार जल थल धरण गगन तह नाही आपे आप किया करतार। ना तद माया मग ना छाया ना सूरज चंद ना जोत्या पार सर्ब लोचन शब्द दृष्ट लोचन अभ्यंतर एका नदर सोत्र पवन सार पवन पानी अगन तिन किया ब्रह्मा विष्णु महेश आकार सर्वे जाजक तू प्रभ दाता दात करे अपने विचार। कोट ते तीस जाचै प्रभ नायक देंदे तोट नाही भंडार उंदे भांडे कछ ना समावै सीधे अमृत परै निहार। सिद्ध समाधि अंतर जाचै अरिद सिद्ध जाच करै जयकार जैसी प्यास होए मन अंतर तैसो जल देवै प्रकार। बड़े भाग गुरसेवै अपना भेद नाही गुरदेव मुरार तां कौ काल नाही जम जो है बूझै अंतर शब्द विचार। अब तब अवर ना मांगो हर पह नाम निरंजन दी जय प्यार। नानक चात्रक अमृत जल मांगै हर जस दीजै।

ਸਤਿਗੁਰ ਟਿਕ ਟਿਕਾਈ, ਜੋ ਤਿਸ ਪਾਵੈ ਸੋਈ ਕਰਸੀ, ਕਿਰਤਨਾ ਮੇਟਿਆ ਜਾਈ। ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ, ਮੈਂ ਅਵਰਨਾ ਦੂਜਾ ਭਾਈ, ਅਬ ਤਬ ਏਕੋ ਏਕ ਪੁਕਾਰੋ, ਆ ਜੁਗਾ ਸੁਖਾਈ। ਐ ਜੀ ਰਾਖੋ ਪੈਜ, ਨਾਮ ਆਪਣੇ ਕੀ ਤੁਝ ਹੀ ਸਿਉ ਬਨਿਆਈ, ਕਰ ਕਿਰਪਾ ਗੁਰਦਰਸ ਦਿਖਾਵੋ, ਹਉ ਮੈਂ ਸ਼ਬਦ ਜਲਾਈ। ਐ ਜੀ ਕਿਆ ਮੰਗੋ, ਕਿਛ ਰਹਿ ਨਾ ਦਿਸੈ, ਇਸ ਜਗ ਮੈਂ ਆਇਆ ਜਾਈ, ਨਾਨਕ ਨਾਮ ਪਦਾਰਥ ਦੀ ਜੈ, ਹਿਰਦੈ ਕੰਠ ਬਣਾਈ। ਗੁਜਰੀ ਮਹੱਲਾ ਪਹਿਲਾ, ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ, ਹਰ ਸਰਣਾਗਤ ਹਰ ਕੇ ਲੋਗ, ਨਾਮ ਰਤੇ ਕੇਵਲ ਬੈਰਾਗੀ, ਸੋਗ ਬਿਜੋਗ ਬਿਸਰਜਿਤ ਰੋਗ, ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕਰ ਕੀ। ਸਤਿਗੁਰ ਵਾਕ ਹਿਰਦੈ ਹਰ ਨਿਰਮਲ, ਨਾ ਜਮਕਾਣ ਨਾ ਜਮਕੀ ਬਾਕੀ ਰਹਾਓ, ਹਰ ਗੁਣ ਰਸਨ ਰਵੈ ਪ੍ਰਭ ਸੰਗੇ, ਜੋ ਤਿਸ ਪਾਵੈ ਸਹਿਜ ਹਰੀ, ਬਿਨ ਹਰ ਨਾਮ ਬਿਰਥਾ ਜਗ ਜੀਵਨ, ਹਰ ਬਿਨ ਨਿਫਲ ਮੇਕ ਕਰੀ। ਐ ਜੀ ਖੋਟੇ ਠੌਰ ਨਾਹੀਂ ਕਰ ਬਾਹਰ, ਨਿੰਦਕ ਗਤ ਨਹੀਂ ਕਾਈ, ਰੋਸ ਕਰੈ ਪ੍ਰਭ ਬਖਸ ਨਾ ਮੇਟੈ, ਨਿਤ ਨਿਤ ਚੜੈ ਸਵਾਈ। ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰੇ ਠਾਕਰ ਆਪ ਦਿਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ, ਐ ਜੀ ਸਰਨ ਪਰੇ ਪ੍ਰਭ ਬਖਸ਼ ਮਿਲਾਵੈ, ਬਿਲਮਨਾ ਅਦੁਆਰ ਆਈ। ਆਨੰਦ ਮੂਲ ਨਾਥ ਸਰਨਾਥਾ, ਸਤਿਗੁਰ ਮੇਲ ਮਿਲਾਈ, ਐ ਜੀ ਸਦਾ ਦਿਆਲ ਦਇਆ ਕਰ ਰਵਿਆ, ਗੁਰਮਤਿ ਪਰਮ ਚੁਕਾਈ। ਪਾਰਸ ਭੇਟ ਕੰਚਨ ਉਤਾਤ ਹੋਈ, ਸਤਸੰਗਤ ਕੀ ਵਡਿਆਈ। ਹਰ ਜਲ ਨਿਰਮਲ ਮਨ ਇਸ਼ਨਾਨੀ, ਮੱਜਨ ਸਤਿਗੁਰ ਪਾਈ, ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵਡ ਪੁਰਖਿਆ ਗਮ ਤਰੋਵਰ, ਹਮ ਪੰਖੀ ਤੁਜ ਮਾਹੀ, ਨਾਨਕ ਨਾਮ ਨਿਰੰਜਨ ਦੀਜੈ, ਜੋ ਜੁਗ ਸ਼ਬਦ ਸਲਾਹੀ। ਗੁਜਰੀ ਮਹੱਲਾ ਪਹਿਲਾ, ਕਰ ਚੌਥਾ ਏਕੋ ਓਂਕਾਰ, ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਤੰ, ਸਚ ਪਿਆਸ ਪਰਮ ਹਿਤੰ, ਬਿਲਲਾਪ ਬਿਲਲ ਬਿਨੰਤੀਆ, ਸੁਖ ਪਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਨ, ਰਮ ਨਾਮ ਕਰ ਕਰਨੀ ਰਹਾਓ। ਏ ਮਨ ਮਿਰਤ ਸੁਭ ਚਿੰਤੰ, ਗੁਰਸ਼ਬਦ ਹਰ ਰਮਣੰ, ਮਤ ਤਤ ਗਿਆਨੰ, ਕਲਿਆਣ ਨਿਧਾਨੰ, ਹਰ ਨਾਮ ਮਨ ਰਮਣੰ, ਚਲ ਚਿਤ ਵਿਤ ਭ੍ਰਮਾ ਭ੍ਰਮੰ, ਜਗ ਮੋਹ ਮਗਨ ਹਿਤੰ, ਥਿਰ ਨਾਮ ਭਗਤ ਦਿੜੰ ਮਤੀ, ਗੁਰਵਾਕ ਸ਼ਬਦ ਰਤੰ। ਪਰਮਾਤ ਭਰਮ ਨਾ ਚੂਕਈ, ਜਗ ਜਨਮ ਵਿਆਦ ਖਪੰ, ਅਸਥਾਨ ਹਰਨ ਹੈ ਕੇਵਲੰ, ਸਤਮਤੀ ਨਾਮ ਤਪੰ, ਇਹੋ ਜਗ ਮੋਹ ਹੇਤ ਵਿਆਪਤੰ, ਦੁਖ ਅਧਿਕ ਜਨਮ ਮਰਣੰ, ਪਜ ਸਰਨ ਸਤਿਗੁਰ ਉਬਰੈ, ਹਰ ਨਾਮ ਹਿਰਦ ਰਮਣੰ। ਗੁਰਮਤ ਨਿਹਚਲ ਮਨ, ਮਨ ਮਨੰ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤਰ, ਗਿਆਨ ਰਤਨ ਸਾਰੰ। ਪੈ ਪਾਏ ਭਗਤ ਤਰ ਭਵ ਜਲ ਮਨਾ, ਚਿਤ ਲਾਏ ਹਰ ਚਰਣੀ, ਹਰ ਨਾਮ ਹਿਰਦੈ ਪਵਿੱਤਰ ਪਾਵਨ, ਇਹੋ ਸਰੀਰ ਤੋ ਸਰਣੀ। ਲਭ ਲੋਭ ਲਹਿਰ ਨਿਵਾਰਣੰ, ਹਰ ਨਾਮ ਰਾਸ ਮਨੰ, ਮਨ ਮਾਰ ਤੁਹੀਂ ਨਿਰੰਜਨਾ, ਕਹੋ ਨਾਨਕਾ ਸਰਣੰ। ਗੁਜਰੀ ਮਹੱਲਾ ਤੀਜਾ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਿਰਤ ਕਰੀ ਇਹ ਮਨ ਨਚਾਈ, ਗੁਰਪ੍ਰਸਾਦੀ ਆਪ ਗਵਾਈ, ਚਿਤ ਥਿਰ ਰੱਖੈ ਸੋ ਮੁਕਤ ਹੋਵੈ, ਜੋ

ਕੇਤ ਗਨੀ ਨਾ ਜਾਈਐ ਗਾਨਾ ਸਕੋ ਸਿਕਾ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਗਿਆਨਨ ਮੈਂ ਗਿਆਨੀ, ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਇਸ਼ਨਾਨਨ ਮੈਂ ਇਸ਼ਨਾਨੀ, ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਕਰਮਨ ਸਿਰ ਕਰਮਾ, ਆਗਿਆ ਮੈਂ ਤੇਰੀ ਪ੍ਰਭ ਆਗਿਆ, ਹੁਕਮਨ ਸਿਰ ਹੁਕਮਾ, ਜਿਉ ਬੁਲਾਵੈ ਤਿਉ ਬੋਲੈ ਸੁਆਮੀ, ਕੁਦਰਤ ਕਮਨ ਹਮਾਰੀ, ਸਾਹ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਗੁਜਰੀ ਮਹੱਲਾ ਪੰਜਵਾਂ ਘਰ ਚੌਥਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਨਾਥ ਨਰ ਹਰ ਦੀਨ ਬੰਧਵ, ਪਤਿਤ ਪਾਵਨ ਦੇਵ, ਪੈ ਤਰਾਸ ਨਾਸ ਕਿਰਪਾਲ ਗੁੰਡਿਤ, ਸਬਰ ਸੁਆਮੀ ਸੇਵ, ਹਰ ਗੋਪਾਲ ਗੁਰ ਗੋਬਿੰਦ, ਚਰਨ ਸਰਨ ਦਿਆਲ ਕੇਸਵ, ਤਾਰ ਜਗ ਪਵ ਸਿੰਧ ਰਹਾਓ, ਕਾਮ ਕ੍ਰੋਧ ਹਰਨ ਮਦ ਮੋਹ ਦਹਿਨ, ਮੁਰਾਰ ਮਨ ਮਕਰੰਦ, ਜਨਮ ਮਰਨ ਨਿਵਾਰ ਧਰਨੀ ਧਾਰ, ਪਤ ਰਾਖ ਪਰਮਾਨੰਦ, ਜਲਤ ਅਨਕ ਤਰੰਗ ਮਾਇਆ, ਗੁਰ ਗਿਆਨ ਹਰ ਰਿਧ ਮੰਤ, ਛੇਦ ਅਹਮ ਬੁੱਧ ਕਰਣਾ ਮੈਂ, ਚਿੰਤ ਮੇਟ ਪੁਰਖਿਆਨੰਤ, ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿ ਸਮਾਦ, ਦੀਨ ਦਿਆਲ ਪ੍ਰਸੰਨ ਪੂਰਨ, ਜਾਚੀਐ ਰਜ ਸਾਧ, ਮੋਹ ਮਿਥਨ ਦੁਰੰਤ ਆਸਾ, ਬਾਸਨਾ ਬੇਕਾਰ, ਰਖ ਧਰਮ ਪਰਮ ਬਿਦਾਰ ਮੰਤੇ, ਉਦਰ ਹਰ ਨਿਰੰਕਾਰ, ਧਨਾਡ ਆਡ ਭੰਡਾਰ ਹਰ ਨਿਧ, ਹੋਤ ਜਿਨਾ ਨਾ ਚੀਰ, ਖਲ ਮੂੜ ਖਲ ਮੁਗਧ ਮੂੜ ਕਟਾਕ ਸ੍ਰੀ ਧਰ, ਭਏ ਗੁਣਮਤੀਰ, ਜੀਵਨ ਮੁਕਤ ਜਗਦੀਸ਼ ਜਪ ਮਨ, ਧਾਰ ਰਿਧ ਪ੍ਰਤੀਤ, ਜੀ ਦਇਆ ਮਇਆ ਸਰਬੱਤਰ, ਰਮਣ ਪਰਮਹੰਸੈ ਰੀਤ, ਦੇਤ ਦਰਸ਼ਨ ਸਰਵਣ ਹਰ ਜਸ, ਰਸਨ ਨਾਮ ਉਚਾਰ, ਅੰਗ ਸੰਗ ਭਗਵਾਨ ਪਰਸਨ, ਪ੍ਰਭ ਨਾਨਕ ਪਤਿਤ ਉਦਾਰ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬ੍ਰਹਮ ਕੀ ਵਾਰ ਕੀ ਤੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ, ਇਹੋ ਜਗਤ ਮਮਤਾ ਮੋਵਾ, ਜੀਵਨ ਕੀ ਬਿਧ ਨਾਹੇ, ਗੁਰ ਕਹਿ ਪਾਣੇ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ, ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਏ, ਨਾਨਕ ਨਗਰੀ ਮਨ ਵਸੈ, ਗੁਰਮੁਖ ਸਹਿ ਸਮਾਏ, ਮਹੱਲਾ ਤੀਜਾ, ਅੰਦਰ ਸਹਿਸਾ ਦੁਖ ਹੈ, ਆਪੇ ਸਿਰ ਤੰਦੈ ਮਾਰ, ਦੂਜੇ ਪਾਏ ਸੁੱਤੇ ਕਵੇ ਨਾ ਜਾਗੇ।

ਤਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪੋ ਪਾਇਓਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜੋ ਤਿਸ ਪਾਵੈ ਤਿਵੈ ਕਰੇ ਤਿਸ ਬਿਨੇ ਅਵਰ ਨਾ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ ਉਹ ਅਵਾਣੀ ਕਦੇ ਨਾਹੇ ਨਾ ਆਵੈ ਨਾ ਜਾਏ ਸਦਾ ਸਦਾ ਸੋ ਸੇਵੀ ਹੈ ਜੋ ਸਮੈ ਰਹਿ ਸਮਾਏ ਅਵਰ ਦੂਜਾ ਕਿਉਂ ਸੇਵੀ ਹੈ ਜੰਮੈ ਤੈ ਮਰ ਜਾਏ ਨਿਹਫਲ ਤਿਨਕਾ ਜੀਵਿਆ ਜੇ ਖਸਮ ਨਾ

ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ, ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁਝਈ ਅੰਧਾ ਕੱਚਨ ਕੱਚ। ਪੌੜੀ ਸੰਜੋਗ ਵਿਜੋਗੋ ਪਾਇਓ ਨ, ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਟ ਸਾਜੀਆਂ ਨ, ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ, ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੈ ਗੁਣ, ਸਿਰ ਧੰਦੈ ਲਾਇਆ। ਮਾਇਆ ਕਾ ਮੂਲ ਰਚਾਇਓ ਨ, ਤੁਰਿਆ ਸੁਖ ਪਾਇਆ। ਸਲੋਕ ਮਹੱਲਾ ਤੀਜਾ, ਸੋ ਜਪ ਸੋ ਤਪ ਜੇ ਸਤਿਗੁਰ ਭਾਵੈ, ਸਤਿਗੁਰ ਕੈ ਭਾਣੈ ਵਡਿਆਈ ਪਾਵੈ। ਨਾਨਕ ਆਪ ਛੋੜ ਗੁਰ ਮਾਇ ਸਮਾਵੈ, ਮਹੱਲਾ ਤੀਜਾ। ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਨਾਨਕ ਜਿਸ ਆਪ ਵਡਿਆਈ ਦੇਵੈ। ਪੌੜੀ ਮਾਇਆ ਮੋਹ ਅਗਿਆਨ ਹੈ, ਬਿਖਮਿਅਤ ਭਾਰੀ। ਪੱਥਰ ਪਾ ਬੌਲਦਿਆ ਕਿਉਂ ਧਰੀਐ ਤਾਰੀ। ਅੰਦਰ ਭਗਤੀ ਰਤਿਆ ਹਰ ਭਾਰ ਉਤਾਰੀ, ਗੁਰਸਬਦੀ ਮਨ ਨਿਰਮਲਾ। ਹਉ ਮੈਂ ਛੱਡ ਵਿਕਾਰੀ, ਹਰ ਹਰ ਨਾਮ ਧਿਆਈ ਹੈ ਹਰ ਹਰ ਨਿਸਤਾਰੀ। ਸਲੋਕ ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਪਾਏ ਮਨ ਤੋਂ ਮੈਂਗਲ ਹੋਏ ਰਹਾ। ਨਿਕਸਿਆ ਕਿਉਂ ਕਰ ਜਾਏ, ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ। ਮੁਕਤ ਦੁਆਰਾ ਮੁਕਲਾ ਸਹਿਜ ਆਵੋ ਜਾਓ।

ਦੇ ਜਾਏ ਸਤਿਗੁਰ ਮਿਲਿਆ ਹਉ ਮੈਂ ਗਈ ਜੋਤ ਰਹੀ ਸਭ ਆਏ ਇਹੋ ਜੀਉ ਸਦਾ ਮੁਕਤ ਹੈ ਸਹਿਜੇ ਰਿਆ ਸਮਾਏ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣਤੈ ਪ੍ਰਭੂ ਨਾ ਪਾਈਐ ਦੂਜੇ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੈ ਬੁੱਝ ਸੱਚ ਸਮੀਤਾ ਸਬਦੇ ਹਮੈ ਖੋਈਐ ਹਰ ਮਿਲ ਮਿਲੀਤਾ ਸਭ ਕੇ ਜਾਣੈ ਕਰੇ ਆਪ ਆਪੇ ਵਿਕਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਉਂ ਚਿਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਅਵੇਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕਮਲਾਏ ਜਿਨ ਸਤਿਗੁਰ ਸਿਉਂ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵੈ ਰੰਗ ਸਿਉਂ ਹਰ ਨਾਮ ਰਹੇ ਲਿਵ ਲਾਏ ਨਾਨਕ ਸਤਿਗੁਰ ਸੋ ਧਨ ਸੋ ਪਿਆ ਜੇ ਜੀ ਮੈਂ ਰਿਹਾ ਸਮਾਏ ਰੰਗਤ ਸਹਿ ਕਉ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕਉ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿਨ ਮਲ ਦਲ ਲਾਈ ਪਾਏ ਨਾਨਕ ਸੇਈ ਉਬਰੇ ਜੇ ਸੱਚ ਰਹੇ ਲਿਵ ਲਾਏ ਪੌੜੀ ਟਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਤੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਉਸੇ ਕਰਮ ਕਮਾਏ ਸੀ ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ ਸੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੁ ਏਕ ਹੈ ਸਦ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ ਹੁਕਮ ਪੀਤ ਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰਹਿਣ ਸਬਾਈ ਜਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰ ਹੋ ਤ੍ਰਿਸ਼ਨਾ ਅਗਨ ਬੁੱਝੀ ਹਰ ਅੰਮ੍ਰਿਤ ਸਰ ਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀਐ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏਕੋ ਨਿਹਚਲ ਨਾਮ ਧਨ ਹੋਰ ਧਨ ਆਵੈ ਜਾਏ ਇਸ ਧਨ ਕਉ ਤਸਕਰ ਜੋਹੇ ਨਾ ਸਕਈ ਨਾ ਉਹ ਚੱਕਾ ਲੈ ਜਾਏ ਇਹੋ ਹਰ ਤਨ ਜੀਐ ਸੇਤੀ ਰਵ ਰਹਿਆ ਜੀਐ ਨਾ ਲੈ ਜਾਏ ਪੂਰੇ ਗੁਰ ਤੇ ਪਾਈਐ ਮਨਮੁਖ ਪੱਲੇ ਨਾ ਪਾਏ ਧਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਤਨ ਖੱਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸਚ ਗੈਰ ਗੰਭੀਰਾ ਸਭ ਜਗ ਤਿਸਕੈ ਵਸ ਹੈ ਸਭ ਤਿਸਕਾ ਚੀਰਾ ਗੁਰਪ੍ਰਸਾਦੀ ਪਾਈਐ ਨਿਹਚਲ ਤਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਸੂਰਾ ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗਤ ਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹੇ ਵਿਆਪੇ ਤਿਨ ਬੂਝਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵੈ ਅੰਤ ਗਏ ਪਛਤਾਏ ਗੁਰਪ੍ਰਸਾਦੀ ਕੋ ਨਾਮ ਤੇ ਆਏ ਤਿਸ ਹਉਮੈ ਵਿੱਚੋਂ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਂਦਾ ਕੌਲ ਹੈ ਨਾ ਤਿਸ ਭਗਤ ਨਾ ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਓ ਤਿਸਕਾ ਅੰਦਰ ਚੇਤਨਾ ਭਿਜਈ ਮੁਖ ਫੀ ਕਾਇਆ ਲਾਓ
ਓਏ ਧਰਮ ਰਲਾਏ ਨਾ ਰਲਣਾ ਉਹਨਾਂ ਅੰਦਰ ਕੂੜ ਸਵਾਓ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪੌੜੀ ਬਿਨ ਬੂਜੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਿਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾ ਲਾਹੀਐ ਹਿਰਦੈ ਲਿਵਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾਂ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹੋਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਆਂਦਣ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨਸੈ ਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ ਜੇ ਅੰਦਨ ਹਰ ਲਿਵ ਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ ਹਉਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉਮੈ ਮੇਟ ਸਮਾਏ ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਅੰਦਨ ਹਰ ਨਾਮ ਤੇ ਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਪਾਏ ਜਾਏ ਜਗ ਪ੍ਰਬੋਧੈ ਬਿਖ ਮਾਇਆ ਮੋਹ ਸੁਵਾਏ ਇਤਕ ਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਿਸਾ ਮੂਲ ਨਾ ਚੁੱਕਈ ਵਿੱਚ ਵਿਸ਼ਟਾ ਪਚੈ ਪਚਾਏ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤੇ ਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਨਾਏ ਉਹਨਾਂ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੈ ਜਪ ਹਰ ਨਾਮਾ ਉਰਤਾਰ ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅੰਦਨ ਰਹੈ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਸੇਵੈ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤਿਮਰ ਅਗਿਆਨਾ ਦੇਰ ਚੁਕਾਇਆ ਜਿਸਨੋ ਕਰਮ ਹੋਵੈ ਤੁਰਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤੇ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸ਼ਟਾ ਸਦਾ ਖੁਆਰ ਕੂੜੇ ਲਾਲਚ ਲੱਗਿਆ ਨਾ ਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਮੇ ਲੈ ਕਰਤਾਰ ਪੌੜੀ ਭਗਤ ਸੱਚੈ ਦਰ ਸੋਹੰਦੇ ਸੱਚੈ ਸ਼ਬਦ ਰਹਾਏ ਹਰ ਕੀ ਪ੍ਰੀਤ ਤੈਨੀ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ

ਜਿਉਂ ਦੇਖ ਦੀਪਕ ਪਤੰਗ ਪਜਾਇਆ, ਪੰਡਿਤ ਪੁੱਲ ਪੁੱਲ ਮਾਇਆ ਵੇਖੈ, ਦਿਖਾ ਕਿਨੈ ਕਿਹੋ ਆਣ ਚੜਾਇਆ, ਦੂਜੈ ਭਾਏ ਪੜੈ ਨਿਤ ਬਿਖਿਆ, ਨਾਮ ਦਈਏ ਖੁਆਇਆ, ਜੋਗੀ ਜੰਗਮ ਸੰਨਿਆਸੀ ਪੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ, ਸ਼ਾਦਨ ਭੋਜਨ ਨਾ ਲੈਹੀ ਸਤ ਪਿਖਿਆ, ਮਨ ਅੱਠ ਜਨਮ ਗਵਾਇਆ, ਏਤੜਿਆਂ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ, ਜਨ ਨਾਨਕ ਕਿਸਨੋਂ ਆਖ ਸੁਣਾਈਐ, ਜਾਂ ਕਰਦੇ ਸਭ ਕਰਾਇਆ, ਪੌੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈ ਅਨ, ਜਿਨ ਦੂਜਾ ਭਾਉ ਪਿਆਰਾ, ਜੰਪੁਰ ਬੱਧੇ ਮਾਰੀ ਅਨ, ਕੋ ਸੁਣੈ ਨਾ ਪੁਕਾਰਾ, ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ। ਸਲੋਕ ਮਹੱਲਾ ਤੀਜਾ। ਹਉ ਮੈਂ ਮਮਤਾ ਮੋਹਣੀ, ਮਨਮੁਖਾਂ ਨੂੰ ਗਈ ਖਾਏ, ਜੋ ਮੋਹੇ ਦੂਜੇ ਚਿਤ ਲਾਏਂਦੇ, ਤਿੰਨਾ ਵਿਆਪ ਰਹੀ ਲਪਟਾਏ, ਗੁਰ ਕੈ ਸ਼ਬਦ ਪਰਜਾਲੀਐ, ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੈ ਉਜਲਾ, ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹੋ ਮਨ ਕੇਤੜਿਆ ਜੁਗ ਭਰਮਿਆ, ਥਿਰ ਰਹਿ ਨਾ ਆਵੈ ਜਾਏ, ਹਰ ਭਾਣਾ ਤਾਂ ਪਰਮਾਇਆ ਨੂੰ, ਕਰ ਪਰਪੰਚ ਖੇਲਿਓ ਪਾਏ, ਜਾਂ ਹਰ ਬਖਸੇ ਤਾਂ ਗੁਰ ਮਿਲੈ, ਅਸਰ ਰਹਿ ਸਮਾਏ, ਨਾਨਕ ਮਨ ਹੀ ਤੇ ਮਨ ਮਾਨਿਆ, ਨਾਕਸ਼ ਮਰੈ ਨਾ ਜਾਏ। ਪੌੜੀ ਕਾਇਆ ਕੋਟਿਆ ਪਾਰ ਹੈ, ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ, ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ, ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ, ਹਰ ਗੁਰਮੁਖ ਨਾਮ ਤੇ ਆਈ ਹੈ, ਲਹਿ ਜਾਹੇ ਵਿਜੋਗੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪਾ ਖਾਇਂਦਾ, ਗੁਰ ਸ਼ਬਦੀ ਸੱਚ ਸੋਏ, ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ, ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾ ਵਾਹੋਏ, ਨਾਨਕ ਵਾਹੋ ਵਾਹੋ ਕਰਤਿਆ ਪ੍ਰਪਾਇਆ, ਕਰਮ ਪ੍ਰਾਪਤ ਹੋਏ। ਮਹੱਲਾ ਤੀਜਾ। ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ, ਵਡਭਾਗੀਆ ਵਾਹੋ ਵਾਹੋ ਮੋਹ ਕਢਾਈ, ਵਾਹੋ ਵਾਹੋ ਕਰੈ ਸਹੀ ਜਨ ਸੋਹਣੇ, ਤਿਨ ਕਉ ਪਰਜਾ ਪੂਜਣ ਆਈ, ਵਾਹੋ ਵਾਹੋ ਕਰਮ ਪ੍ਰਾਪਤ ਹੋਵੈ, ਨਾਨਕ ਦਰ ਸੱਚੈ ਸੋਭਾ ਪਾਈ। ਪੌੜੀ ਬਜਰ ਕਪਾਟ ਕਾਇਆ ਗੜ ਪੀਤਰ, ਕੂੜ ਕੁਸਤ ਅਭਿਮਾਨੀ, ਭਰਮ ਭੂਲੇ ਨਦਰ ਨਾਯਾਵਨੀ, ਮਨਮੁਖ ਅੰਧ ਗਿਆਨੀ, ਉਪਾਏ ਕਤਾ ਨਾ ਲੱਭਨੀ, ਕਰ ਭੇਖ ਤਖੇ ਭੇਖਵਾਨੀ, ਗੁਰ ਸ਼ਬਦੀ ਖੋ ਲਾਈ ਅਨੁ, ਹਰ ਨਾਮ ਜਪਾਨੀ, ਹਰ ਜੀਵ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਕਰਤਿਆ ਰੈਣ ਸੁਖ ਵਿਹਾਏ, ਵਾਹੋ ਵਾਹੋ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹੋ ਵਾਹੋ ਕਰਤਿਆ ਹਰ ਸਿਉ

ਲੋ ਸੇਵਟ ਭਾਗੀ ਨਾਨਕਾ ਹਰ ਹਰ ਦੈ ਸਮਾਲ ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦੈ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰਸਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖੀ ਅੰਮ੍ਰਿਤ ਚਾਖਿਆ ਸੇ ਜੰਤਰ ਬਤਾਤਾ ਸਲੋਕ ਮਹੱਲਾ ਤੀਜਾ ਵਾਹ ਵਾਹ ਤਿਸ ਨੂੰ ਵਾਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸ ਨੂੰ ਵਾਖੀਐ ਜੇ ਗੁਣਦਾਤਾ ਮਤ ਧੀਰ ਵਾਹ ਵਾਹ ਤਿਸ ਨੂੰ ਵਾਖੀਐ ਜੇ ਸਭ ਮੈਂ ਰਿਆ ਸਮਾਏ ਵਾਹ ਵਾਹ ਤਿਸ ਨੂੰ ਵਾਖੀਐ ਜੇ ਦਿੰਦਾ ਰਿਜਕ ਸੰਭਾਏ।

ਨਾਨਕ ਵਾਹ ਵਾਹ ਇੱਕੋ ਕਰਸਾ ਲਾਹੀ ਹੈ। ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ, ਵਾਹ ਵਾਹ ਗੁਰਮੁਖ ਸਦਾ ਕਰਹਿ, ਮਨਮੁਖ ਮਰਹਿ ਬਿਖ ਖਾਏ, ਉਹਨਾਂ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਏ, ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੈ ਲਿਵ ਲਾਏ। ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ, ਤ੍ਰਿਭਵਨ ਸੋਜੀ ਪਾਏ ਪੌੜੀ, ਹਰ ਕੈ ਪਾਣੈ ਗੁਰ ਮਿਲੈ ਸੇਵਾ ਭਗਤ ਬਨੀਜੈ, ਹਰ ਕੈ ਪਾਣੈ ਹਰ ਮਨ ਵਸੈ ਸਹਿਜੇ ਰਸ ਪੀਜੈ, ਹਰ ਕੈ ਪਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ, ਹਰ ਕੈ ਤਖਤ ਬਹਾਲੀਐ ਨਿਜ ਕਰ ਸਦਾ ਵਸੀਜੈ, ਹਰ ਕਾ ਪਾਣਾ ਤਿੰਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ। ਸਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਏ, ਵਾਹ ਵਾਹ ਕਰਤਿਆ ਮਨ ਨਿਰਮਲ ਹੋਵੇ ਹਮੈ ਵਿੱਚੋਂ ਜਾਏ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ, ਵਾਹ ਵਾਹ ਕਰੈ ਸੇ ਜਨ ਸੋਹਣੇ ਹਰ ਤਿਨ ਕਹਿ ਸੰਗ ਮਿਲਾਏ, ਵਾਹ ਵਾਹ ਹਿਰਦੈ ਉਚਰਾ ਮੁਖੋਂ ਪੀ ਵਾਹ ਵਾਹ ਕਰਿਓ, ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਨ ਕਉ ਦਿਓ। ਮਹੱਲਾ ਤੀਜਾ। ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾਂ ਕਾ ਨਾਉ, ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੈ ਜਾਉ, ਵਾਹ ਵਾਹ ਗੁਣੀ ਨਿਧਾਨ ਹੈ ਜਿਸਨੋ ਦੇਹ ਸੋ ਖਾਏ, ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ, ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਭਾਵੈ, ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ। ਪੌੜੀ। ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ, ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿ ਸਮਾਣੀ, ਆਂਦਨ ਜਾਗੈ ਨਾ ਸਵੈ ਜਾਗਤ ਰਹਿਣ ਵਿਹਾਣੀ, ਗੁਰਮਤੀ ਹਰ ਚਾਖਿਆ ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ ਪਚਮੋਏ ਅਜਾਣੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ, ਵਾਹ ਵਾਹ ਅਗਮ ਅਥਾਹੋ ਹੈ ਵਾਹ ਵਾਹ ਸੱਚਾ ਸੋਏ, ਵਾਹ ਵਾਹ ਵੇ ਪ੍ਰਵਾਹੋ ਹੈ ਵਾਹ ਵਾਹ ਕਰੇ ਸੋ ਹੋਏ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ, ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰਦੇ, ਨਾਨਕ ਵਾਹ ਵਾਹ ਗੁਰਮੁਖ ਪਾਈਐ ਅੰਦਨ ਨਾਮ ਲਏ। ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸਾਂਤ ਨਾ ਆਵਈ ਦੂਜੀ ਨਾਹੀ ਜਾਏ, ਜੇ ਬਹੁ ਤੇਰਾ ਲੋਚੀਐ ਵਿਣ ਕਰਮੈ ਨਾ ਪਾਇਆ ਜਾਏ, ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖੁਆਏ, ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁਖ ਪਾਏ, ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿਨ ਜਮ ਕੀ ਤਲਬ ਨਾ ਹੋਵਈ ਨਾ ਓਏ ਦੁਖ ਸਹਾਏ, ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਹੇ। ਪੌੜੀ। ਢਾਡੀ ਤਿਸ ਨੂੰ ਵਾਖੀਐ ਜੇ ਖਸਮੈ ਧਰੇ ਪਿਆਰ, ਦਰ ਖੜਾ ਸੇਵਾ ਕਰੇ ਗੁਰਸਬਦੀ ਵਿਚਾਰ, ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਰਤਾਰ, ਢਾਡੀ ਕਾ ਮਹਿਲ ਅਗਲਾ ਹਰ ਕਹਿ ਨਾ ਪਿਆਰ, ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ। ਸਲੋਕ ਮਹੱਲਾ ਤੀਜਾ। ਗੁਜਰੀ ਜਾਤ ਗਵਾਰ ਜਾਂ ਸਹੁ ਪਾਏ ਆਪਣਾ, ਗੁਰ ਕਹਿ ਸ਼ਬਦ ਵਿਚਾਰ ਅੰਦਨ ਹਰ ਜਪ ਜਾਪਣਾ, ਜੇ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ, ਸਾ ਹੁਕਮ ਪਛਾਣੈ ਕੰਤਕਾ ਜਿਸਨੋਂ ਕਿਰਪਾ ਕੀਤੀ ਕਰਤਾਰ, ਉਹ ਕੁਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ, ਪੈ ਪੈ ਮਲ ਕੱਟੀਐ ਨਿਰਮਲ ਹੋਵੈ ਸਰੀਰ, ਅੰਤਰ ਪ੍ਰਗਾਸ ਮਾਤੂਤਮ ਹੋਵੈ ਹਰ ਜਪ ਗੁਣੀ ਗਹੀਰ, ਪੈ ਵਿੱਚ ਬੈਸੈ ਪੈ ਰਹਿ ਪੈ ਵਿੱਚ ਕਮਾਵੈ ਕਾਰ, ਐਥੇ ਸੁਖ ਵਡਿਆਈਆਂ ਦਰਗੈ ਮੋਖ ਦੁਆਰ, ਪੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ, ਨਾਨਕ ਖਸਮੈ ਭਾਵੈ ਸਾ ਪਲੀ ਜਿਸਨੋਂ ਆਪੇ ਬਖਸ਼ੇ ਕਰਤਾਰ। ਮਹੱਲਾ ਤੀਜਾ। ਸਦਾ ਸਦਾ ਸਾ ਲਾਹੀਐ ਸੱਚੇ ਕੋ ਬਲ ਜਾਓ, ਨਾਨਕ ਏਕ ਛੋੜ ਦੂਜੇ ਲੱਗੇ ਸਾ ਜਿਹਵਾ ਜਲ ਜਾਓ। ਪੌੜੀ।
ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ ਜੋ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਪੀੜੀਆ ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨਾ ਲਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗਥੀਆ ਸਲੋਕ ਮਹੱਲਾ ਤੀਜਾ ਇਹੋ ਸਭ ਕਿਸੇ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋਹ ਆ ਪ੍ਰਵਾਣ ਨਾਨਕ ਜੇ ਕੋ ਆਪ ਗਣਾਏ।

ਨਾਨਕ ਹਸਤੀ ਕੁੰਡੇ ਬਹਰਾ ਫਿਰ ਉਜੜ ਪਾਏ ਪੌੜੀ ਤਿਸ ਅੱਗੇ ਅਰਦਾਸ ਜਿਨ ਪਾਇਆ ਸਤਿਗੁਰ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁੱਖ ਮਿਟਾਇਆ ਨਾਨਕ ਪਾਇਆ ਚਿੰਤ ਹਰ ਤਨ ਨਿਹ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾਂ ਉੱਚੀਆਂ ਕਰ ਉੱਚਾ ਨਿਰਣਾਉ ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣੇ ਆਉ ਬਰਸਨਾ ਤਾਂ ਬਰਸਕਨਾ ਬਹੁੜ ਬਰਸੈ ਕਾਹੇ ਨਾਨਕ ਤਿਨ ਬਲਿਹਾਰਨੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋ ਜੋ ਭਾਵਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਤੇ ਆਈ ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛਾਡਾ ਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗਮਵਾ ਆਸਾ ਮਰੈ ਨਾ ਜਾਏ ਨਾਨਕੇ ਆਸਾ ਪੂਰੀਆਂ ਸੱਚੇ ਸੁਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਚਲ ਕੋ ਨਹੀਂ ਬਾਜੋ ਹਰ ਕੈ ਨਾਏ ਪੌੜੀ ਆਪੇ ਜਗਤੋ ਪਾਇਓਨ ਕਰ ਪੂਰਾ ਥਾਟ ਆਪੇ ਸਹੋ ਆਪੇ ਮਨਜਾਰਾ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਏ ਥਾ ਆਪੇ ਹੀ ਖੇ ਵਾਟ ਆਪੇ ਗੁਰਚੇਲਾ ਹੈ ਆਪੇ ਆਪੇ ਦੱਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕੇ ਲਿਖ ਕਾਟ ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਮਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਆਨ ਹੋਵਾ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਪੌੜੀ ਅਕੁਲ ਨਿਰੰਜਨ ਪੁਰਖ ਅਗਮਿਆ ਪਾਰੀ ਐ ਸੱਚੋ ਸੱਚਾ ਸੱਚ ਸੱਚ ਨਿਹਾਰੀ ਐ ਕੂਣ ਨਾ ਜਾਪੈ ਕਿਸ਼ ਤੇਰੀ ਧਾਰੀ ਐ ਸਭ ਸਹਿ ਦੇ ਦਾਤਾਰ ਜੇ ਤਿਉ ਪਾਰੀ ਐ ਇਕਤ ਸੂਤ ਪਰੋਏ ਜੋਤ ਸੰਜਾਰੀ ਐ ਹੁਕਮੇ ਪਵ ਜਲ ਮੰਜ ਹੁਕਮੇ ਤਾਰੀ ਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਐ ਤੇਰੀ ਗਤ ਮਿਤ ਲਖੀ ਨਾ ਜਾਏ ਹਾਂ ਤੁਧ ਬਲਿਹਾਰੀ ਐ ਸਲੋਕ ਮਹੱਲਾ ਪੰਜਵਾਂ ਜਾਂ ਤੂੰ ਤੁਸੈ ਮਿਹਰਵਾਨ ਮਾ ਚਿੰਤ ਵਸੈ ਮਨ ਮਾਹੇ ਜਾਂ ਤੂੰ ਤੁਸੈ ਮਿਹਰਵਾਨ ਨੌ ਨਿਧ ਕਰ ਮੈਂ ਪਾਹੇ ਜਾਂ ਤੂੰ ਤੁਸੈ ਮਿਹਰਵਾਨ ਤਾਂ ਗੁਰ ਕਾ ਮੰਤਰ ਕਮਾਹੇ ਜਾਂ ਤੂੰ ਤੁਸੈ ਮਿਹਰਵਾਨ ਤਾਂ ਨਾਨਕ ਸਚ ਸਮਾਹੇ ਮਹੱਲਾ ਪੰਜਵਾਂ ਕੀਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮਿਣ ਕਿਸੈ ਨਾ ਰਹੀਆ ਲੱਜ ਪੌੜੀ ਤੁਧ ਧਿਆਇਨ ਬੇਦ ਕਤੇ ਬਾਸਣ ਖੜੇ ਗਣਤੀ ਗਣੀ ਨਾ ਜਾਏ ਤੇਰਾ ਦਰਪੜੇ ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ ਸ਼ੰਕਰ ਬਿਸਨ ਅਵਤਾਰ ਹਰ ਜਸ ਮੁਖ ਪਾਣਾ ਪੀਰ ਪੈਗੰਬਰ ਸੇਖ ਮਸਾਇ ਕੇ ਔਲੀਏ ਓਤ ਪੋਤ ਨਿਰੰਕਾਰ ਘਟਘਟ ਮੌਲੀਏ ਕੂੜੋ ਕਰੇ ਵਿਨਾਸ਼ ਧਰਮੇ ਤੱਗੀ ਐ ਜਿਤ ਜਿਤ ਲਾਹੇ ਆਪ ਤਿਤ ਤਿਤ ਲੱਗੀ ਐ ਸਲੋਕ ਮਹੱਲਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕੱਲ ਆਪਸੀ ਗਫਲ ਫਾਹੀ ਪੇਰ ਮਹੱਲਾ ਪੰਜਵਾਂ ਕੀਤੀਆ ਕੁਟੰਗ ਗੁੱਜਾ ਥੀਐ ਨਾ ਹਿਤ ਨਾਨਕ ਤੈਂ ਸੈ ਟੱਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮੰਗੋ ਤੁਜੈ ਦਿਆਲ ਕਰ ਦਾਸਾ ਗੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਕਰ ਕਣਾ
ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਾ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾ ਪੈਰ ਧੋਏ ਆਪੋ ਕਛੂਨਾ ਹੋਏ ਪ੍ਰਭ ਨਜ਼ਰ ਨਿਹਾਲੀ ਹੈ ਮੋਹੇ ਨਿਰਗੁਣ ਜਿੱਤੈ ਮੋਹੇ ਨਿਰਗੁਣ ਦਿੱਚੈ ਥਾਉ ਸੰਤ ਧਰਮਸਾਲੀ ਹੈ ਸਲੋਕ ਮਹੱਲਾ ਪੰਜਵਾਂ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਮਹੱਲਾ ਪੰਜਵਾਂ ਪਤਿਤ ਪੁਨੀਤਾ ਸੰਖ ਹੋਏ ਹਰ ਚਰਨੀ ਮਲ ਲਾਗ ਅੱਠ ਸੜ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਤ ਗਾਰਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਪਾਵਣ ਹਾਰ ਆਪੇ ਹੀ ਮਾਰਦਾ ਸਭ ਕੇ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸੈ ਉਧਾਰਦਾ ਜਿਸਦੈ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਹਾਂ ਤਿਸ ਨਮਸਕਾਰ ਦਾ ਸਲੋਕ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵਦੇ ਅਨਕ ਜਾਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸਕੀ ਗਈ ਬੁਲਾਏ ਮਿਟ ਜਾਂਦੇ ਸਿਆ ਤਿਸਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਉਥੇ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾ ਧਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰਪ੍ਰਸਾਦ ਕਿਨੈ ਵਿਰਲੈ ਹਰ ਤਨ ਖਾਟੀਐ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵਾਉ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾਂ ਦ੍ਰਿਸ਼ਟ ਧਾਰ ਪ੍ਰਭ ਰਾਖਿਆ ਮੰਤਨ ਰੱਤਾ ਮੂਲ ਨਾਨਕ ਜੋ ਪ੍ਰਭ ਭਾਣੀਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਪ ਸਗਲ ਮਨ ਤਨ ਅਰਪਿਤ ਹਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਜਨਾ ਕੈ ਸੰਗ ਭਵਜਲ ਬਿਖਮ ਤਰ ਸੇਵੋ ਸਤਗੁਰ ਦੇਵ ਅੱਗੇ ਨਾ ਮਰੋ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁਬਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾਂ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੀ ਸੁਥਾਨ ਜੋੜ ਨਹਾਰੈ ਜੋੜੀਆ ਨਾਨਕ ਲਹਿਰੀ ਲਖਸੈ ਆਨ ਡੁੱਬਣ ਦੇ ਨਾਮਾ ਪਿਰੀ ਮਹੱਲਾ ਪੰਜਵਾਂ ਬਨ ਪੀ ਹਾਵਲੈ ਹਿਕ ਸਾਥੀ ਲਦਮ ਦੁਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਅਨ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋ ਤਾਉ ਤੁਦਨੋ ਜਪਤਿਆ ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ ਗੁਰਪੂਰੇ ਵਾਹੋ ਵਾਹੋ ਸੁਖ ਲਹਾ ਚਿਤਾਰ ਮਨ ਗੁਰਪੈ ਸਿਫਤ ਭੰਡਾਰ ਕਰਮੀ ਪਾਈਐ ਸਤਗੁਰ ਨਦਰ ਨਿਹਾਲ ਬਹੁਣ ਨਾ ਧਾਈਐ ਰੱਖੈ ਆਪ ਦਿਆਲ ਕਰ ਦਾਸਾਂ ਆਪਣੇ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸਣੇ ਸਲੋਕ ਮਹੱਲਾ ਪੰਜਵਾਂ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ

ਪੰਜਵਾਂ ਤੈਂਡੈ ਸਿਮਰਨ ਹਬ ਕਿਛ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੇ ਸੁਖ ਘਣਾ ਦਈਏ ਧਿਆਈਐ ਵੰਨੈ ਰੋਗਾ ਕਹਾਣ ਹਰ ਗੁਣ ਗਾਈਐ ਅੰਦਰ ਵਰਤੈ ਠਾਂਡ ਪ੍ਰਭ ਚਿਤ ਆਇਐ ਪੂਰਨ ਹੋਵੇ ਆਸ ਨਾਏ ਮਨ ਮਸਾਇਐ ਕੋਈ ਨਾ ਲੱਗੈ ਬਿਘਨ ਆਪ ਗਵਾਇਐ ਗਿਆਨ ਪਦਾਰਥ ਮਤ ਗੁਰ ਤੇ ਪਾਇਐ ਤਿਨ ਪਾਏ ਸਭੇ ਥੋਕ ਜਿਸ ਆਪ ਦਿਵਾਇਐ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਐ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹਿ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾਡੜੇ ਸੇਈ ਹਉ ਢੂੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕੱਟੀਐ ਮਹਿਲ ਸਾਧ ਸੰਗ ਉਠਿਆ ਜਨ ਮਰਨ ਪਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਤੇ ਸਿਉਂ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਹ ਸਾਹ ਧਿਆਈਐ ਜਾਂ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਬਾਰ ਵਡਾਨੜੈ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨਾ ਕੀਚੈ ਨਾਨਕ ਜਿੰਨਾ ਆਪਣਾ ਸੁਭਾਉ ਪੌੜੀ ਸਾ ਵੇਲਾ ਪ੍ਰਮਾਣ ਜਿਤ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਿ ਮੇਟਿਆ ਤਤ ਗਿਆਨ ਲਾਇ ਧਿਆਨ ਦ੍ਰਿੜ ਸਮੇਟਿਆ ਸਭੋ ਜਪੀਐ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨਾ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਵਿਸ਼ੋਹੇ ਜੰਬੂਰ ਖਵੇ ਨਾ ਮੰਜਨ ਗਾਖੜੇ ਜੇ ਸੋ ਧਣੀ ਮਿਲਾਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀ

ਤੁਰੇ ਬਿਸਮ ਭਏ ਬਿਸਮਾਦ ਦੇਹ ਕੁਦਰ ਤੇਰੀ ਆ ਸ਼ਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ ਤੇਰੇ ਹੱਥ ਨਿਦਾਨ ਭਾਵੈ ਤਿਸ ਦੇਹ ਜਿਸਨ ਹੋਏ ਦਇਆਲ ਹਰ ਨਾਮ ਸੇ ਲੇਹੇ ਅਗਮਿਆ ਗੋਚਰ ਬੇਅੰਤ ਅੰਤ ਨਾ ਪਾਈਐ ਜਿਸਨ ਹੋਏ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਸ਼ੀਆ ਫਿਰ ਅੰਨ ਸਵਾਉ ਨਾ ਜਾਣ ਸੁਣੀਆਂ ਸੇਈ ਮੁਖ ਦਿਸਾਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲਦਮ ਖੋਜ ਛੱਡੀਆ ਉਜਾੜ ਤੈ ਸੈ ਦਿੱਤੀ ਵਾੜ ਨਾਨਕ ਖੇਤਨਾ ਛਿਜਈ ਪੌੜੀ ਆਰਾਧੇ ਹੋ ਸੱਚਾ ਸੋ ਏ ਸਭ ਕਿਛ ਜਿਸ ਪਾਸ ਦੁਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲਿਓ ਪਾਪ ਤਿਸਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਬਿਘਨ ਲੱਗੈ ਕੋਏ ਜਿਸਨੂੰ ਆਪ ਦਿਆਲ ਤਿਸ ਮਨ ਉਠਿਆ ਪਾਈਅਨ ਸਭ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲਦਮ ਲੱਭਣ ਹਾਰ ਕਰਮ ਕਰਨ ਦੋ ਮਾਂ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆਹ ਨਾ ਪਸੀਐ ਮਹੱਲਾ ਪੰਜਵਾਂ ਪਾਪੜਿਆਂ ਪਾਛਾੜ ਬਾਣ ਸਜਾਵਾ ਸੰਨ ਕੈ ਗੁਰਮੰਤਰ ਰਚਿਤਾਰ ਨਾਨਕ ਦੁੱਖ ਨਾ ਥੀ ਵਈ ਪੌੜੀ ਵਾਹ ਵਾਹ ਸਿਰਜਣਹਾਰ ਪਾਈਅਨ ਠੰਡ ਆਪ ਜੀ ਜੰਤ ਮਿਹਰਬਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਨੇ ਆਪਣੀ ਰੱਖ ਗਰੀਬ ਨਿਵਾਜ ਥਾਪ ਆਪੇ ਲਯਨ ਛਡਾਏ ਬੰਧਨ ਸਗਲ ਕਾਪ ਤਿਸਨ ਬੁੱਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਪਾਰ ਖਸਮ ਜਿਸ ਲਈ ਆਪਣਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮੋ ਵਡਭਾਗੀ ਹੋ ਜਲਥਲ ਮਈਅਲ ਸੋਏ ਨਾਨਕ ਨਾਮ ਅਰਾਧਿਆ ਬਿਗਨਾ ਲਾਗੈ ਕੋਏ ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਹਿ ਪਵੈ ਥਾਏ ਭਗਤਾਂ ਤੇਰੀ ਟੇਕ ਰਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਜਿਸਕਾ ਦੁਖ ਜਾਏ ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਲੋਕ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ

ਘੜੀ ਮੋਹਤ ਨਹਿ ਵਿਸਰੈ ਨਾਨਕ ਰਵੀਐ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀਐ ਫੌ ਸਤਾਣੀ ਹਾਠ ਪੰਚਾ ਜੋੜੀਐ ਦਸ ਨਾਰੀ ਅਵਧੂਤ ਦਿਨ ਚਮੋੜੀਐ ਜਿਨ ਜਿਨ ਲੈ ਨਰ ਲਾਏ ਇਹੋ ਇਨਾ ਲੋੜੀਐ ਤ੍ਰੈ ਗੁਣ ਇਨਕੈ ਵਸ ਕਿਨੈ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿਧ ਤੋੜੀਐ ਗੁਰਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਐ ਸਲੋਕ ਮਹੱਲਾ ਪੰਜਵਾਂ ਕਿਲ ਵਿਖ ਸੱਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਿਗੁਰ ਭੇਟਿਆ।

ਪੌੜੀ ਸੋ ਸਤਿਗੁਰ ਧਨ ਧਨ ਜਿਨ ਭਰਮਗੜ ਤੋੜਿਆ, ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ, ਨਾਮ ਨਿਧਾਨਿਆ ਖੁੱਟ ਗੁਰ ਦੇ ਦਾਰੂਓ, ਮਹਾਰੋਗ ਬਿਕਰਾਲ ਉਤਨੇ ਬਿਦਾਰੂਓ, ਪਾਇਆ ਨਾਮ ਨਿਧਾਨ ਬਹੁਤ ਖਜਾਨਿਆ, ਜਿੱਤਾ ਜਨਮਿਆ ਪਾਰ ਆਪ ਪਛਾਨਿਆ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰਪਾਰ ਬ੍ਰਹਮ ਪਰਮੇਸ਼ਰ ਅਰਮ ਅਪਰੰਪਰਾ ਲਾਖਾ ਪੇਵ। ਸਲੋਕ ਮਹੱਲਾ ਪੰਜਵਾਂ, ਉਦਮ ਕਰੇਂਦਿਆਂ ਜਿਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਹੱਲਾ ਪੰਜਵਾਂ, ਸੁਭ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਡਰਪੀਐ, ਜਿਸ ਮਿਲ ਜਪੀਐ ਨਾਉ ਤਿਸ ਜੀਉ ਵਰਪੀਐ, ਆਇਐ ਚਿਤ ਨਿਹਾਲ ਸਾਹਿਬ ਬੇਸੁਮਾਰ, ਤਿਸਨੋ ਪੋਹੇ ਕਵਣ ਜਿਸ ਵੱਲ ਨਿਰੰਕਾਰ, ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ, ਸੋ ਭਗਤਾ ਮਨ ਉਠਾ ਸਚ ਸੁਮਹਾਰਾ, ਤੇਰੇ ਦਾਸ ਧਿਆਇਨ ਤੁਦ ਤੂੰ ਰੱਖਣ ਵਾਲਿਆ, ਸਿਰ ਸਭਨਾ ਸਮਰੱਥ ਨਦਰ ਨਿਹਾਲਿਆ। ਸਲੋਕ ਮਹੱਲਾ ਪੰਜਵਾਂ, ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ, ਰਾਖ ਲਿਹੋ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਮਹੱਲਾ ਪੰਜਵਾਂ, ਖਾਂਦਿਆਂ ਖਾਂਦਿਆਂ ਮੋਹ ਕਠਾ, ਪੈ ਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ ਪੌੜੀ। ਜਿਉਂ ਜਿਉਂ ਤੇਰਾ

ਨਾ ਲੋਵਣਾ, ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਨਾਉ ਨਾਨਕ ਬਖਸੀਸ ਮਨ ਮਾਹੇ ਪਰੋਵਣਾ। ਸਲੋਕ ਮਹੱਲਾ ਪੰਜਵਾਂ। ਜੀਵਨਦਿਆ ਨਾ ਚੇਤਿਓ ਮੁਆ ਰਲ ਲੰਦੜੋ ਖਾਕ, ਨਾਨਕ ਦੁਨੀਆ ਸੰਗ ਉਦਾਰਿਆ ਸਾਖਤ ਮੂੜ ਨਪਾਕ। ਮਹੱਲਾ ਪੰਜਵਾਂ। ਜੀਵਨਦਿਆਂ ਹਰ ਚੇਤਿਆ, ਮਰਨਦਿਆਂ ਹਰ ਰੰਗ, ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ। ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ, ਸੱਚ ਨਾਮ ਕਰਤਾਰ ਸੱਚ ਪਸਾਰਿਆ। ਊਣਾ ਕਹੀ ਨਾ ਹੋਏ ਕੱਢੇ ਕੜਸਾਰਿਆ, ਮਿਹਰਵਾਨ ਸਮਰੱਥ ਆਪੇ ਹੀ ਘਾਲਿਆ। ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ, ਆਪੇ ਰਚ ਨਰਚਾਏ ਆਪੇ ਹੀ ਪਾਲਿਆ। ਸਭ ਕਿਛ ਆਪੇ ਆਪ ਬੇਅੰਤ ਅਪਾਰਿਆ, ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ। ਸਲੋਕ ਮਹੱਲਾ ਪੰਜਵਾਂ। ਆਦਿ ਮਾਧ ਅਰਅੰਤ ਪਰਮੇਸ਼ਰ ਰੱਖਿਆ, ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ। ਸਾਦਾ ਸੰਗ ਅਪਾਰ ਅੰਦਰ ਹਰ ਗੁਣ ਰਵੈ, ਪਾਏ ਮਨੋਰਥ ਸਭ ਜੋਨੀ ਨਹਿ ਪਵੈ। ਸਭ ਕਿਛ ਕਰਤੇ ਹੱਥ ਕਰਨ ਜੋ ਕਰੈ, ਨਾਨਕ ਮੰਗੈ ਦਾਨ ਸੰਤਾ ਧੂਰ ਤਰੈ। ਮਹੱਲਾ ਪੰਜਵਾਂ। ਤਿਸਨੋ ਮਨ ਵਸਾਏ ਜਿਨ ਉਪਾਇਆ, ਜਿਨ ਜਨ ਤਿਆਇਆ ਖਸਮ ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ ਗੁਰਮੁਖ ਆਇਆ, ਹੁਕਮੈ ਬੁਝ ਨਿਹਾਲ ਖਸਮ ਫੁਰਮਾਇਆ। ਜਿਸ ਹੋਵਾ ਆਪ ਕਿਰਪਾਲ ਸੋ ਨਹਿ ਪਰਮਾਇਆ, ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਨਾਨਕ ਜਿਸੈ ਦਇਆਲ ਬੁਝਾਏ ਹੁਕਮ ਮਿਤ, ਜਿਸੈ ਭੁਲਾਏ

ਦੁੱਖ ਨਾ ਖਾਵ ਸਕੈ ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਆ ਨੂੰ ਜਾ ਮਾਰਗ ਮੁੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਕੋਰ ਸੁੱਤੇ ਕੰਠ ਲਾਏ ਦਾਸ ਰੱਖਿਆ ਨੂੰ ਨਾਨਕ ਹਰ ਸੱਤੇ ਸਲੋਕ ਮਹੱਲਾ ਪੰਜਵਾਂ ਰਾਮ ਜਪੋ ਵੱਡ ਭਾਗੀ ਹੋ ਜਲ ਥਲ ਪੂਰਨ ਸੋਏ ਨਾਨਕ ਨਾਮ ਤੇ ਆਇਆ ਬਿਘਨ ਲਾਗੈ ਕੋਏ ਮਹੱਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ ਨਾਨਕ ਅਣ ਦਿਨ ਬਿਲਪਤੇ ਜਿਉ ਸੁਣੈ ਘਰ ਕਾਉ ਪੌੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰਿਆ ਇੱਛ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਹਾਂ ਮਰ ਸਾਹਿਬ ਏਵਕ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰਪ੍ਰਸਾਦ ਨਾਨਕ ਸਚ ਸਮਾਇਆ ਸੁਧ ਰਾਗ ਗੁਜਰੀ ਭਗਤਾਂ ਕੀ ਬਾਣੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀ ਓਕਾ ਚੌਪਦਾ ਕਰ ਦੂਜਾ ਦੂਜਾ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ

ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਖੋਜ ਅਸੰਖਾ ਅਨਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁਵਿਧ ਪੇਖਿਓ ਦੂਜਾ ਨਾਹੀਂ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਪੂਰਿਓ ਸਭ ਲੋ ਰਹਾਓ ਅਗਨ ਅਗਮ ਅਗਮਾ ਕਵਨ ਮਹਿਮਾ ਮਨ ਜੀਵੈ ਸੁਨ ਸੋਉ ਚਾਰ ਅਸਰਮ ਚਾਰ ਬ੍ਰਹਨਾ ਮੁਕਤ ਭਏ ਸੇਵ ਤੋ ਗੁਰ ਸ਼ਬਦ ਰਡਾਇਆ ਪਰਮ ਪਦ ਪਾਇਆ ਦੁਤੀ ਗਏ ਸੁਖ ਹੋਉ ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿਧ ਪਾਈ ਸਹਿਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਮਨ ਜਿਉਂ ਬੈਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰਜ ਸਾਰ ਬਿਨ ਗੁਰ ਨਾ ਪਾਵੈ ਗੋ ਹਰ ਜੀ ਕੋ ਦੁਆਰ ਮਿਲ ਸੰਗਤ ਤਜ ਅਭਿਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਪੰਜਵਾਂ ਜਾਨੀ।

ਨਹੀਂ ਤਾਂ ਮਨ ਮੂਰਖ ਅਜੂ ਨੈ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਪਉ ਜਲ ਪਾਰ ਪਰੈ।

ਅਕਾਲ ਮੂਰਤ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾਂ ਘਰ ਦੂਜਾ ਦੂਤਨ ਸੰਗਰੀਆ ਭਯੰਗਨ ਬਸਰੀਆ ਅਨ ਕਿਓ ਭਰੀਆ ਤੋ ਮੈਂ ਹਰ ਹਰ ਕਰੀਆ ਤੋ ਸੁਖ ਸਹਿਜਰੀਆ ਰਹਾਓ ਮਿਥਰ ਮੋਹਰੀਆ ਅਨ ਕਉ ਮੇਰੀਆ ਵਿੱਚ ਘੁੰਮਨ ਕਿਰੀਆ ਸਗਲ ਪਟਰੀਆ ਬਿਰਖ ਇਕੱਤਰੀਆ ਬਹੁ ਬੰਧੈ ਪਰੀਆ ਥਿਰ ਸਾਹ ਸਫਰੀਆ ਜੈ ਕੀਰਤਨ ਹਰੀਆ ਨਾਨਕ ਸਰਨਰੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਤਨੈ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਨੇ ਰਹਾਓ ਛਿਨ ਮੈਂ ਰਾਓ ਰੰਕ ਕਉ ਕਰਈ ਰਾਓ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੈ ਜੈ ਤਾਂ ਕੋ ਵਿਵਹਾਰੇ ਆਪਣੀ ਮਾਇਆ ਆਪ ਸਾਰੀ ਆਪੈ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗੰਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਨੀ ਚਰਨ ਤਾਹੇ ਚਿਤ ਲਾਇਓ ਰਾਗ ਬਿਹਾਗੜਾ।

हर रस बीदा हर मन प्यारा, मन हर रस नाम चकोले राम, गुरमत मन ठहराइए मेरी जिंदड़िए, अंत ना काहूं डोले राम। मन चिंदियाड़ा फल पाया हर प्रभ, गुण नानक बाणी बोले राम। गुरमत मन अमृत उठड़ा मेरी जिंदड़िए, मुख अमृत बहण लाए राम। अमृत बाणी भगत जना की मेरी जिंदड़िए, मन सुनिया हर लिव लाए राम। चिरी विछुन्ना हर प्रपाया, गल मिलिया सह सुभाए राम। जन नानक मन आनंद भया है मेरी जिंदड़िए, अनहद शब्द बजाए राम। सखी सहेली मेरी आ मेरी जिंदड़िए, कोई हर प्रभ आन मिलावे राम। हम मन तन देवो तिसे अपना मेरी जिंदड़िए, हर प्रभ की हर कथा सुनावे राम। गुरमुख सदा आराध हर मेरी जिंदड़िए, मन चिंदियाड़ा फल पावे राम। नानक भज हर शरणागति मेरी जिंदड़िए, वडभागी नाम ते आवे राम। कर कृपा प्रभ आए मिल मेरी जिंदड़िए, गुरमत नाम प्रगासे राम। हाँ हर बाज उडीनिया मेरी जिंदड़िए, ज्यों जल बिन कमले उदासे राम। गुरपुरै मेलाया मेरी जिंदड़िए, हर सज्जन हर प्रपासे राम। तन तन गुरु हर दस्या मेरी जिंदड़िए, जन नानक नाम बिगासे राम। राग बिहागड़ा महला चौथा, अमृत हर हर नाम है मेरी जिंदड़िए, अमृत गुरमत पाए राम। हौ मैं माया बिख है मेरी जिंदड़िए, हर अमृत बिख लै जाए राम। मन सुक्का हरिया होया मेरी जिंदड़िए, हर हर नाम ते आए राम। हर भाग वड्डे लिख पाया मेरी जिंदड़िए, जन नानक नाम समाए राम। हर सेती मन बेदया मेरी जिंदड़िए, ज्यों बालक लग दुध खीरे राम। हर बिन सांतना पाईए मेरी जिंदड़िए, ज्यों चात्रक जल बिन टेरे राम। सतगुर सरनी जाए पाओ मेरी जिंदड़िए, गुण दसे हर प्रभ केरे राम। जन नानक हर में लाया मेरी जिंदड़िए, घर वाजे शब्द कनेरे राम। मन मुख हौ मैं विछड़े मेरी जिंदड़िए, बिख बाधे हौ मैं जाले राम। जो पंखी कपोत आप बनाया मेरी जिंदड़िए, त्यो मनमुख सब वस काले राम। जो मोहे माया चित लाएं दे मेरी जिंदड़िए, से मनमुख मूड बिताले राम। जन त्राहे त्राहे शरणागति मेरी जिंदड़िए, गुरु नानक हर रखवाले राम। हर जानो हर लिव उबरे मेरी जिंदड़िए, तुर भाग वड्डे हर पाया राम। हर हर नाम पोत है मेरी जिंदड़िए, गुर खेवड़ सब तराया राम। हर हर पुरख दयाल है मेरी जिंदड़िए, गुर सतगुर मीठ लगाया राम। कर कृपा सुन बेनती हर हर, जन नानक नाम ते आया राम। बिहागड़ा महला चौथा, जग सुकृत कीर्त नाम है मेरी जिंदड़िए, हर कीर्त हर मन तारे राम। हर हर नाम पवित्र है मेरी जिंदड़िए, जप हर हर नाम उधारे राम। सब किल विख पाप दुख कटिया मेरी जिंदड़िए, मल गुरमुख नाम उतारे राम। वड पुन्नी हर त्याया जन नानक, हम मूर्ख मुग्ध निस्तारे राम। जो हर नाम ते आए दे मेरी जिंदड़िए, तिन्ना पंचे वसगत आए राम। अंतर नाम निध नाम है मेरी जिंदड़िए, गुर सतगुर लख लखाए राम। गुर आसा मनसा पूरिया मेरी जिंदड़िए, हर मिलिया भुख सब जाए राम। तुर मस्तक हर प्रभ लिखिया मेरी जिंदड़िए, जन नानक हर गुण गाए राम। हम पापी बलवंचिया मेरी जिंदड़िए, पर द्रोही ठग माया राम।
ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰਪੂਰੇ ਗਤਮਿਤ ਪਾਇਆ ਰਾਮ। ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁੜ ਜੀਵਾਇਆ ਰਾਮ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨਕੇ ਸਬਦੋ ਗਵਾਇਆ ਰਾਮ। ਅਤਿ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜਿਤ ਜਪਿਆ ਪਾਪ ਗਵਾਤੇ ਰਾਮ। ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ, ਚਹੋ ਕੁੰਡੀ ਚਹੋ ਜੁਗ ਜਾਤੇ ਰਾਮ। ਹਉ ਮੈਂ ਮਹਿਲ ਸਭ ਉਤਰੀ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰ ਨਾਤੇ ਰਾਮ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਹਰ ਰਾਤੇ ਰਾਮ। ਬਿਹਾਗੜਾ ਮਹੱਲਾ ਚੌਥਾ। ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਆਧਾਰੋ ਰਾਮ। ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੜੀਏ, ਬਿਖ ਭਉਜਲ ਤਾਰਨ ਹਾਰੋ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿੰਨ ਸੰਤ ਜਨਾ ਜੈਕਾਰੋ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁੱਖ ਨਿਵਾਰਨ ਹਾਰੋ ਰਾਮ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ। ਤੇ ਸਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਰਾਮ। ਗੁਰਵਿਟੋ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ। ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸੋ ਹਰ ਹਰ ਲੇਖੈ ਰਾਮ। ਤਿਸ ਜਨ ਕੇ ਪੱਗ ਨਿਤ ਪੂਜੀਐ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇਸੈ ਰਾਮ। ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਨੇਸੈ ਰਾਮ। ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ, ਨਿਤ ਹਰ ਹਰ ਹਰ ਜਸ ਗਾਵੈ ਰਾਮ। ਵਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ। ਨਾਨਕ ਤੇ ਹਰ ਦਰ ਪੈਨ ਆਇਆ ਮੇਰੀ ਜਿੰਦੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਬਿਹਾਗੜਾ ਮਹੱਲਾ ਚੌਥਾ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ ਰਾਮ। ਜੋ ਮੋਹੇ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹਰ ਦਰ ਗੈ ਢੋਈ ਨਾ ਲਹਿਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲੁਬਾਣੇ ਰਾਮ। ਜਨ ਨਾਨਕ ਗੁਰਮਿਲ ਉਭਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ। ਸਭ ਜਾਏ ਮਿਲਹੋ ਸਤਿਗੁਰੂ ਕਹੋ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਿਰੜਾਵੈ ਰਾਮ। ਹਰ ਜਪਦਿਆਂ ਖਿਨ ਢਿੱਲ ਨਾ ਕੀਜਾਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ, ਸੋ ਡਰੈ ਜਿਨ ਪਾਪ ਕਮੱਤੇ ਰਾਮ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁੱਟ ਕੱਤੇ ਰਾਮ। ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ, ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ। ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ, ਜਿਨ ਪੈਰੀ ਆਣ ਸਭ ਕੱਤੇ ਰਾਮ। ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ, ਜੋ ਸਬਦੂ ਸਾਹਿਬ ਵੱਡਾ ਰਾਮ। ਜਿਨੀ ਇੱਕ ਮਨ ਇਕਾਰਾ ਦਿਆ ਮੇਰੀ ਜਿੰਦੜੀਏ, ਤਿੰਨਾ ਨਾਹੀ ਕਿਸੈ ਦੀ ਕਿ ਚੱਡਾ ਰਾਮ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ,
ਚੱਖ ਮਾਰਨ ਸਭ ਨਿੰਦਕ ਕੰਡਾ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਤੁਰ ਮਸਤਕ ਹਰ ਲਿਖ ਛੱਡਾ ਰਾਮ। ਬਿਹਾਗੜਾ ਮਹੱਲਾ ਚੌਥਾ, ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਤੂੰ ਜਾਣੈ ਜੋ ਜੀਏ ਕਮਾਈਏ ਰਾਮ। ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ, ਸਭ ਵੇਖੇ ਮਨ ਮੁਕਰਾਈਏ ਰਾਮ। ਮਨ ਮੁੱਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਬਿਰਥੀ ਕਾਲ ਗਵਾਈਏ ਰਾਮ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਹਰ ਹਾਜ਼ਰ ਨਦਰੀ ਆਈਏ ਰਾਮ। ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ, ਜੋ ਪ੍ਰਭ ਮੇਰੇ ਮਨ ਭਾਣੇ ਰਾਮ। ਸੇ ਹਰ ਦਰਗਹਿ ਪੈਨ ਆਇਆ ਮੇਰੀ ਜਿੰਦੜੀਏ, ਅਹਿਨਸ ਸਾਜ ਸਮਾਣੇ ਰਾਮ। ਤਿਨਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ, ਰੰਗ ਰਾਤੇ ਨਦਰ ਨੀ ਸਾਣੇ ਰਾਮ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ, ਮਿਲ ਸਾਧੂ ਸੰਗਿਆ ਗਾਣੇ ਰਾਮ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ, ਜਪ ਹਰ ਹਰ ਕ੍ਰਿਸ਼ਨਾ ਜਾਏ ਰਾਮ। ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ, ਤਿਸ ਮਨ ਨਾਮ ਵਸਾਏ ਰਾਮ। ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ, ਸੋ ਹਰ ਧਨ ਨਿਧ ਪਾਏ ਰਾਮ। ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ, ਨਾਨਕ ਹਰ ਗੁਣ ਗਾਏ ਰਾਮ। ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ, ਪਾਰ ਬ੍ਰਹਮ ਪ੍ਰਭਦਾਤਾ ਰਾਮ। ਤਾਕਾ ਅੰਤ ਨਾ ਪਾਈਐ ਮੇਰੀ ਜਿੰਦੜੀਏ, ਪੂਰਨ ਪੁਰਖ ਵਿਧਾਤਾ ਰਾਮ। ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ, ਜਿਉ ਬਾਲਕ ਪਿਤ ਮਾਤਾ ਰਾਮ। ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ, ਜਨ ਨਾਨਕ ਗੁਰਮੁਖ ਜਾਤਾ ਰਾਮ। ਛੱਕਾ ਇੱਕ ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਹਰ ਕਾਏ ਕਾ ਚੰਭਉ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਹਰ ਰੰਗ ਅਖਾੜਾ ਪਾਇਓ ਨ ਮੇਰੇ ਲਾਲ ਜੀਓ, ਆਵਣ ਜਾਣ ਸਵਾਏ ਰਾਮ। ਆਵਣ ਤਾਂ ਜਾਣਾ ਤਿਨੈ ਕੀਆ, ਜਿਨ ਮੇਦਨ ਸਿਰਜੀਆ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੂਲੇ ਫਿਰਦਿਆ। ਅੰਤ ਤੇਰਾ ਤੂੰ ਹੈ ਜਾਣੈ, ਤੂੰ ਸਮੈ ਰਿਆ ਸਮਾਏ। ਸੱਚ ਕਹਿ ਨਾਨਕ ਸੁਣੋ ਸੰਤੋ, ਹਰ ਵਰਤੈ ਧਰਮ ਨਿਆਏ। ਆਵੋ ਮਿਲੋ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾ ਦੇ ਰਾਮ। ਕਰ ਸੇਵੈ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮਕਾ ਮਾਰਗ ਸਾਦੇ ਰਾਮ। ਮਾਰਗ ਬਿਖੜਾ ਸਾਧ ਗੁਰਮੁਖ, ਹਰ ਦਰਗਹਿ ਸੋਭਾ ਪਾਈਐ। ਜਿਨ ਕੋ ਵਿਧਾਤੈ ਤਰੋ ਲਿਖਿਆ, ਤਿੰਨਾ ਰਹਿਣ ਦਿਨ ਲਿਵਲਾਈਐ। ਹਉ ਮੈਂ ਮਮਤਾ ਮੋਹ ਛੁੱਟਾ, ਜਾਂ ਸੰਗ ਮਿਲਿਆ ਸਾਧੇ। ਜਨ ਕਹਿ ਨਾਨਕ ਮੁਕਤ ਹੋਵਾ, ਹਰ ਹਰ ਨਾਮ ਆਰਾ ਦੇ। ਕਰ ਜੋੜੋ ਸੰਤੇ ਇਕੱਤਰ ਹੋਏ ਮੇਰੇ ਲਾਲ ਜੀਓ, ਅਵਨਾਸੀ ਪੁਰਖ ਪੂਜੇ ਹਾ ਰਾਮ। ਬਹੁਵਿਧ ਪੂਜਾ ਖੋਜੀਐ ਮੇਰੇ ਲਾਲ ਜੀਓ, ਇਹੋ ਮਨ ਤਨ ਸਭ ਅਰਪੇ ਹਾ ਰਾਮ। ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਛੜਾਵੇ। ਜਿਸ ਹੋਏ ਕਿਰਪਾਲ ਦਇਆਲ ਸੁਆਮੀ, ਸੋ ਪ੍ਰਭ ਅੰਕ ਸਮਾਵੇ। ਭਾਗ ਮਸਤਕ ਹੋਏ ਜਿਸ ਕਹਿ, ਤਿਸ ਗੁਰ ਨਾਲ ਸੁਨੇਹਾ। ਜਨ ਕਹਿ ਨਾਨਕ ਮਿਲ ਸਾਧ ਸੰਗਤ, ਹਰ ਹਰ ਨਾਮ ਪੂਜਿਹਾ। ਦਹਿ ਦਿਸ ਖੋਜ ਤਹਮ ਫਿਰੇ ਮੇਰੇ ਲਾਲ ਜੀਓ, ਹਰ ਪਾਇਆੜਾ ਕਰ ਆਏ ਰਾਮ। ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ, ਹਰ ਤਿਸਮੈ ਰਿਆ ਸਮਾਏ ਰਾਮ। ਸਰਬੇ ਸਮਾਣਾ ਆਪ ਸਵਾਮੀ, ਗੁਰਮੁਖ ਪ੍ਰਗਟ ਹੋਇਆ। ਮਿਟਿਆ ਦੇਰਾ ਦੁਖ ਨਾਠਾ, ਅਮਿਓ ਆਰਾ ਚੋਇਆ। ਜਹਾਂ ਦੇਖਾਂ ਤਹਾਂ ਸਵਾਮੀ, ਪਾਰ ਬ੍ਰਹਮ ਸਭ ਠਾਏ। ਜਨ ਕਹਿ ਨਾਨਕ ਸਤਿਗੁਰ ਮਿਲਿਆਇਆ, ਹਰ ਪਾਇਆੜਾ ਕਰ ਆਏ। ਰਾਗ ਬਿਹਾਗੜਾ ਮਹੱਲਾ ਪੰਜਵਾਂ, ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ, ਪ੍ਰਾਨ ਆਧਾਰਾ ਰਾਮ। ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ, ਅਪਰਿਆ ਪਾਰਾ ਰਾਮ। ਗੋਪਾਲ ਦਇਆਲ ਗੋਬਿੰਦ ਲਾਲਨ, ਮਿਲੋ ਕੰਤ ਨਿਮਾਣੀਆਂ। ਨੈਣ ਤਰਸਨ ਦਰਸ ਪਰਸਨ, ਨੈ ਨੀਂਦ ਰਹਿਣ ਵਿਹਾਣੀਆਂ।
ज्ञान अंजन नाम बिंजन पै सगल सिंगारा, नानक पयम पै संत जंपै मेल कंत हमारा। लाख उलाहने मोहे हर जब लगन है मिले राम, मिलन को करो अपाव किश हमारा न चले राम। चल चित बेत्या नित प्रे बेनो कवन विधि ना तीजी है, खान पान सिंगार बिरथे हर कंत बिन क्यों जीजी है। आसा प्यासी रहन दिन यार रह ना सकिया एक तले, नानक पयम पै संत दासी तो प्रसाद मेरा पिर मिले। सेज एक प्रयो संग दर्शना पाईए राम, अवगन मोहे अनेक कत महल बुलाईए राम। निर्गुण निमाणी अनाथ बिनवै मिलहो प्रभु कृपा निदे, प्रम पीत खोइए सहज सोइए प्रभ पलक पेखत नम निदे। गृह लाल आवै महल पावै मिल संग मंगल गाइए, नानक पयम पै संत सरणी मोहे दर्स दिखाइए। संतन कै प्रसाद हर हर पाया राम, इश्पुनी मन सांत तप्त बुझाया राम। सफला सोजन सरहणे सुहावी अंत मंगल रसकना, प्रगटे गोपाल गोबिंद लालन कवन रसना गुणपना। प्रम लोभ मोह बेकार थाके मिल सखी मंगल गाया, नानक पयम पै संत जंपै जिन हर हर संजोग मिलाया। बिहागड़ा महला पंजवा कर कृपा गुरपार ब्रह्म पूरे अंधन नाम वखाणा राम। अमृत बाणी उचरा हर जस मिठा लगे तेरा पाणा राम। कर दया मया गोपाल गोबिंद कोए नाही तुझ बिना, समराथिया गाथिया पार पूर्ण जियो तन तन तुम मना। मूर्ख मुग्ध अनाथ चंचल बलहीन नीच जाना, बिनवंत नानक सरन तेरी रख ले ओ आवन जाना। साधे सरनी पाईए हर जियो गुण गावे हर नीता राम, तूर भगतन की मंतन लगो हर जियो सब पद पुनीता राम। पथता पुनीता होहे तिन संग जिन बिदाता पाया, नाम राते जी दाते नित दे चढ़े सवाया। रिद सिद्ध नव निध हर जप जिनी आत्म जीता, बिनवंत नानक वडभाग पाईए साध साजन मीता। जिनी सच वणंजिया हर जियो से पूरे सहा राम, बहुत खजाना तिन पह हर जियो। हर कीर्तन लहा राम काम क्रोध ना लो व्यापै, जोजन प्रभ स्यो रातिया। एक जन एक मन राम कै रंग मातिया, लग संत चरणी पड़े सरणी मन तिन्ना ओ महा। बिनवंत नानक जिन नाम पल्लै सही सच्चे साहा, नानक सोई सिमरिए हर जियो। जा की कल तारी राम गुरमुख मनो न विसरै हर जियो, करता पुरख मुरारी राम। दुख रोग ना पौ ब्यापै जिनी हर हर त्याया, संत प्रसाद तरे पवजल पूर्व लिखिया पाया। वजी वधाई मन सांत आई मिलिया पुरखिया पारी, बिनवंत नानक सिमर हर हर इच्छपुनी हमारी। बिहागड़ा महला पंजवा कर दूजा एक ओंकार, सतनाम गुरप्रसाद वद सुख रै निड़िए। प्रे प्रेम लगा घट दुख नींदड़िए, परसौ सदा पगा पग तूर बांछो सदा जाचो। नाम रस बैरागनी प्रेरंग राती सहज माती महा दुर्मत त्यागनी। गह पुजा लीनी प्रेम पीनी मिलन प्रीतम सच मगा, बिनवंत नानक तार कृपा रहो चरण संग लगा। मेरी सखी सहेलड़ियो प्रभ कै चरण लगे, मन प्रे प्रेम कणा हर की भगत मंगे।
ਹਰ ਭਗਤ ਪਾਈਐ ਪ੍ਰਭ ਤੇ ਆਈਐ ਜਾਏ ਮਿਲੀਐ ਹਰ ਜਨਾ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਤਨ ਇਹੋ ਮਨਾ ਬੜ ਪੁਰਖ ਪੂਰਨ ਗੁਣ ਸੰਪੂਰਨ ਪ੍ਰਭ ਪ੍ਰੀਤ ਹਰ ਹਰ ਮਿਲ ਪੱਗੈ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ ਨਿਤ ਨਿਤ ਜਪੈ ਹਰ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਂਡ ਨਾ ਬੈਸਈ ਪ੍ਰਭ ਪੁਰਖ ਚਰਾਣੇ ਨੈ ਦੁਖ ਪਾਵੈ ਪ੍ਰਭ ਤੇ ਆਵੈ ਧਨ ਤੇ ਵਡਭਾਗੀਆ ਸੁਖ ਸਹਿਜ ਸੋਵੈ ਕਿਲ ਬਿਖ ਖੋਵੈ ਨਾਮ ਰਸ ਰੰਗ ਜਾਗੀ।

ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰ ਧਿਆਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਆਂ ਨੂੰ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਆਧਾਰ ਨਾਨਕ ਮਨਮੁਖਾਂ ਨਾਲੋਂ ਟੁੱਟੀਆਂ ਭਲੀ ਜਿੰਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿੰਨ ਪਉ ਸੰਸਾਰ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭਨਾ ਰਾਸ ਜਿਸਨੂੰ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੇ ਪਾਵਦੇ ਦਰ ਸੱਚੇ ਸੱਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ ਨਾਨਕ ਰੱਖਣ ਹਾਰਾ ਰੱਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋਵੈ ਜੇ ਚੱਲੈ ਤਸਰ ਜਾਏ ਨਾਨਕ ਸਭ ਕਿਛ ਆਪ ਹੈ ਅਵਰਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੂੰ ਜਿਵੜ ਅਵਰਨਾ ਕੋਈ ਤੂੰ ਜਿਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੂੰ ਜਿਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕਰਨ ਸਮਰੱਥ ਦਾਤਾਰ ਹੈ ਤੁਧ ਅੱਗੇ ਮੰਗਣ ਹੱਥ ਜੋੜ ਖਲੀ ਸਭ ਹੋਈ ਤੁਧ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰਭੰਡੀ ਪਾਤਾਲੀ ਪੁਰੀ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਓ ਸਬਦੈ ਸਾਧ ਨਾਮ ਪਾਇਓ ਮਨ ਅਠਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਣਾ ਪਛਾਣੈ ਮੂੜਾ ਅਵਰਾ

ਅੰਧਨ ਸਹਿਸਾ ਕਦੇ ਨਾ ਚੂਕੈ, ਬਿਨ ਸਬਦੇ ਦੁਖ ਪਾਏ, ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ, ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ, ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਾਮ ਨਿਧ ਪਾਏ, ਜੀਵਤ ਮਰੈ ਮਰੈ ਫੁਨ ਜੀਵੈ, ਤਾਮੋ ਖੰਤਰ ਪਾਏ, ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ, ਗੁਰ ਕਾ ਸ਼ਬਦ ਸਮਾਲ ਤੂੰ ਮੂੜੇ, ਗਤ ਮਤ ਸਬਦੇ ਪਾਏ, ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ, ਪੌੜੀ ਜਿਸਦੈ ਚਿੱਤ ਵਸਿਆ ਮੇਰਾ ਸੁਆਮੀ, ਤਿਸਨੋ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ, ਹਰ ਸੁਖਦਾਤਾ ਸਨਾ ਗੱਲਾਂ ਕਾ, ਤਿਸਨੋ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀ ਹੈ, ਜਿਨ ਹਰ ਧਿਆਇਆ ਤਿਸਨੋ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਈ ਹੈ ਮੋਹ ਜੋੜੀ ਹੈ, ਸਭ ਦੁੱਖ ਭੁੱਖ ਰੋਗ ਗਏ।

ਸਲੋਕ ਮਹੱਲਾ ਤੀਜਾ। ਸਾ ਰਸਨਾ ਜਲ ਜਾਓ ਜਿਨ ਹਰ ਕਾ ਸੁਭਾਵ ਨਾ ਪਾਇਆ, ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ। ਮਹੱਲਾ ਤੀਜਾ। ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ, ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕਹਿ ਨਾਇ ਪਿਆਰਿਆ। ਪੌੜੀ। ਹਰ ਆਪੇ ਠਾਕਰ ਸੇਵਕ ਭਗਤ, ਹਰ ਆਪੇ ਕਰੇ ਕਰਾਏ, ਹਰ ਆਪੇ ਵੇਖੈ ਵਿਖਸੈ ਆਪੇ, ਜਿਤ ਭਾਵੈ ਤਿਤ ਲਾਏ। ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉੱਜੜ ਪਾਏ, ਹਰ ਸੱਚਾ ਸਾਹਿਬ ਸੱਚ ਤਪਾਵਸ, ਕਰ ਵੇਖੈ ਚਲਤ ਸਵਾਏ। ਗੁਰ ਪ੍ਰਸਾਦ ਕਹਿ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਸਲੋਕ ਮਹੱਲਾ ਤੀਜਾ। ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ, ਜੇ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹੈ ਗੁਰਮੁਖ ਭਿਖਿਆ ਨਾਉ, ਤਿਸਕੇ ਚਰਨ ਪਖਾਲੀ ਐ ਨਾਨਕ ਹਉ ਬਲਿਹਾਰੈ ਜਾਉ। ਮਹੱਲਾ ਤੀਜਾ। ਨਾਨਕ ਤਰ ਵਰ ਏਕ ਫਲ, ਦੋਇ ਪੰਖੇ ਰੂਆ ਹੈ, ਆਵਤ ਜਾਤ ਨਾ ਦਿਸਈ ਨਾ ਪਰ ਪੰਖੀ ਤਾਹੇ, ਬਹੁ ਰੰਗੀ ਰਸ ਭੋਗਿਆ ਸ਼ਬਦ ਰਹੈ ਨਿਰਵਾਣ, ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਪੌੜੀ। ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪੀਸਾਵੈ, ਆਪ ਪਕਾਵੈ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ, ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ, ਜਿਸਨੋ ਕਿਰਪਾਲ ਹੋਵੈ ਹਰ ਆਪੇ ਤਿਸਨੋ ਹੁਕਮ ਮਨਾਵੈ। ਸਲੋਕ ਮਹੱਲਾ ਤੀਜਾ। ਕਰਮ ਧਰਮ

ਪੌੜੀ ਆਪੇ ਸੁਰ ਨਰ ਗਣ ਗੰਧਰਬਾ ਆਪੇ ਖੜਦਰ ਸਨਕੀ ਬਾਣੀ ਆਪੇ ਸਿਵ ਸੰਕਰਾ ਮਹੇਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਰੈ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਰ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਹਿ ਜਾਣੀ ਸਲੋਕ ਮਹੱਲਾ ਤੀਜਾ ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ ਪਿਰ ਪਾਇਆ ਕਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕਰ ਦਾਸ ਭਇਆ ਆਪੇ ਦਸ ਅੱਠ ਵਰਨ ਉਪਾਇਆ ਨੂੰ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ਆਪਾ ਭੁੱਲ ਨਾ ਭੁੱਲੈ ਕਭੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨ੍ਹਾਂ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਭਰਮ ਗਿਆ ਸਲੋਕ ਮਹੱਲਾ ਪੰਜਵਾਂ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਜਿਨ ਕੀਤੀ ਤਸੈ ਨਾ ਜਾਣੀ ਨਾਨਕ ਫੇਟਾ ਲੂਣੀ ਦੇ ਮਹੱਲਾ ਪੰਜਵਾਂ ਘਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕਉ ਪਾਲ ਪੌੜੀ ਆਪੇ ਆਪੇ ਅੜਸਠ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਯਮ ਵਰਤੈ ਸਵਾਮੀ ਆਪ ਜਪਾਏ ਨਾਮ ਆਪ ਦਇਆਲ ਹੋਏ ਪੌਖੰਡ ਨੂੰ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ ਬੁਝਾਏ ਸੋ ਸਦੀ ਦਰਗੈ ਪਾਏ ਮਾਨ ਜਿਸ ਦੀ ਪੈਜ ਰੱਖੈ ਹਰ ਸਵਾਮੀ ਸੋ ਸੱਚਾ ਹਰ ਜਾਨ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਐਨਿਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫਰਮਾਇਆ ਕਾਰੀਏ ਕਰੇ ਹੋ ਗੁਰੂ ਦੁਆਰੈ ਹੋਏ ਕਹਿ ਸਭ ਸੰਭਾਲਿਓ ਸਾਹਿਬ ਸਦਾ ਹਜੂਰ ਹੈ ਭਰਮੇ ਕੇ ਛੌੜ ਕੱਟ ਕੈ ਅੰਤਰ ਜੋ ਧਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਓ ਲਾਏ ਹੋ ਸਤਿਗੁਰ ਕਾ ਪਾਣਾ ਚਿਤ ਰੱਖੋ ਸੰਜਮ ਸੱਚਾ ਨੇ ਹੋ ਨਾਨਕ ਹੈ ਸੁਖ ਹੈ ਅੰਦਰ ਰੱਖ ਸੀ ਅੱਗੇ ਹਰ ਸਿਉ ਕੇਲ ਕਰੇ ਹੋ ਪੌੜੀ ਆਪੇ ਪਾਰ ਅਠਾਰੈ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਏ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਿਆ ਸੁਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ ਜਿਸਨੋ ਤਿਲ ਨਾ ਤਮਾਏ ਸਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ ਦਰਗਹਿ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸਭ ਸੱਚ ਮਦ ਪਾਈ ਹੈ ਸਤਿਗੁਰ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾਂ ਇਸਨੋ ਸੋਜੀ ਹੋਏ ਜਾਂ ਤਿਨ ਸਵਾਲਿਆ ਤਾਂ ਸਭ ਰਹਿਆ ਜਗਾਏ ਤਾਂ ਸਿਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮਿਲੈ ਸੋਏ ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ

ਪੌੜੀ ਜਿਸਦਾ ਕੀਤਾ ਸਭ ਕੁਛ ਹੋਵੇ ਜਿਸ ਨੂੰ ਪਰਵਾਹ ਨਾਹੀਂ ਕਿਸੇ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੇ ਸਭ ਮੁਹਤਾਜੀ ਕੱਢੇ ਤੇਰੀ ਜੇ ਤੁਧਨੋ ਸਾ ਲਾਹੇ ਸੋ ਸਭ ਕੁਛ ਪਾਵੇ ਜਿਸਨੋ ਕਿਰਪਾ ਨਿਰੰਜਨ ਕੇਰੀ ਸੋਈ ਸਾਹੋ ਸੱਚਾ ਵਣਜਾਰਾ ਜਿਨ ਵੱਖਰ ਲੱਦਿਆ ਹਰ ਨਾਮ ਧੰਨ ਤੇਰੀ ਸਭ ਤਿਸੈ ਨੂੰ ਸਾ ਲਾਹਿਓ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ ਸਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ

ਨਾਨਕ ਐਸੀ ਮਰਨੀ ਜੋ ਮਰੇ ਤਾਂ ਸਤ ਜੀਵਨ ਹੋਏ ਪੌੜੀ। ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ ਤਾਂ ਆਪਣਾ ਨਾਂ ਹਰਿ ਆਪ ਜਪਾਵੇ। ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰ ਭਾਵੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਧਰਮ ਰਾਏ ਹੈ ਹਰ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ। ਆਗਮਾ ਗੋਚਰ ਅਤ ਵੁੱਡਾ ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਈਆ ਕਿਤੇ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ ਇਨ ਵਿਦ ਵਸਿਆ ਮਨ ਆਏ। ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਿਆ ਸਮਾਏ। ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ ਆਏ। ਮਹੱਲਾ ਤੀਜਾ। ਏ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ। ਤੋਟਾ ਮੂਲ ਨਾ ਹੋਵਈ ਤੋਟਾ ਮੂਲ ਨਾ ਹੋਵਈ ਹਾਣਤ ਕਦੇ ਨਾ ਹੋਏ। ਨਾਨਕ ਗੁਰਮੁਖ ਪਾਈਐ ਜਾਂ ਕਉ ਨਦਰ ਕਰੇ ਪੌੜੀ। ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ। ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾ ਹਰ ਉਥੈ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ। ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ। ਸਲੋਕ ਮਹੱਲਾ ਤੀਜਾ।

ਆਪੇ ਵਟ ਪਰਵਾਰ, ਨਾਨਕ ਮੰਗੈ ਦਾਨ ਹਰ, ਸੰਤਾਂ ਰੇ ਨਾਰ, ਹੋਰ ਦਾ ਤਾਰ ਨਾ ਸੁਜਈ, ਤੂੰ ਦੇਵਣ ਹਾਰ ਸੁਧ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪਹਿਲਾ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ, ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭ ਕੋਏ। ਹਉ ਵਾਰੀ ਵੰਞਾ ਖਨੀਐ ਵੰਞਾ, ਤਉ ਸਾਹਿਬ ਕੇ ਨਾਵੈ ਰਹਾਉ। ਸਾਹਿਬ ਸਫਲਿਓ ਰੁਖੜਾ, ਅੰਮ੍ਰਿਤ ਜਾਂ ਕਾ ਨਾਉ, ਜਿਨ ਪੀਆ ਤੇ ਤ੍ਰਿਪਤ ਪਏ, ਹਉ ਤਿਨ ਬਲਿਹਾਰੈ ਜਾਉ। ਮੈਂ ਕੀ ਨਜ਼ਰ ਨਾ ਆਵਹੀ, ਵਸੈ ਹੱਬੀਆਂ ਨਾਲ, ਤਿਖਾ ਤਿਹਾਇਆ ਕਿਉ ਲਹਿ, ਜਾਂ ਸਰਪੀ ਤਰਪਾਲ। ਨਾਨਕ ਤੇਰਾ ਬਾਣੀਆ, ਤੂੰ ਸਾਹਿਬ ਮੈਂ ਰਾਸ, ਮਨ ਤੇ ਤੋਖਾ ਤਾਂ ਲਹਿ, ਜਾਂ ਸਿਫਤ ਕਰੀ ਅਰਦਾਸ। ਵਡਹੰਸ ਮਹੱਲਾ ਪਹਿਲਾ, ਗੁਣਵੰਤੀ ਸਹੁਰਾਵਿਆ, ਨਿਰਗੁਣ ਕੂਕੇ ਕਾਏ, ਜੇ ਗੁਣਵੰਤੀ ਥੀ ਰਹੇ ਤਾਂ ਭੀ ਸਹੁਰਾਵਣ ਜਾਏ। ਮੇਰਾ ਕੰਤ ਰਿਸਾਲੂ, ਕੀ ਧਨ ਅਵਰਾ ਰਾਵੇ ਜੀ ਰਹਾਉ, ਕਰਨੀ ਕਾਮਣ ਜੇ ਥੀਐ, ਜੇ ਮਨ ਧਾਗਾ ਹੋਏ, ਮਾਣਕ ਮੁੱਲ ਨਾ ਪਾਈਐ, ਲੀਜੈ ਚਿਤ ਪਰੋਏ, ਰਾਹੋ ਦਸਾਈ ਨਾ ਜੁਲਾ, ਅੱਖਾਂ ਅੰਬੜੀ ਆਸ, ਤੈਂ ਸਹਿ

ਸਹੁਰ ਆਵੈ ਸੋਏ, ਵੜਹੰਸ ਮਹੱਲਾ ਪਹਿਲਾ ਘਰ ਦੂਜਾ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤੇ ਲੋਭੀ ਲੋਭ ਲਬਾਇਆ। ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵਈਆਂ, ਤੇਰੇ ਨਾਮ ਵਿੱਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣੋ। ਚੂੜਾ ਭੰਨ

ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆ ਜੋ ਸਹਿ ਕੰਠ ਨ ਲੱਗੀਆਂ ਜਲਨ ਸੇ ਬਾੜੀਆਂ ਸਭ ਸਹੀਆਂ ਸਹੁ ਰਾਵਣ ਗਈਆਂ ਹਉ ਦਾਦੀ ਕਹਿ ਦਰ ਜਾਵਾਂ ਅਮਾਲੀ ਹਉ ਖਰੀ ਸੁਚੱਜੀ ਤੈ ਸਹਿਕ ਨਾ ਪਾਵਾਂ ਮਾਠ ਗੁੰਦਾਈ ਪੱਟੀਆ ਭਰੀਐ ਮਾਂਗ ਸੰਧੂਰੇ ਅੱਗੇ ਗਏ ਨਾ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਪਰੋ ਵਿਛੋੜੀ ਸੁਪਨਾ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਰ ਪਿਆਰੇ ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨਿੰਦੜੀਏ ਮਤ ਸਹੁ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਰ ਸੇਵ ਕਰੀਜੈ ਕਿਉਂ ਨਾ ਮਰੀਜੈ ਜੀ ਆਲਾ ਨਾ ਦੀਜੈ ਜਾਂ ਸਹੁ ਭਇਆ ਵਿਡਾਣਾ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੈ ਸਭ ਕੁਛ ਮੈਲਾ ਤਨ ਤੋਤੈ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਭੁਲਾਇਆ ਵਿਰਲਾ ਬੂਜੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਧਾਨ ਰਹਾਓ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮਹਿਲ ਨਾ ਉਤਰੈ ਹਉਮੈ ਮਹਿਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਮਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹੱਛਾ ਹੋਏ ਵਡਹੰਸ ਮਹੱਲਾ ਤੀਜਾ ਨਦਰੀ ਸਤਿਗੁਰ ਸੇਵੀ ਐ ਨਦਰੀ ਸੇਵਾ ਹੋਏ ਨਦਰੀ ਇਹੋ ਮਨ ਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚੇਤੈ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ ਰਹਾਓ ਨਦਰੀ ਮਰ ਕੈ ਜੀਵੀ ਐ ਨਦਰੀ ਸ਼ਬਦ ਵਸੈ ਮਨ ਆਏ ਨਦਰੀ ਹੁਕਮ ਬੁਝੀ ਐ ਹੁਕਮੇ ਰਹਿ ਸੁਮਾਏ ਜਿਨ ਜਿਹਵਾ ਹਰ ਰਸ ਨਾ ਚਖਿਓ ਸਾ ਜਿਹਵਾ ਜਲ ਜਾਓ ਅਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਏ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰਬਿਨ ਗਿਆਨ ਨਾ ਹੋਈ ਸ਼ਬਦ ਲੱਗੇ ਤਨ ਬੁਝਿਆ ਦੂਜੈ ਪਰਜਵੇ ਗੋਈ ਮਨ ਮੇਰੇ ਗੁਰਮਤ ਕਰਨੀ ਸਾਰ ਸਦਾ ਸਦਾ ਹਰ ਪ੍ਰਭ ਰਵੈ ਤਾਂ ਪਾਵੈ ਮੁਖ ਦੁਆਰ ਰਹਾਓ ਗੁਣਾ ਕਾ ਨਿਧਾਨ ਏਕ ਹੈ ਆਪੇ ਦੇ ਤਾਂ ਕੋ ਪਾਏ ਬਿਨਾਂ ਮੈਂ ਸਭ ਵਿਛੜੀ ਗੁਰ ਕੈ ਸ਼ਬਦ ਮਿਲਾਏ ਮੇਰੀ ਮੇਰੀ ਕਰਦੇ ਘਟ ਗਏ ਤਿੰਨਾ ਹੱਥ ਕਿਹੋ ਨਾ ਆਇਆ ਸਤਿਗੁਰ ਮਿਲਿਆ ਸੱਚ ਮਿਲੈ ਸੱਚ ਨਾਮ ਸਮਾਇਆ ਆਸਾ ਮਨਸਾ ਇਹੋ ਸਰੀਰ ਹੈ ਅੰਤਰ ਜੋ ਜਗਾਏ ਨਾਨਕ ਮਨਮੁਖ ਬੰਦ ਹੈ ਗੁਰਮੁਖ ਮੁਕਤ ਕਰਾਏ ਵਡਹੰਸ ਮਹੱਲਾ ਤੀਜਾ ਸੁਹਾਗਣੀ ਸਦਾ ਮੁਖੀ ਉਜਲਾ ਗੁਰ ਕੈ ਸਹਿਜ ਸੁਭਾਏ।

ਸਤਿਗੁਰ ਮੋਕੋ ਹਰ ਦੀਆ ਬੁਝਾਏ ਰਹਾਓ। ਦੁਹਾਗਣੀ ਖਰੀਆ ਬਿਲਾਂਦੀਆ ਤਿੰਨਾ ਮਹਿਲ ਨਾ ਪਾਏ, ਦੂਜੇ ਪਾਏ ਕਰੂਪੀ ਦੁੱਖ ਪਾਵੈ ਆਗੈ ਜਾਏ। ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮ ਵਸਾਏ, ਔਗੁਣਵੰਤੀ ਕਾਮਣੀ ਦੁਖ ਲਾਗੈ ਬਿਲਾਏ। ਸਭਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਿਛੂ ਨਾ ਜਾਏ। ਨਾਨਕ ਆਪੇ ਵੇਖ ਕੀਤਿਆਂ ਨਾਮੇ ਲਿਆ ਨ ਲਾਏ। ਵਡਹੰਸ ਮਹੱਲਾ ਤੀਜਾ, ਅੰਮ੍ਰਿਤ ਨਾਮ ਸਭ ਮੀਠਾ ਲਾਗਾ, ਗੁਰਸਬਦੀ ਸਾਧ ਆਇਆ। ਸੱਚੀ ਬਾਣੀ ਸਹਿ ਸਮਾਣੀ, ਹਰ ਜਿਉ ਮਨ ਵਸਾਇਆ। ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰੂ ਹਰ ਨਾਮ ਧਿਆਇਆ ਰਹਾਉ। ਬ੍ਰਹਮ ਹੈ ਵੇਦ ਬਾਣੀ ਪ੍ਰਗਾਸੀ, ਮਾਇਆ ਮੋਹ ਪਸਾਰਾ। ਮਹਾਂਦੇਵ ਗਿਆਨੀ ਵਰਤੈ ਕਰ ਆਪਣੇ, ਤਾਮਸ ਬਹੁਤ ਅਹੰਕਾਰਾ। ਕਿਸਨ ਸਦਾ ਅਵਤਾਰੀ ਰੂਦਾ, ਕਿਤ ਲਗ ਤਰੈ ਸੰਸਾਰਾ। ਗੁਰਮੁਖ ਗਿਆਨ ਰਤੇ ਜੁਗ ਅੰਤਰ, ਚੂਕੈ ਮੋਹ ਗੁਬਾਰਾ। ਸਤਿਗੁਰ ਸੇਵਾ ਤੇ ਨਿਸਤਾਰਾ, ਗੁਰਮੁਖ ਤਰੈ ਸੰਸਾਰਾ। ਸਾਚੈ ਨਰ ਤੇ ਬੈਰਾਗੀ, ਪਾਏ ਮੁਖ ਦੁਆਰਾ। ਏਕੋ ਸੱਚ ਵਰਤੈ ਸਭ ਅੰਤਰ, ਸਭਨਾ ਕਰੇ ਪ੍ਰਤਪਾਲਾ। ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਿਆਲਾ। ਵਡਹੰਸ ਮਹੱਲਾ ਤੀਜਾ। ਗੁਰਮੁਖ ਸੱਚ ਸੰਜਮ ਤਤ ਗਿਆਨ, ਗੁਰਮੁਖ ਸੱਚੈ ਲੱਗੈ ਧਿਆਨ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ। ਗੁਰਮੁਖ ਜਾਤ ਪਤ ਸੱਚ ਸੋਏ, ਗੁਰਮੁਖ ਅੰਤਰ ਸਿਖਾਈ ਪ੍ਰਭ ਹੋਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਏ, ਗੁਰਮੁਖ ਆਪ ਵਡਾਈ ਦੇਵੈ ਸੋਏ। ਗੁਰਮੁਖ ਸ਼ਬਦ ਸੱਚ ਕਰਨੀ ਸਾਰ, ਗੁਰਮੁਖ ਨਾਨਕ ਪਰਵਾਰੈ ਸਾਧਾਰ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਤੇ ਆਏ। ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ ਰਹਾਉ। ਅੱਖੀ ਸੰਤੋਖੀਆਂ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਪਾਉ ਗਵਾਏ। ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ, ਨਾਮ ਪਰਮਲ ਹਿਰਦੈ ਰਿਆ ਸਮਾਏ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਡਹੰਸ ਮਹੱਲਾ ਤੀਜਾ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚੈ ਸ਼ਬਦ ਸੱਚ ਸਮਾਏ। ਇਹ ਮਨ ਨਾਮ ਨਿਧਾਨ ਤੂੰ ਪਾਏ, ਆਪਣੇ ਗੁਰ ਕੀ ਮਨ ਲਹਿਰ ਜਾਏ ਰਹਾਓ। ਗੁਰ ਕੈ ਸ਼ਬਦ ਵਿੱਚੋਂ ਮਹਿਲ ਗਵਾਏ, ਨਿਰਮਲ ਨਾਮ ਵਸੈ ਮਨ ਆਏ। ਭਰਮੇ ਪੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਵਾਰ। ਨਾਨਕ ਸੇਵਟ ਭਾਗੀ ਜਿਨ ਹਰ ਨਾਮ ਤੇ ਆਇਆ, ਗੁਰਪ੍ਰਸਾਦੀ ਮਨ ਵਸਾਇਆ।

ਵੜਾ ਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਧੀਰਜ ਪਾਵਾਂ ਹਾਂ ਜਾਇ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਪੂਲਾ ਮਨ ਸਮਝੈ ਗੁਰਸਬਦੀ ਹਰ ਹਰ ਸਦਾ ਤੇ ਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਾਉ ਸਭ ਵੇਸ ਕਰੀ ਪਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਪਿਰ ਪਿਆਰਾ ਮੈਂ ਨਜ਼ਰ ਨਾ ਦੇਖੈ ਹਾਉ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹਾਉ ਸਿੰਗਾਰ ਸਿੰਗਾਰੀ ਸੋ ਪਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਪਿਰ ਰਾਵੇ ਵਾਲਾ ਸੱਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਪਿਰ ਪਾਇਆੜਾ ਪ੍ਰਭ ਮੇਰਾ ਮੈਂ ਉੱਪਰ ਨਜ਼ਰ ਕਰੀ ਪਿਰ ਸਾਚੈ ਮੈਂ ਛੋਡਿਆੜਾ ਮੇਰਾ ਤੇਰਾ ਸਭ ਮੰਤਨ ਜੀਓ ਕਰੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਣਾ ਪ੍ਰਭ ਨਜ਼ਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਕਾ ਮੈਂ ਦੇ ਸੁਨੇਹਾ ਤਿਸ ਮੰਤ ਨੇ ਆਪਣਾ ਦੇਵਾਂ ਨਿਤ ਪੱਖਾ ਫੇਰੀ ਸੇਵ ਕਮਾਵਾਂ ਤਿਸ ਆਗੈ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ ਨਾਨਕ ਮਨ ਆਸ ਪੁਜਾਏ ਗੁਰ ਸੱਜਣ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵਾਂ ਗੁਰ ਸਤਿਗੁਰ ਪਾਛੋ ਹਰ ਗੋਸ਼ਟ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਮਨ ਜੀਵੈ ਨਾਮ ਸੁਣ ਤੇਰਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਵੇਲੇ ਮਰ ਜਾਏ ਜੀਓ ਮੇਰਾ ਹਰ ਵੇਖਣ ਕਹੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸਨੋ ਨਜ਼ਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ ਜੇ ਸਤਿਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ ਹਰ ਜਪ ਹਰ ਸੇ ਤੀਰ ਲਿਆ ਵਡਹੰਸ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤਿ ਉੱਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਕੋਟ ਕੋਟ ਕੋਟ ਲਖ ਧਾਵੈ ਇੱਕ ਤਿਲ ਤਾਂ ਕਾ ਮਹਿਲ ਨਾਮ ਪਾਵੈ ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਮੇਲਾ ਰਹਾਉ ਲਾਖ ਭਗਤ ਜਾਂ ਕੋ ਆਰਾਧੈ ਲਾਖ ਚਪੀਸਰ ਤਪਹੀ ਸਾਧੈ ਲਾਖ ਜੋਗੀਸਰ ਕਰਤੇ ਜੋਗਾ ਲਾਖ ਭੋਗੀਸਰ ਭੋਗੈ ਭੋਗਾ ਘਟ ਘਟ ਵਸੈ ਜਾਣੈ ਥੋਰਾ ਹੈ ਕੋਈ ਸਾਜਣ ਪਰਦਾ ਤੋਰਾ ਕਰੋ ਜਤਨ ਜੇ ਹੋਏ ਮਿਹਰਬਾਨਾ ਤਾਂ ਕਹੋ ਦੇਈ ਜੀਓ ਕੁਰਬਾਨਾ ਫਿਰਤ ਫਿਰਤ ਸੰਤਨ ਪਹਿਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ ਕਹੋ ਨਾਨਕ ਪ੍ਰਭ ਮੇਰਾ ਉੱਚਾ ਪੜਹੰਸ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਚ ਤੇਰੇ ਰਹਾਓ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਏ ਨਾ ਜਾਵੈ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਵਡਹੰਸ ਮਹੱਲਾ ਪੰਜਵਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰਪ੍ਰਸਾਦ ਕੋ ਸ਼ਬਦ ਪਛਾਣੈ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ ਰਹਾਓ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸੈ ਜਨਾਵੋ ਤਿਨੈ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਏਤੇ ਉਤ ਦੇਖੋ ਓੜ ਤੁਮਾਰੀ ਮੋਹੇ ਨਿਰਗੁਣ ਗੁਣ ਕਿਛੂ ਨਾ ਜਾਤਾ ਨਾਨਕ ਸਾਧੂ ਦੇਖ ਮਨ ਰਾਤਾ ਵਡਹੰਸ ਮਹੱਲਾ ਪੰਜਵਾਂ ਅੰਤਰ

ਪੂਰੇ। ਜੇ ਸੋ ਖੇਲ ਖਿਲਾਈਏ ਬਾਲਕ ਰਹਿ ਨਾ ਸਕੈ ਬਿਨ ਖੀਰੇ। ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ ਜੇ ਸੋ ਭੋਜਨ ਮੈਂ ਨੀਰੇ। ਮੇਰੇ ਮੰਤਰ ਪ੍ਰੇਮ ਪ੍ਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ। ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮੇਲੋ ਮਿੱਤਰ ਸੁਖਦਾਤਾ ਉਹ ਜੀ ਕੀ ਮੇਰੀ ਸਭੇ ਦਿਨ ਜਾਣੈ ਨਿਤ ਸੁਣਾਵੇ ਹਰ ਕੀਆਂ ਬਾਤਾਂ। ਹਾਂ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ ਜਿਉ ਚਾਤਰਕ ਜਲ ਕਉ ਬਿਲਲਾਤਾ। ਹਾਂ ਕਿਆ ਗੁਣ ਤੇਰੇ ਸਰ ਸੰਭਾਲੀ ਮੈਂ ਨਿਰਗੁਣ ਕਉ ਰੱਖ ਲੇਤਾ। ਹਾਂ ਭਈ ਉਡੀਣੀ ਕੰਤ ਕਉ ਅਮਾਲੀ ਸੋ ਪਿਰ ਕਦ ਨੈਣੀ ਦੇਖਾ। ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੇ ਨਾ ਲੇਖਾ। ਇਹੋ ਕਾਪੜ ਤਾਨਾ ਸੁਖਾਵਈ ਕਰ ਨਾ ਸਕੋ ਹਉ ਵੇਸਾ ਜਿਨੀ ਸਖੀ ਲਾਲ ਰਾਵਿਆ ਪਿਆਰਾ ਤਿੰਨ ਆਗੈ ਹਮ ਆਦੇਸਾ। ਮੈਂ ਸਭ ਸਿੰਗਾਰ ਬਣਾਇਆ ਅਮਾਲੀ ਬਿਨ ਪਿਰ ਕਾਮ ਨਾ ਆਏ ਜਾਂ ਸਹਿ ਬਾਤ ਨਾ ਪੁੱਛੀਆਂ ਅਮਾਲੀ ਤਾਂ ਬਿਰਥਾ ਜੋਬਨ ਸਭ ਜਾਏ। ਧਨ ਧਨ ਤੇ ਸੁਹਾਗਣੀ ਅਮਾਲੀ ਜਿਨ ਸਭ ਰਿਆ ਸਮਾਏ। ਹਾਂ ਵਾਰਿਆ ਤਿੰਨ ਸੁਹਾਗਣੀ ਅਮਾਲੀ ਤਿਨਕੇ ਤੋਵਾਂ ਸਦ ਪਾਏ ਜਿਚਰ ਦੂਜਾ ਪਰਮ ਸਾ ਅਮਾਲੀ ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ। ਮੈਂ ਸਰਬ ਸੁਖਾਂ ਸੁਖ ਪਾਇਆ ਅਮਾਲੀ ਪਿਰ ਸਰਬ ਰਿਆ ਭਰਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕਹਿ ਲੱਗ ਪੈਰੇ। ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਸੱਚੀ ਬਾਣੀ ਸੱਚ ਤੁਹਨ ਸੱਚ ਸ਼ਬਦ ਵਿਚਾਰਾ ਅੰਦਨ ਸੱਚ ਸਲਾਹਣਾ ਧੰਨ ਧਨ ਵਡ ਪਾਗ ਹਮਾਰਾ। ਮਨ ਮੇਰੇ ਸੱਚੇ ਨਾ ਮਿਟੋ ਬਲ ਜਾਓ ਦਸਮ ਦਾਸਾ ਹੋਏ ਰਹੇ ਤਾਂ ਪਾਵੈ ਸੱਚਾ ਨਾਮ ਰਹਾਓ। ਜਿਹਵਾ ਸੱਚੀ ਸੱਚ ਰਤੀ ਤਨ ਮਨ ਸੱਚਾ ਹੋਏ ਬਿਨ ਸੱਚੇ ਹੋਰ ਸਲਾਹਣਾ ਜਾਸੈ ਜਨਮ ਸਭ ਖੋਏ। ਸੱਚ ਖੇਤੀ ਸੱਚ ਬੀਜਣਾ ਸੱਚਾ ਵਾਪਾਰਾ ਅੰਦਨ ਲਾਹਾ ਸੱਚ ਨਾਮ ਧਨ ਭਗਤ ਭਰੇ ਭੰਡਾਰਾ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਉ ਜਿਸਨੋ ਬਖਸੇ ਤਿਸ ਮਿਲੈ ਮੈਲੀ ਪਾਏ ਥਾਉ। ਆਵੈ ਸੱਚੇ ਜਾਵੈ ਸੱਚੇ ਫਿਰ ਜੋਨੀ ਮੂਲ ਨਾ ਪਾਹੇ ਗੁਰਮੁਖ ਦਰ ਸੱਚੈ ਸਚਿਆਰ ਹੈ ਸੱਚੇ ਮਾਏ ਸਮਾਏ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚੈ ਥਾਨ ਸੱਚ ਸਲਾਹਣਾ ਸਤਿਗੁਰ ਬਲਿਹਾਰੈ ਜਾਓ। ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚੈ ਮਿਲੇ ਤਾਂ ਮਿਲੇ ਆਪੇ ਲਏ ਮਿਲਾਏ ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਏ। ਵਡਹੰਸ ਮਹੱਲਾ ਤੀਜਾ ਮਨੁਆ ਦੇ ਜਿਸ ਧਾਮ ਦਾ ਉਹ ਕੈਸੇ ਹਰ ਗੁਣ ਗਾਵੈ ਇੰਦਰੀ ਵਿਆਪ ਰਹੀ ਅਧਕਾਈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਿਜੇ ਗੁਣ ਰਵੀਜੈ। ਰਾਮ ਨਾਮ ਇਸ ਯੁਗ ਮੈਂ ਦੁਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ। ਸ਼ਬਦ ਚੀਨ ਮਨ ਨਿਰਮਲ ਹੋਵੈ ਤਾਂ ਹਰ ਕੇ ਗੁਣ ਗਾਵੈ ਗੁਰਮਤੀ ਆਪੈ ਆਪ ਪਛਾਣੈ ਤਾਂ ਨਿਕਰ ਵਾਸਾ ਪਾਵੈ। ਇਹ ਮਨ ਮੇਰੇ ਸਦਾ ਰੰਗਰਾਤੇ ਸਦਾ ਹਰ ਕੇ ਗੁਣ ਗਾਓ ਹਰ ਨਿਰਮਲ ਸਦਾ ਸੁਖਦਾਤਾ ਮਨ ਚੰਦਿਆ ਫਲ ਪਾਓ। ਹਮ ਨੀਚ ਸੇ ਉਤਮ ਭਏ ਹਰ ਕੀ ਸਰਣਾਈ ਪਾਥਰ ਡੁੱਬਦਾ ਕਾਢ ਲਿਆ ਸਾਚੀ ਵਡਿਆਈ ਬਿਕਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਈ। ਅਕਉ ਪਰਮਲ ਭਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਬ ਹੈ ਜਗ ਮੈਂ ਖੱਟਿਆ ਆਏ ਪੂਰੇ ਭਾਗ ਸਤਿਗੁਰ ਮਿਲੇ ਹਰ ਨਾਮ ਤੇ ਆਏ ਮਨਮੁਖ ਪੂਲੇ ਬਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖੋਂ ਹਰ ਹਰ ਸਭ ਕੋ ਕਰੈ ਵਿਰਲੇ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤ ਤਿਨ ਪਾਇਆ। ਵਡਹੰਸ ਮਹੱਲਾ

ਪਾਣੀ ਤਰਲਾ ਜਵਾਨੀ ਆਪ ਪਾਣੀ ਇਛ ਮਨ ਕੀ ਪੂਰੀਏ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਦੂਰੇ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦ ਗੰਗਾ ਵਾਣੀ ਬਿਰਵੰਤ ਨਾਨਕ ਦਾਸ ਹਰਕਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ਮੁਈਏ ਸੁਭਾਵੰਤੀ ਨਾਰੇ ਸੱਚੈ ਸ਼ਬਦ ਮਿਲ ਰਹੀਏ ਮੁਈਏ ਪਿਰਾਵੇ ਪਾਏ ਪਿਆਰੇ ਸੱਚੈ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਉ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਵੀ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਧਨ ਮਿਲ ਲਈ ਪਿਰ ਆਪੇ ਸਾਚੈ ਸਾਹੇ ਸਵਾਰੀ ਨਿਰਗੁਣ ਮੰਤੜੀਏ ਪਿਰ ਦੇਖੈ ਦੂਰੇ ਰਾਮ ਗੁਰਮੁਖ ਜਿੰਨੀ ਰਾਵਿਆ ਮੁਈਏ ਪਿਰ ਰਵ ਰਿਆ ਪਰ ਪੂਰੇ ਰਾਮ ਪਿਰ ਰਵ ਰਿਆ ਪਰ ਪੂਰੇ ਵੇਖ ਹਜੂਰੇ ਜੁਜੂਏ ਕੋ ਜਾਤਾ ਧਨ ਬਾਲੀ ਭੋਲੀ ਪਿਰ ਸਹਿਜ ਰਾਵੈ ਮਿਲਿਆ ਕਰਮ ਵਿਧਾਤਾ ਜਿਨ ਹਰ ਚਾਖਿਆ ਸ਼ਬਦ ਸੁਭਾਖਿਆ ਹਰ ਸਰ ਰਹੀ ਭਰਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹਿ ਹਦੂਰੇ ਸੁਹਾਗਣੀ ਜਾਏ।

ਨਾਨਕ ਮਾਨਸ ਜਨਮ ਦੁਲੰਬ ਹੈ ਸਤਿਗੁਰ ਬੂਝ ਬੁਝਾਈ ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨਵੜ ਪਾਗੀ ਰਾਮ ਜੋ ਮਨ ਮਾਰੈ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਹ ਚਲਿਆ ਤਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ ਇੱਕ ਕੰਮ ਨਿਹਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਆ ਭਾਗੇ ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਹੰਸ ਮਹੱਲਾ ਤੀਜਾ ਰਤਨ ਪਦਾਰਥ ਵਣਜੀਐ ਸਤਿਗੁਰ ਦੀ ਆ ਬੁਝਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਏ ਜਿਸ ਆ ਬੁਝਾਏ ਲਾਹ ਭਗਤ ਸੰਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਦ ਖੋਈ ਗੁਰਮਤ ਨਾਮ ਆਧਾਰੇ ਵੱਖਰ ਨਾਮ ਸਦਾ ਲਾਭ ਹੈ ਜਿਸਨੂੰ ਏਤਵਾ ਪਾਰ ਲਾਏ ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ ਬੁਝਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਹੋਵਾ ਪਾਰਾ ਰਾਮ ਕੂੜ ਬੋਲ ਵੇਖਾਵਣੀ ਬਹੁ ਵਧੈ ਵਿਕਾਰਾ ਰਾਮ ਬਹੁ ਵਧੈ ਵਿਕਾਰਾ ਸਹਿ ਸਹਿਉ ਸੰਸਾਰਾ ਬਿਨ ਨਾਮੈ ਪਤ ਖੋਈ ਪੜ ਪੜ ਪੰਡਿਤ ਵਾਦ ਵਖਾਣੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਹੋਵਾ ਪਾਰਾ ਖੋਟੇ ਖਰੇ ਸਭ ਪਰਖੀਆਂ ਨੂੰ ਤੇ ਸੱਚੈ ਕਹਿ ਦਰਬਾਰਾ ਰਾਮ ਖੋਟੇ ਦਰਗਹਿ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਗਧ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਹਟੇ ਸੰਸਾਰਾ ਖੋਟੇ ਖਰੇ ਪਰਖੀਆਂ ਨੂੰ ਤੇ ਸੱਚਾ ਦਰਬਾਰਾ ਰਾਮ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਏ ਸੀ ਜੋ ਤਿਸਦੀ ਵਡਿਆਈ ਰਾਮ ਜਿਉਂ ਤਿਸਦੀ ਵਡਿਆਈ ਆਪ ਕਰਾਈ ਵਰਿਆਮ ਨਾ ਫੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾ ਪਾਰਾ ਰਾਮ ਗੁਰਮਤੀ ਹਰ ਨਾਮ ਪਾਈਐ ਅਤ ਮੋਲਿਆ ਫਾਰਾ ਰਾਮ ਅਤ ਮੋਲਿਆ ਫਾਰਾ ਸੱਚ ਵਾ ਪਾਰਾ ਸੱਚ ਵਾ ਪਾਰ ਲੱਗੇ ਵਡਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੇ ਵਾ ਪਾਰਾ ਹਉਮੈ ਮਾਇਆ ਮੈਲ ਹੈ ਮਾਇਆ ਮੈਲ ਪੁਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਰਸ ਪੀ ਜੈ ਰਾਮ ਰਸਨਾ ਹਰਸ ਪੀ ਜੈ ਅੰਤਰ ਪੀ ਜੈ ਸਾਚ ਸ਼ਬਦ ਵਿਚਾਰੀ ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਐ ਪਨਿਹਾਰੀ ਜਿਸ ਨਦਰ ਕਰੇ ਸੋਈ ਸੱਚ ਲਾਗੈ ਰਸਨਾ ਰਾਮ ਰਿਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਭਰੀਜੈ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪੈ ਕਰੈ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਨ ਲਾਗੈ ਮਾਇਆ ਕੇ ਵਾਪਾਰਾ ਰਾਮ

ਜੋ ਤੁਰ ਲਿਖਿਆ ਸੋਇ ਕਮਾਵੈ ਕੋਇ ਨ ਮਿਟਣ ਹਾਰਾ, ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਹੇ ਗਾਵਾਰਾ, ਮਾਇਆ ਮੋਹੇ ਮਨ ਰੰਗਿਆ, ਮੋਹੇ ਸੋਧਨਾ ਕਾਈ ਰਾਮ, ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ ਰਾਮ, ਦੂਜਾ ਰੰਗ ਜਾਈ ਸਾਜ ਸਮਾਈ ਸਚ ਭਰੇ ਭੰਡਾਰਾ, ਗੁਰਮੁਖ ਹੋਵੈ ਸੋਈ ਬੂਜੈ ਸਚ ਸਵਾਰਨ ਹਾਰਾ, ਆਪੇ ਮੇਲੇ ਸੋ ਹਰ ਮਿਲੈ ਹੋਰ ਕਰਣਾ ਕਿਛੂ ਨਾ ਜਾਏ, ਨਾਨਕ ਵਿਣ ਨਾਮੈ ਪਰਮ ਭੁਲਾਇਆ ਇਕ ਨਾਮ ਰਤੇ ਰੰਗ ਲਾਏ, ਵਡਹੰਸ ਮਹੱਲਾ ਤੀਜਾ। ਇਹ ਮਨ ਮੇਰਿਆ ਆਵਾ ਗੁਣ ਸੰਸਾਰ ਹੈ ਅੰਤ ਸੱਚ ਨਿਬੇੜਾ ਰਾਮ, ਆਪੇ ਸੱਚਾ ਬਖਸ਼ ਲਏ ਫਿਰ ਹੋਏ ਨਾ ਫੇਰਾ ਰਾਮ, ਫਿਰ ਹੋਏ ਨਾ ਫੇਰਾ ਅੰਤ ਸੱਚ ਨਿਬੇੜਾ, ਗੁਰਮੁਖ ਮਿਲੈ ਵਡਿਆਈ ਸਾਚਾ ਰੰਗ ਰਾਤੇ ਸਹਿਜੇ ਮਾਤੇ, ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ, ਸ਼ਬਦ ਰਤੇ ਅੰਤ ਨਿਬੇਰਾ, ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰ ਨਾ ਪਵ ਜਲ ਫੇਰਾ, ਮਾਇਆ ਮੋਹ ਸਭ ਬਰਲ ਹੈ ਦੂਜੇ ਪਾਏ ਖੁਆਈ ਰਾਮ, ਮਾਤਾ ਪਿਤਾ ਸਭ ਹਿਤ ਹੈ ਹੇਤੇ ਪਰਚਾਈ ਰਾਮ, ਹੇਤੇ ਪਰਚਾਈ ਪ੍ਰਭ ਕਮਾਈ ਮੇਟ ਨਾ ਸਕੈ ਕੋਈ, ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤੇ ਜਿਵੜੇ ਅਵਰ ਨਾ ਕੋਈ, ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸਾਂਤ ਨਾ ਆਈ, ਨਾਨਕ ਬਿਨ ਨਾਵੈ ਸਭ ਕੋਈ ਭੁੱਲਾ ਮਾਇਆ ਮੋਹੇ ਖੁਆਈ, ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ, ਅਰਦਾਸ ਕਰੀ ਗੁਰਪੂਰੈ ਅੱਗੇ ਰੱਖ ਲੇਵੋ ਦੇਹੋ ਵਡਾਈ ਰਾਮ, ਰੱਖ ਲੇਵੋ ਸਰਨਾਈ ਹਰ ਨਾਮ ਵਡਾਈ, ਤੋ ਜਿਵੜੇ ਅਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਜਗੁ ਏਕੋ ਜਾਤਾ, ਜਤ ਸਤ ਸੰਜਮ ਕਰਮ ਕਮਾਵੈ ਬਿਨ ਗੁਰਗਤ ਨਹੀਂ ਪਾਈ, ਨਾਨਕ ਤਿਸਨੋ ਸ਼ਬਦ ਬੁਝਾਏ ਜੋ ਜਾਏ ਪਵੈ ਹਰ ਸਰਣਾਈ, ਜੋ ਹਰ ਮਤ ਦੇ ਸਾਈ ਉਪਜੈ ਹੋਰ ਮਤ ਨਾ ਕਾਈ ਰਾਮ, ਅੰਤਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਰਾਮ, ਆਪੇ ਦੇਹ ਬੁਝਾਈ ਅਵਰਨਾ ਭਾਈ, ਗੁਰਮੁਖ ਹਰ ਰਚ ਆਖਿਆ ਦਰ ਸਾਚੈ ਸਦਾ ਹੈ ਸਾਚਾ, ਸਾਚੈ ਸ਼ਬਦ ਸੁਪਾਖਿਆ ਘਰ ਮੈਂ ਨਿਜ ਕਰ ਪਾਇਆ ਸਤਿਗੁਰ ਦੇ ਵਡਾਈ, ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਏ ਨ ਮਤ ਪ੍ਰਵਾਨ ਸਚ ਸਾਈ, ਵਡਹੰਸ ਮਹੱਲਾ ਚੌਥਾ ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ, ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ, ਹਰ ਹਰ ਹਰ ਹਰ ਨਾਮ ਮੇਰਾ ਮਨ ਵਸਾਈ ਰਾਮ, ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ, ਵਡਭਾਗੀ ਗੁਰਦਰਸ਼ਨ ਪਾਇਆ ਧੰਨ ਧੰਨ ਸਤਿਗੁਰੂ ਹਮਾਰਾ, ਉਠਤ ਬੈਠਤ ਸਤਿਗੁਰ ਸੇਵੋ ਜਿਤ ਸੇਵਿਆ ਸਾਂਤ ਪਾਈ, ਮੇਰਾ ਮਨ ਸਤਿਗੁਰ ਪ੍ਰੀਤ ਲਗਾਈ, ਹਉ ਜੀਵਾਂ ਸਤਿਗੁਰ ਦੇਖ ਸਰਸੇ ਰਾਮ, ਹਰ ਨਾਮ ਦਰੜਾਏ ਜਪ ਹਰ ਹਰ ਨਾਮ ਵਿਗਸੇ ਰਾਮ, ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧ ਪਾਈ, ਹਉ ਮੈਂ ਰੋਗ ਗਇਆ ਦੁਖ ਲਾਥਾ ਹਰ ਸਹਿ ਸਮਾਧ ਲਗਾਈ, ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ ਹਉ ਜੀਵਾਂ ਸਤਿਗੁਰ ਦੇਖ ਸਰਸੇ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ ਰਾਮ, ਹਉ ਮੰਤਨ ਦੇਵਾ ਤਿਸ ਕਾਟ ਸਰੀਰਾ ਰਾਮ, ਹਉ ਮੰਤਨ ਕਾਟ ਤਿਸ ਦੇਈ ਜੋ ਸਤਿਗੁਰ ਬਚਨ ਸੁਣਾਏ, ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ, ਹਰ ਹਰ ਕਿਰਪਾ ਕਰੋ ਸੁਖਦਾ ਤੇ ਦੇਹੋ ਸਤਿਗੁਰ ਚਰਨ ਹਮ ਧੂਰਾ, ਕੋਈ ਆਣ ਮਿਲਾਵੈ ਮੇਰਾ ਸਤਿਗੁਰ ਪੂਰਾ,
गुर जेवड़ दाता मैं अवर न कोई राम, हर दानो हर दान देवै हर पुरख निरंजन सोई राम। हर हर नाम जिनी आराध्या तिनका दुख परम पौ भागा, सेवक पाए मिले वडभागी जिन हर जिन गुर चरनी मन लागा। कहो नानक हरिया मिलाए मिल सतगुर पुरख सुख होई, गुर जेवड़ दाता मैं अवर ना कोई। वडहंस महला चौथा हाँ गुरबिनु हाँ गुरबिनु खरी निमाणी राम, जग जीवन दाता गुरमेल समाणी राम। सतगुर मेल हर नाम समाणी जप हर हर नाम त्याया, जिस कारण हाँ टूंढ टूंढेंदी सो सज्जन हर कर पाया। एक दृढ़ हर एको जाता हर आत्म राम पछाणी, हाँ गुरबिनु खरी निमाणी। जिन्ना सतगुर जिन सतगुर पाया तिन हर प्रभ मेल मिलाए राम, तिन चरण सिरे वै हम लागै तिन कै पाए राम। हर हर चरण सिरे वै तिन के जिन सतगुर पुरख प्रभ त्याया, तू वडदाता अंतर जामी मेरी सरदा पूए हर राया। गुरसिख मेल मेरी सरदा पूरी आंदन राम गुण गाए, जिन सतगुर पाया तिन हर प्रभ मेल मिलाए। हाँ वारी गुरसिख मीत प्यारे राम, हर नामो हर नाम।

ਪ੍ਰਣ ਪੋ ਲਿਆ ਨਾ ਜਾਈ, ਕਰ ਥਾਕੇ ਸਭ ਚਤੁਰਾਈ। ਗੁਰ ਪ੍ਰਸਾਦ ਜਨ ਨਾਨਕ ਦੇਖਿਆ, ਮੈਂ ਹਰ ਬਿਨੇ ਅਵਰ ਨਾ ਕੋਈ, ਹਰ ਆਪੇ ਪੁਰਖ ਨਿਰੰਜਨ ਸੋਈ। ਵਡਹੰਸ ਮਹੱਲਾ ਚੌਥਾ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ, ਤਿਮਰ ਅਗਿਆਨ ਗਵਾਇਆ। ਗੁਰ ਗਿਆਨ ਅੰਜਨ ਗੁਰ ਪਾਇਆ ਰਾਮ, ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਅਗਿਆਨਾ ਦੇਰ ਬਿਨਾਸੇ। ਸਤਿਗੁਰ ਸੇਵ ਪਰਮ ਪਦ ਪਾਇਆ, ਹਰ ਜਪਿਆ ਸਾਸ ਗਿਰਾਸੇ, ਜਿਨ ਕਉ ਹਰ ਪ੍ਰਭ ਕਿਰਪਾ ਧਾਰੀ, ਤੇ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ, ਮੇਰਾ ਸਤਿਗੁਰ ਪਿਆਰਾ, ਮੈਂ ਗੁਰ ਬਿਨ ਰਹਿਣ ਨਾ ਜਾਈ ਰਾਮ, ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ। ਹਰ ਨਾਮ ਮੇਰਾ ਅੰਤ ਸਿਖਾਈ, ਗੁਰ ਸਤਿਗੁਰ ਨਾਮ ਦਿਰੜਾਇਆ, ਜਿੱਥੇ ਪੁੱਤਰ ਕਲਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਨਾਮ ਛਡਾਇਆ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ

ਜਿਨੀ ਦਰਸ਼ਨ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ, ਤੈਨੇ ਫਲ ਤੈਨੇ ਫਲ ਜਨਮ ਸਭ ਬਿਰਥਾ ਗਵਾਇਆ ਰਾਮ, ਨੇ ਫਲ ਜਨਮ ਤੈਨ ਬਿਰਥਾ ਗਵਾਇਆ, ਤੇ ਸਖਤ ਮੋਏ ਮਰ ਚੂਰੇ, ਕਰ ਹੁੰਦਾ ਰਤਨ ਪਦਾਰਥ ਭੂਖੇ, ਭਾਗਹੀਣ ਹਰ ਦੂਰੇ, ਹਰ ਹਰ ਤਿਨਕਾ ਦਰਸ਼ਨਾ ਕਰੀ ਆਓ, ਜਿਨੀ ਹਰ ਹਰ ਨਾਮ ਨਾ ਧਿਆਇਆ, ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ, ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਰਾਮ, ਗੁਰਮੇਲ ਗੁਰਮੇਲ ਮੇਰਾ ਪਿਆਰਾ, ਹਮ ਸਤਿਗੁਰ ਕਰੈ ਭਗਤੀ ਰਾਮ, ਹਰ ਹਰ ਸਤਿਗੁਰ ਕਰੈ ਭਗਤੀ, ਜਾਂ ਹਰ ਪ੍ਰਭ ਕਿਰਪਾ ਤਾਰੇ, ਮੈਂ ਗੁਰਬਿਨ ਅਵਰ ਨਾ ਕੋਈ ਬੇਲੀ, ਗੁਰ ਸਤਿਗੁਰ ਪ੍ਰਾਣ ਹਮਾਰੇ, ਕਹੋ ਨਾਨਕ ਗੁਰਨਾਮ ਦ੍ਰਿੜਾਇਆ, ਹਰ ਹਰ ਨਾਮ ਹਰ ਸਤੀ, ਹਮ ਚਾਤਰਕ ਦੀਨ ਹਰ ਪਾਸ ਬੇਨੰਤੀ, ਵਡਹੰਸ ਮਹੱਲਾ ਚੌਥਾ, ਹਰ ਕਿਰਪਾ ਕਰ ਸਤਿਗੁਰ ਮਿਲ ਸੁਖਦਾਤਾ ਰਾਮ, ਹਮ ਪੁੱਛੈ ਸਤਿਗੁਰ ਪਾਸ ਹਰ ਬਾਤਾ ਰਾਮ, ਸਤਿਗੁਰ ਪਾਸ ਹਰ ਬਾਸ ਪੁੱਛੈ, ਜਿਨ ਨਾਮ ਪਦਾਰਥ ਪਾਇਆ, ਪਾਏ ਲੱਗੈ ਨਿਤ ਕਰੈ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ, ਸੋਈ ਭਗਤ ਦੁਖ ਸੁਖ ਸਮਤ ਕਰ ਜਾਣੈ, ਹਰ ਹਰ ਨਾਮ ਹਰ ਰਾਤਾ, ਹਰ ਕਿਰਪਾ ਕਰ ਗੁਰ ਸਤਿਗੁਰ ਮਿਲ ਸੁਖਦਾਤਾ, ਸੁਣ ਗੁਰਮੁਖ ਨਾਮ, ਸਭਿਨ ਸੇ ਹਉ ਮੈਂ ਪਾਪਾ ਰਾਮ, ਜਪ ਹਰ ਹਰ ਨਾਮ, ਲੱਥੇ ਅੜੇ ਜਗਤਾਪ ਰਾਮ, ਹਰ ਹਰ ਨਾਮ ਜਿਨੀ ਆਰਾਧਿਆ, ਤਿਨਕੇ ਦੁਖ ਪਾਪ ਨਿਵਾਰੇ, ਸਤਿਗੁਰ ਗਿਆਨ ਖੜਗ ਹੱਥ ਦੀਨਾ, ਜਮ ਕੰਕਰ ਮਾਰ ਬਿਦਾਰੇ, ਹਰ ਹਰ ਹਰ ਪ੍ਰਭ ਕਿਰਪਾ ਧਾਰੀ, ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ, ਸੁਣ ਗੁਰਮੁਖ ਨਾਮ, ਸਭਿਨ ਸੇ ਹਉ ਮੈਂ ਪਾਪਾ, ਜਪ ਹਰ ਹਰ ਨਾਮ, ਮੇਰੇ ਮਨ ਪਾਇਆ ਰਾਮ, ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ, ਗੁਰਮੁਖ ਜਪ ਸਭ ਰੋਗ ਗਵਾਇਆ, ਅਰੂਤ ਪਏ ਸਰੀਰਾ, ਆਂਦਨ ਸਹਿ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ, ਜਾਤ ਆ ਜਾਤ ਨਾਮ ਜਿਨ ਧਿਆਇਆ, ਤਿਨ ਪਰਮ ਪਦਾਰਥ ਪਾਇਆ, ਜਪ ਹਰ ਹਰ ਨਾਮ, ਮੇਰੇ ਮਨ ਪਾਇਆ।

ਤਨ ਮਾਨਸ ਜਨਮ ਪੁੰਨ ਪਾਈਆ ਰਾਮ। ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ। ਗੁਰਮੁਖ ਰੰਗ ਚਲੂਲਾ ਪਾਵੈ, ਹਰ ਹਰ ਹਰ ਨਵਰੰਗੜੀਆ। ਇਹ ਦੇਹ ਸੋ ਬਾਂਕੀ, ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ। ਵਡਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮਿਓ ਪਾਈਆ।

ਕਾਣ ਜਮਾਣੀ ਅਸਰ ਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਕਰਲਦਾ ਸਹਿਸ ਮੱਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖਮਾਣੇ ਰਲੀਆਂ ਗੁਰਪੂਰੇ ਕਹੋ ਨਮਸਕਾਰਾ। ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ ਗੁਰਮੰਤਰ ਸ਼ਬਦ ਸਹਿਦੀ ਤਾਰਾਮ ਸੱਚ ਸ਼ਬਦ ਤੇ ਆਇਆ ਮੰਗਲ ਗਾਇਆ ਚੂਕੇ ਮਨੋ ਅੰਦੇਸਾ ਸੋ ਪ੍ਰਭ ਪਾਇਆ ਕਤੈ ਨਾ ਜਾਇਆ ਸਦਾ ਸਦਾ ਸੰਗ ਬੈਸਾ। ਪ੍ਰਭ ਜੀ ਪਾਣਾ ਸੱਚਾ ਮਾਣਾ ਪ੍ਰਭ ਹਰ ਤਨ ਸਹਿਜੇ ਦਿੱਤਾ ਕਹੋ ਨਾਨਕ ਤੇ ਜਨ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ। ਤਾਉ ਪਾਣਾ ਤਾਂ ਤ੍ਰਿਪਤਿਆ ਗਾਏ ਰਾਮ ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪਹੁੰਚਣ ਲੱਗੇ ਹਾਉ ਸਤਿਗੁਰ ਕੈ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮਕੀ ਤਰਾਸ ਬੁਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਘਰੋਂ ਲਿਵਲਾਏ।

ਆਹੀ ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਈ ਆਖਿਨ ਮਾਹੀ। ਨੌ ਨਿਤ ਪਾਈ ਵਜੀ ਵਧਾਈ, ਵਾਜੇ ਅਨਹਦ ਤੂਰੇ, ਕਹੋ ਨਾਨਕ ਮੈਂ ਵਾਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਿਸੂਰੇ। ਸਲੋਕ ਕਿਆ ਸੁਣੇ ਦੇ ਕੂੜ, ਵੰਜਨ ਪਵਨ ਚੁਲਾਰਿਆ, ਨਾਨਕ ਸੁਣੀ ਅਰ ਤੇ ਪ੍ਰਵਾਨ, ਜੋ ਸੁਣੇ ਦੇ ਸਚ ਧਣੀ ਸੰਤ। ਤਿਨ ਕੋਲ ਕੁਮਾਈ ਜਿਨ ਪ੍ਰਭ ਸਰਵਨੀ ਸੁਣਿਆ ਰਾਮ, ਸੇ ਸਹਿ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ, ਸੇ ਸਹਿ ਸੁਹੇਲੇ ਗੁਣੇ ਅਮੋਲੇ, ਜਗਤ ਉਧਾਰਨ ਆਏ, ਪੈ ਬੋਇਥ ਸਾਗਰ ਪ੍ਰਭ ਚਰਣਾ, ਕੇਤੇ ਪਾਰ ਲੰਘਾਏ। ਜਿਨ ਕਹੋ ਕਿਰਪਾ ਕਰੀ ਮੇਰਾ ਠਾਕਰੋ, ਤਿਨਕਾ ਲੇਖਾ ਨਾ ਗਣਿਆ, ਕਹੋ ਨਾਨਕ ਤਿਸ ਕੋਲ ਕੁਮਾਈ, ਜਿਨ ਪ੍ਰਭ ਸਰਵਣੀ ਸੁਣਿਆ। ਸਲੋਕ ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੈ ਮੂੰਹ ਕਣੀ, ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਸਨ ਦੋ ਮਾਂ ਪਿਰੀ ਸੰਤ। ਜਿਨੀ ਹਰ ਪ੍ਰਭ ਡਿੱਠਾ, ਤਿਨ ਕੁਰਬਾਣੇ ਰਾਮ, ਸੇ ਸਾਚੀ ਦਰਗਹਿ ਪਾਣੇ ਰਾਮ, ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇ ਤੀ ਰੰਗ ਰਾਤੇ, ਹਰ ਰਸੈ ਅਗਾਏ ਸਹਿ ਸਮਾਏ, ਘਟ ਘਟ ਰਮਈਆ ਜਾਤੇ। ਸਹੀ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਪਾਣੇ, ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ, ਤਿਨ ਕਹਿ ਸਤਿਗੁਰਬਾਣੇ। ਸਲੋਕ ਦੇਹ ਅੰਧਾਰੀ ਅੰਧ, ਸੁਣੀ ਨਾਮੇ ਹੁਣੀਆ, ਨਾਨਕ ਸਫਲ ਜਨਮ ਜੈ ਕਟ ਉੱਠਾ ਸਚ ਧਣੀ ਸੰਤ। ਤਿਨ ਖੰਨੀ ਐ ਵੰਜਾ, ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ, ਜਨ ਚਾਖਿਆ ਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ, ਹਰ ਮਨੈ ਮੀਠਾ ਪ੍ਰਭੂ ਤੂਠਾ, ਅਮਿਓ ਬੂਠਾ ਸੁਖ ਭਏ, ਦੁਖ ਨਾਸ ਭਰਮ ਬਿਨਾਸ ਤੰਤੇ, ਜਪ ਜਗਦੀਸ਼ ਈਸੈ ਜੈ ਜੈ, ਮੋਹ ਰਹਿਤ ਬਿਕਾਰ ਥਾਕੇ, ਪੰਚ ਤੇ ਸੰਗ ਤੂਟਾ, ਕਹੋ ਨਾਨਕ ਤਨ ਖੰਨੀਐ ਵੰਜਾ, ਜਿਨ ਕਟ ਮੇਰਾ ਹਰ ਪ੍ਰਭੂ ਠਾ। ਸਲੋਕ ਜੋ ਲੋੜੀਂਦੇ ਰਾਮ, ਸੇਵਕ ਸਹੀ ਕੰਡਿਆ, ਨਾਨਕ ਜਾਣੇ ਸਤ ਸਾਈ ਸੰਤਨਾ ਬਾਹਰਾ। ਸੰਤ ਮਿਲ ਜਲ ਜਲੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ, ਸਮਾਏ ਪੂਰਨ ਪੁਰਖ ਕਰਤੇ, ਆਪੇ ਆਪੇ ਜਾਣੀ ਹੈ, ਤਹ ਸੁਨ ਸਹਿ ਸਮਾਧ ਲਾਗੀ, ਏਕ ਏਕ ਵਖਾਣੀ ਹੈ, ਆਪ ਭੁਗਤਾ ਆਪ ਮੁਗਤਾ, ਆਪ ਆਪ ਵਖਾਨਾ, ਨਾਨਕ ਭ੍ਰਮ ਪੈ ਗੁਣ ਬਿਨਾਸੇ, ਮਿਲ ਜਲ ਜਲੈ ਖਟਾਨਾ। ਵਡਹੰਸ ਮਹੱਲਾ ਪੰਜਵਾਂ, ਪ੍ਰਭ ਕਰਨ ਕਾਰਨ ਸਮਰੱਥਾ ਰਾਮ, ਰੱਖ ਜਗਤ ਸਗਲ ਦੇ ਹੱਥਾ ਰਾਮ, ਸਮਰੱਥ ਸਰਨਾ ਜੋਗ ਸਵਾਮੀ, ਕਿਰਪਾ ਨਿਧ ਸੁਖਦਾਤਾ, ਹਉ ਕੁਰਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ। ਵਰਨ ਚਿਹਨ ਨਾ ਜਾਏ ਲਖਿਆ, ਕਥਨ ਤੇ ਅਕਥਾ, ਬਿਨਵੰਤ ਨਾਨਕ ਸੁਣੋ ਬਿਨਤੀ, ਪ੍ਰਭ ਕਰਨ ਕਾਰਨ ਸਮਰੱਥਾ। ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਭ੍ਰਮ ਹਰਤਾ ਰਾਮ, ਭ੍ਰਮ ਦੁਖ ਦਰਦ ਨਿਵਾਰ ਖਿਨ ਮੈਂ, ਰੱਖ ਲੇ ਹੋ ਦੀਨ ਦਿਆਲਾ, ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ। ਜੋ ਸਰਨ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ, ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਆਠ ਪੈਰ ਹਰ ਧਿਆਈਐ ਰਾਮ, ਮਨ ਇੱਛਿਆੜਾ ਫਲ ਪਾਈਐ ਰਾਮ, ਮਨ ਇੱਛ ਪਾਈਐ ਪ੍ਰਭ ਧਿਆਈਐ, ਮਿਟੈ ਜਮ ਕੇ ਤਰਾਸਾ, ਗੋਬਿੰਦ ਗਾਇਆ ਸਾਧ ਸੰਗਾਇਆ, ਭਈ ਪੂਰਨ ਆਸਾ। ਤਜ ਮਨ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਭਾਈਐ, ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰ ਹਰ ਧਿਆਈਐ। ਦਰ ਵਾਜੈ ਅਨਹਦ ਵਾਜੇ ਰਾਮ, ਘਟ ਘਟ ਹਰ ਗੋਬਿੰਦ ਗਾਜੇ ਰਾਮ, ਗੋਬਿੰਦ ਗਾਜੇ ਸਦਾ ਬਿਰਾਜੇ, ਅਗਮਾ ਗੋਚਰੀ ਉੱਚਾ, ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਕੋਏ ਨਾ ਸਕੈ ਪਹੁੰਚਾ, ਆਪ ਉਪਾਏ ਆਪ ਪ੍ਰਤਪਾਲੇ, ਜੀ ਜੰਤ ਸਭ ਸਾਜੇ, ਬਿਨਵੰਤ ਨਾਨਕ ਸੁਖਨਾਮ ਭਗਤੀ, ਦਰ ਵਜੈ ਅਨਹਦ ਵਾਜੇ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਤਨ ਸਿਰੰਦਾ ਸੱਚਾ ਪਾਤਸ਼ਾਹ,
ਜਿਨ ਜਗ ਤੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਆੜਾ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵਿਛੋੜਾ ਜਾਂਦਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹ ਹੋ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਐਥੇ ਤੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਅੱਗੇ ਸਰ ਪਰ ਜਾਣਾ ਜੋ ਮਹਿਮਾਨਾ ਕਾਹੇ ਗਰਭ ਕੀਜੈ ਜਿਤ ਸੇਵੈ ਦਰਗਹਿ ਸੁਖ ਪਾਈਐ ਨਾਮ ਤਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖਿਆ ਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਟਾਹੇ ਟਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ।

है, मरण मुनसा सूर्या हक है, जो होए मरण परवानो, सूर्य से ही आज्ञा आखी है, दरगह पावे साची मानो, दरगह मान पावे पत स्यों जावे, आगे दुख न लागे, कर एक ते आवे ता फल पावे, जित सेवे पहु पागे, ऊंचा नहीं कहना मन में रहना, आपे जाने जानो, मरण मुनसा सूर्या हक है, जो होए मरे परवानो, नानक किसनो बाबा रोई है, बाजी है ओ संसारो, कीता वेख साहब अपना, कुदरत करे बिचारो, कुदरत बिचारे तारण तारे, जिन किया सो जाने, आपे वेख आपे बूझे, आपे हुक्म पछाणे, जिन किश किया सोई जाने, ताका रूपया पारो, नानक किसनो बाबा रोई है, बाजी है एहो संसारो, वडहंस महला पहला दखणी, सच सरंदा सच्चा जानिए, सचड़ा पर्वत गारो, जिन आपी ने आप साजिया, सचड़ा लखिया पारो, दोए पुड़ जोड़ विछोड़ियान, गुरबिन कोरिया दारो, सूरज चंद सिरजियान, अहनिसो चलत विचारो, सचड़ा साहेब सच तू, सचड़ा देह प्यारो, रहाओ, तुद सिरजनी मेदनी, तुद सिर जी मेदनी, दुख सुख देवन हारो, नारी पुरख सिरजिया, बिख माया मोह प्यारो, खानी बाणी तेरिया, देह जिया आधारो, कुदरत तख्त रचाया, सच निवेण नहारो, आवागमन सिरजिया, तू थिर करने हारो, जमन मरना आए गया, बदक जियो बिकारो, पूंडड़ै नाम विसारिया, बूढ़ड़ै क्या तिस्चारो, गुण छोड़ बिख लद्या, अवगुण का वण जारो, सदड़े आए तना जानिया, हुक्म सचे करतारो, नारी पुरख विछुनिया, विछड़िया मेलन हारो, रूप ना जाने सोहनिया, हुक्म बदी सरकारो, बालक बिरत ना जाननी, तोड़ नहेत प्यारो, नौदर ठाके हुक्म सचे, हंस गया गैनारे, सा तन छुट्टी मुठी झूठ विदनिया, मृत कड़ा अंगनड़े बारे, सुरत मुई मर माइये, महल रुनी दरबारे, रवो कंत में लियो, सच्चे के गुण सारे, जल मल जाली ना वालिया, कपड़ पटिया बारे, वाजे वजे सच्ची बाणिया, पंच मोए मन मारे, जानी विछुनड़े मेरा मरण भया, तिर जीवन संसारे, जीवत मरै सो जानिया, फिर सचड़ा हित प्यारे, तुसी रोवो रोवन आई हो, झूठ मुठी संसारे, हाउ मुठड़ी तंदे तावनिया, फिर छोड़ियाड़ी विदन कारे, कर कर कंत महेलिया, रूड़ै हित प्यारे, मैं फिर सच सलाहना, हाउ रहसियाड़ी नाम पतारे, गुर मिलिया वेस पलटिया, सा तन सच सिंगारो, आवो मिलो सहेलियो, सिमरो सिरजन हारो, बैयर नाम सुहागणी, सच सवारन हारो, गावो गीत ना बिरहड़ा, नानक ब्रह्म विचारो, वडहंस महला पहला, जिन जग सिरज समाया, सो साहेब कुदरत जानो वा, सचड़ा दूर ना पाली है, कड़कड़ शब्द पछाणो वा, सच शब्द पछाणो, दूर ना जानो, जिन एह रचना राची, नाम ते आए ता सुख पाए, बिन नामे बिड़काची, जिन थापी बिद जाने सोई, क्या को कहे वखाणो, जिन जग थाप वताया जालो, सो साहे परवानो, बाबा आया है उठ चलना, अद पंदा है संसारो वा, सिर सिर सचड़ै लिखिया, दुख सुख पर्व विचारो वा, दुख सुख दिया जेहा किया, सो निबह जी नाले, जेहे कर्म कराए करता, दूजी कार ना पाले, आप निरालम तंदे बांदी, कर हुक्म छडावन हारो, अज कल कर दिया काल ब्यापै, दूजे पाए विकारो, जम मार्ग पंथ ना सुजई, उजड़े अंध गवारो वा, ना जल लेप तो लाइया, ना भोजन प्रकारो वा,
ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦਿਸੈ ਘਰ ਬਾਰੋ ਇਬਕੇ ਰਾਹੇ ਜਮਨ ਨਾਹੀ ਪਛਤਾਣੇ ਸਿਰ ਪਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੈ ਰਵੈ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਤੰਦੜਾ ਰੋਵਣ ਹਾਰੇ ਵਾ ਤੰਦਾ ਰੋਵੈ ਮੈਲ ਨਾ ਧੋਵੈ ਸੁਪਨੰਤ ਸੰਸਾਰੋ ਜਿਉ ਬਾਜੀਗਰ ਪਰਮੈ ਪੂਲੈ ਝੂਠ ਮੁੱਠੀ ਅੰਕਾਰੋ ਆਪੇ ਮਾਰਗ ਭਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਕਰ ਸਚੜੈ ਸੇਵੀਐ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉ ਸੁਣੈ ਕਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਨਸੈ ਜਗ ਸਵਾਏ ਲੱਭ ਤੰਦੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਹੈ ਆਸੀਸਾਂ ਦੇ ਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵੋ ਥੇਵੋ ਥਾਵੋ ਗੁਰਸਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੇ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬੈ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਵਾਲਾ ਬੰਦ ਪਠਾਇਆ ਹੈ ਲਿਖਿਆੜਾ ਲੇਖਣਾ ਮੇਟੀਐ ਦਰ ਹਾਕਾਰ ਆਇਆ ਹੈ ਹਾਕਾਰਾ ਆਇਆ ਜਾਤ ਸਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ ਪਾਤੀ ਜੇ ਰੋਵੈ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਾ ਲਾਹੀਐ ਕਾਰਜ ਸਭ ਕਿਛ ਕਰਨੈ ਯੋਗ ਸਾ ਤਨ ਰੰਡ ਨਾ ਕਭੂ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅੰਦਨ ਰਸ ਭੋਗ ਸਾ ਤਨ ਮਹਿਲ ਸਮਾਣੀ ਜਿਨ ਪ੍ਰਿਉ ਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆਂ ਗੁਣਸਾਰੈ ਆਪਣੇ ਕੰਤ ਸੰਭਾਲੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰਸਾ ਲਾਹੀਐ ਸਭ ਕਿਛ ਕਰਨੈ ਜੋਗੋ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਸਾ ਤਨ ਪ੍ਰੇਕੈ ਰੰਗਰਤੀ ਵਿੱਚੋਂ ਵਾਪ ਗਵਾਏ ਵਿੱਚੋਂ ਵਾਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖੀ ਇੱਕੋ ਜਾਤਾ ਕਾਮਣੇਸ਼ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋਬਨ ਮਾਤੀ ਪਿਰਕੈ ਅੰਕ ਸਮਾਏ ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲੈ ਮਿਲਾਏ ਜਿਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੀ ਪਿਰ ਸੱਚੜਾ ਮਿਲੈ ਸਹਿ ਸੁਵਾਏ ਪਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸ਼ਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣੋ ਅੰਤਰ ਸਹਿ ਸਮਾਧੀ ਪਿਰ ਰਹਿਆ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿ ਸੁਵਾਏ ਜਿਨੀ ਆਪਣਾ ਕੰਤ ਪਛਾਣਿਆ ਹਾਂ ਤਿਨ ਪੁੱਛਾਂ ਸੰਤਾਂ ਜਾਏ ਫਿਰ ਉਹ ਵਿਛੁਨੀਆਂ ਭੀ ਮਿਲ ਹੈ ਜੇ ਸਤਿਗੁਰ ਲਾਗੈ ਸਾਚੇ ਪਾਏ
ਸਤਿਗੁਰ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ, ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ। ਸੱਚੇ ਹੀ ਸੱਚ ਰਾਤੀ, ਸੱਚੇ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਭਰਾਤੀ, ਪਿਰ ਨਿਰਮਾਇਲ ਸਦਾ ਸੁਖਦਾਤਾ, ਨਾਨਕ ਸ਼ਬਦ ਮਿਲਾਏ, ਪਿਰੋ ਵਿਛੁਨੀਆ ਭੀ ਮਿਲੈ ਹੈ, ਜੇ ਸਤਿਗੁਰ ਲਾਗੈ ਸਾਚੇ ਪਾਏ। ਵਡਹੰਸ ਮਹੱਲਾ।

ਸਾਰ ਰੋਵੈ ਕੰਤ ਸੰਭਾਲ ਸਦਾ ਗੁਣ ਸਾਰ ਨਾ ਫਿਰ ਮਰੈ ਨਾ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚਾ ਪ੍ਰੇਮ ਸਮਾਏ ਜਿਨੇ ਆਪਣਾ ਪਿਰ ਨਹੀਂ ਜਾਤਾ ਕਰਮ ਵਿਧਾਤਾ ਕੂੜ ਮੁੱਠੀ ਕੂੜਿਆਰੇ ਸੁਣਿਓ ਕੰਤ ਮਹੇਲੀਓ ਪਿਰ ਸੇਵੋ ਸ਼ਬਦ ਵਿਚਾਰੇ ਸਭ ਜਗ ਆਪਿਓ ਪਾਇਓ ਨ

ਗੁਰਬਿਨ ਕੋਰੇ ਅੰਧਾਰੋ। ਵਡਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਿਆ ਆਏ, ਗੁਰ ਰਾਖੇ ਸੇ ਉਭਰੇ, ਹੋਰ ਮਰ ਜੰਮੈ ਆਵੈ ਜਾਏ, ਹੋਰ ਮਰ ਜੰਮੈ ਆਵੈ ਜਾਵੈ, ਅੰਤ ਗਏ ਪਛਤਾਵੈ, ਬਿਨਾਵੈ ਸੁਖ ਨਾ ਹੋਈ, ਇੱਥੇ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ। ਜੰਮਪੁਰ ਕੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੇ ਪੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ, ਕਾਇਆ ਕੰਚਨ ਤਾਂ ਥੀ ਐ, ਜਾਂ ਸਤਿਗੁਰ ਲਏ ਮਿਲਾਏ, ਭ੍ਰਮ ਮਾਇਆ ਵਿੱਚੋਂ ਕੱਟੀਐ, ਸੱਚੜੈ ਨਾਮ ਸਮਾਏ, ਸੱਚੈ ਨਾਮ ਸਮਾਏ, ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ, ਸਦਾ ਆਨੰਦ ਰਹਿ ਦਿਨ ਰਾਤੀ, ਵਿੱਚੋਂ ਹੋ ਮੈਂ ਜਾਏ। ਜਿਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿਨਕੈ ਹੁ ਲਾਗੋ ਪਾਏ, ਕਾਇਆ ਕੰਚਨ ਤਾਂ ਥੀਐ, ਜਾਂ ਸਤਿਗੁਰ ਲਏ ਮਿਲਾਏ, ਸੋ ਸੱਚਾ ਸੱਚ ਸਾ ਲਾਹੀਐ, ਜੇ ਸਤਿਗੁਰ ਦੇ ਬੁਝਾਏ, ਬਿਨ ਸਤਿਗੁਰ ਪਰਮ ਭੁਲਾਣੀਆਂ, ਕਿਆ ਮੋਹ ਦੇਸਨ ਆਗੈ ਜਾਏ, ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁਖੋ ਦੁਖ ਕਮਾਏ, ਨਾਮ ਰਤੀਆ ਸੇ ਰੰਗ ਚਲੂਲਾ, ਪਿਰਕੈ ਅੰਕ ਸਮਾਏ, ਤਿਸ ਜੇਵੜਿਆ ਵਰਨਾ ਸੂਝਈ, ਕਿਸ ਆਗੈ ਕਹੀਐ ਜਾਏ, ਸੋ ਸੱਚਾ ਸੱਚ ਸਾ ਲਾਹੀਐ, ਜੇ ਸਤਿਗੁਰ ਦੇ ਬੁਝਾਏ, ਜਿਨੀ ਸੱਚੜਾ ਸੱਚ ਸਾ ਲਾਹਿਆ, ਹਉ ਤਿਨ ਲਾਗੋ ਪਾਏ, ਸੇ ਜਨ ਸੱਚੇ ਨਿਰਮਲੇ, ਤਿਨ ਮਿਲਿਆ ਮਲ ਸਭ ਜਾਏ, ਤਿਨ ਮਿਲਿਆ ਮਲ ਸਭ ਜਾਏ, ਸੱਚੈ ਸਰਨ ਆਏ, ਸੱਚੈ ਸਹਿਜ ਸੁਭਾਏ, ਨਾਮ ਨਿਰੰਜਨ ਅਗਮਿਆ ਗੋਚਰ, ਸਤਿਗੁਰ ਦੀਆ ਬੁਝਾਏ, ਆਂਦਨ ਭਗਤ ਕਰੈ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕਹਿ ਲਾਗੋ ਪਾਏ। ਵਡਹੰਸ ਕੀ ਵਾਰ ਮਹੱਲਾ ਚੌਥਾ, ਲਲਾਂ ਬਹਿ ਲੀਮਾ ਕੀ ਧੁਨ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ। ਸ਼ਬਦ ਰਤੇ ਵਡਹੰਸ ਹੈ, ਸੱਚ ਨਾਮ ਉਰ ਧਾਰ, ਸੱਚ ਸੰਗ੍ਰਹਿ ਸਦ ਸੱਚ ਰਹਿ, ਸੱਚੈ ਨਾਮ ਪਿਆਰ, ਸਦਾ ਨਿਰਮਲ ਮਹਿਲ ਨ ਲੱਗਈ, ਨਦਰ ਕੀਤੀ ਕਰਤਾਰ, ਨਾਨਕ ਹਉ ਤਿਨ ਕੈ ਬਲਿਹਾਰਨੈ, ਜੋ ਅੰਦਨ ਜਪੈ ਮੁਰਾਰ। ਮਹੱਲਾ ਤੀਜਾ। ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ, ਤਾਂ ਜਨਮ ਨਾ ਦੇਂਦੀ ਅੰਗ। ਮਹੱਲਾ ਤੀਜਾ। ਹੰਸਾ ਵੇਖ ਤਰੰਦਿਆਂ, ਬੱਗਾਂ ਪੇ ਆਇਆ ਚਾਓ, ਡੁੱਬ ਮੋਏ ਬਗ ਬੱਪੜੇ, ਸਿਰ ਤਲੇ ਉੱਪਰ ਪਾਓ ਪੌੜੀ, ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋਈ ਅਵਰ ਨਾ ਬੀਆ, ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੈ ਸੋਥੀਆ, ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾ ਹਾਂ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਤਿਗੁਰ ਸੇਵਿਐ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ, ਦੁਸ਼ਮਨ ਦੁਖ ਤਿਸਨੋ ਨੇੜ ਨਾ ਆਵੈ, ਪੋਹੇ ਨਾ ਸਕੈ ਕੋਏ, ਗੁਰਮੁਖ ਮਨ ਵਿਚਾਰਿਆ, ਜੋ ਤਿਸ ਪਾਵੈ ਸੋ ਹੋਏ, ਨਾਨਕ ਆਪੇ ਹੀ ਪਤ ਰੱਖ ਸੀ, ਕਾਰਜ ਸਵਾਰੇ ਸੋਏ। ਮਹੱਲਾ ਤੀਜਾ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ, ਜਿਨੀ ਸਤਿਗੁਰ ਨਾ ਸੇਵਿਓ, ਸੇ ਆਏ ਗਏ ਪਛਤਾਹੇ, ਨਾਨਕ ਸੱਚ ਰਤੇ ਸੇ ਨਾ ਵਿਛੜੈ, ਸਤਿਗੁਰ ਸੇਵ ਸਮਾਹੇ ਪੌੜੀ, ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ, ਤਿਸ ਮਿਲੀਐ ਸਤਿਗੁਰ ਪ੍ਰੀਤਮੈ, ਜਿਨ ਹਉ ਮੈਂ ਵਿੱਚੋਂ ਮਾਰੀ, ਸੋ ਸਤਿਗੁਰ ਪੂਰਾ ਤਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸਿਰਟ ਸਵਾਰੀ, ਨਿਤ ਜਪਿਓ ਸੰਤੋ ਰਾਮ ਨਾਮ, ਭਉ ਜਲ ਬਿਖਤਾਰੀ, ਗੁਰਪੂਰੈ ਹਰ ਉਪਦੇਸਿਆ, ਗੁਰ ਵਿਟੜਿਓ ਹਉ ਸਦਵਾਰੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਚੱਕਰੀ, ਸੁਖੀ ਹੂੰ ਸੁਖਸਾਰ,
ਐਥੈ ਮਿਲਨ ਵਡਿਆਈਆਂ ਦਰਗਹਿ ਮੁਖ ਦੁਆਰ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚੈ ਨਾਏ ਪਿਆਰ ਸੱਚੈ ਸ਼ਬਦ ਹਰਖ ਸਦਾ ਦਰ ਸੱਚੈ ਸਚਿਆਰ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸਨੋ ਨਜ਼ਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗਵਾਸ ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖੱਟਣਾ ਬਿਖ ਰਾਸ ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਿਰਾਸ ਐਥੈ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਨ ਮੁਖ ਮੋਹ ਮੈਲੇ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ ਸਤਿਗੁਰ ਕਾ ਪਉ ਛੋਡਿਆ ਮਨ ਅਠ ਕੰਮ ਨ ਆਵੈ ਰਾਸ ਜੰਪੁਰ ਬਦੇ ਮਾਰੀਐ ਕੋ ਨਾ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ ਪੌੜੀ ਸੋ ਸਤਿਗੁਰ ਸੇਵੋ ਸਾਧ ਜਨ ਜਿਨ ਹਰ ਹਰ ਨਾਮ ਦ੍ਰਿੜਾਇਆ ਸੋ ਸਤਿਗੁਰ ਪੂਜੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਸੋ ਸਤਿਗੁਰ ਦੇਖੋ ਇਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਤੇ ਸਤਿਗੁਰ ਕੀ ਸਭ ਪੱਗੀ ਪਵੋ ਜਿਨ ਮੋਹ ਅੰਧੇਰ ਚੁਕਾਇਆ ਸੋ ਸਤਿਗੁਰ ਕਹੋ ਸਭ ਧਨ ਧਨ ਜਿਨ ਹਰ ਭਗਤ ਭੰਡਾਰ ਲਹਾਇਆ ਸਲੋਕ ਮਹੱਲਾ ਤੀਜਾ ਸਤਿਗੁਰ ਮਿਲਿਆ ਭੁੱਖ ਗਈ ਪੇਖੀ ਭੁੱਖ ਨਾ ਜਾਏ ਦੁੱਖ ਲੱਗੈ ਘਰ ਘਰ ਫਿਰੈ ਅੱਗੇ ਦੂਣੀ ਮਿਲੈ ਸਜਾਏ ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ ਮਨ ਹਠ ਜਿਸ ਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੈ ਥਾਵਾਂ ਗਿਰੋਂ ਭਲਾ ਜਿੱਥੋਂ ਕੋ ਵਰਸਾਏ ਸਭ ਦੇ ਰਤੇ ਤਿੰਨਾ ਸੋਜੀ ਪਈ ਦੂਜੇ ਭਰਮ ਭੁਲਾਏ ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ ਨਾਨਕ ਜੋਤਿ ਪਾਵੈ ਸੇ ਭਲੇ ਜਿਨ ਕੀ ਪਤ ਪਾਵੈ ਥਾਏ ਮਹੱਲਾ ਤੀਜਾ ਸਤਿਗੁਰ ਸੇਵਿਆ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵਈ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰ ਦੀਆ ਬੁਝਾਏ ਮਹਿਲ ਗਈ ਮਨ ਨਿਰਮਲ ਹੋਆ ਅੰਮ੍ਰਿਤਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚਾ ਸ਼ਬਦ ਸੁਭਾਏ ਕਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਪਾਖੰਡ ਜਮਕਾਲ ਨਾ ਛੋਡਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉਂ ਲਿਵਲਾਏ ਪੌੜੀ ਤਿਤ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਿਲੋਈ ਐ ਸਹਿਜੇ ਹੀ ਹਰ ਨਾਮ ਲਿਹੋ ਹਰ ਤਤ ਨਾ ਖੋਈ ਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹਿ ਢੋਈ ਐ ਸੋ ਪਾਏ ਪੂਰਾ ਸਤਿਗੁਰੂ ਜਿਸ ਧੁਰ ਮਸਤਕ ਲਲਾਟ ਲਿਖੋਈ ਐ ਤਿਸ ਗੁਰ ਕਹੋ ਸਭ ਨਮਸਕਾਰ ਕਰੋ ਜਿਨ ਹਰ ਕੀ ਹਰ ਗਾਲ ਗਲੋਈ ਐ ਸਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮਿਲ ਪ੍ਰੀਤਮ ਤਿੰਨੀ ਧਿਆਇਆ ਸੱਚੈ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕਹਿ ਸਬਦਿਆ ਪਾਰ ਇਹ ਸੱਜਣ ਮਿਲੇ ਨਾ ਵਿਛੜੈ ਜੇ ਆ ਮਿਲੇ ਕਰਤਾਰ ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰੈ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨ੍ਹਾਂ ਦੂਜੇ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚਲਨ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰੈ ਪਿਆਰ ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ ਇਕ ਸਦਾ ਇਕ ਤੈ ਰੰਗ ਰਹਿ ਤਿਨ ਕਹਿ ਹਉ ਸਦ ਬਲਿਹਾਰੈ ਜਾਉ ਤਨ ਮਨ ਤਨ ਅਰਪੀ ਤਿਨ ਕਉ ਨਿਮ ਨਿਮ ਲਾਗਉ ਪਾਏ ਤਿਨ ਮਿਲਿਆ ਮਨ ਸੰਤੋਖੀਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪੌੜੀ
ਤਿਸ ਗੁਰ ਕਉ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕਉ ਸਦ ਬਲਿਹਾਰ ਨੈ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤਿਸ ਗੁਰ ਕਉ ਸਾ ਬਾਸ ਹੈ, ਜਿਨ ਹਰ ਸੋਜੀ ਪਾਈ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੁਈ, ਜਲ ਜਲ ਕਰੇ ਪੁਕਾਰ। ਸਤਿਗੁਰ ਸੀਤਲ

ਜਾ ਪੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਾਪ ਨਾ ਮਰੈ ਤਿੰਨ ਗੁਰੇ ਕਰਮ ਕੁਮਾਏ ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹਿ ਲਿਵਲਾਏ ਚਿੰਤਾ ਮੂਲ ਨਾ ਹੋਵਈ ਹਰ ਨਾਮ ਰੱਜਾ ਆ ਗਾਏ ਨਾਨਕ ਨਾਮ ਬਿਨਾ ਨੈ ਛੁਟੀਐ ਹਉ ਮੈਂ ਪਚੈ ਪਚਾਏ ਪੌੜੀ ਜਿਨੀ ਹਰ ਹਰ ਨਾਮ ਤੇ ਆਇਆ ਤਿੰਨੀ ਪਾਇੜੇ ਸਰਬ ਸੁਖਾ ਸਭ ਜਨਮ ਤਿੰਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨੀ ਗੁਰ ਕੈ ਬਚਨ ਆਰਾਧਿਆ ਤਿੰਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚਿੰਤ ਭਰਾਈ ਚੁੱਖਾ ਧਨ ਧਨ ਤਿੰਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ ਸਲੋਕ ਮਹੱਲਾ ਤੀਜਾ ਕਲ ਮੈਂ ਜਮ ਜਮਦਾਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਭਰੇ ਮਨ ਮੁੱਖਾਂ ਦੇ ਸਜਾਏ ਜਮ ਕਾਲੈ ਵਸ ਜਗ ਬਾਂਧਿਆ ਤਿਸਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁੱਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹਾ ਕਾਇਆ ਰੋਗ ਭਰੀ ਬਿਨ ਸਬਦੈ ਦੁਖ ਹਉ ਮੈਂ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮੋ ਮਨ ਵਸਾਏ ਨਾਨਕ ਨਾਮ ਤੇ ਆਇਆ ਸੁਖਦਾਤਾ ਦੁਖ ਵਿਸਰਿਆ ਸਹਿ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕਾ ਹੌਸਦਾ ਘੁਮਾਇਆ ਤਿਸ ਗੁਰ ਕਾ ਹੋ ਖੰਨੀਐ ਜਿਨ ਮਧਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕਾ ਹੋ ਵਾਰਣੈ ਜਿਨ ਹਮੈ ਬਿਖ ਸਭ ਰੋਗ ਗਵਾਇਆ ਤੇ ਸਤਿਗੁਰ ਕਉ ਵਡ ਪੁੰਨ ਹੈ ਜਿਨ ਅਵਗਣ ਕੱਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕਉ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸਲੋਕ ਮਹੱਲਾ ਤੀਜਾ ਭਗਤ ਕਰੈ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕਉ ਧੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਨਕ ਗੁਰਮੁਖ ਮਿਲ ਰਹੇ ਫਿਰ ਵਿਛੋੜਾ ਕਦੇ ਨਾ ਹੋਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਨੀਆਂ ਕਿਆ ਉਹ ਕਰੇ ਵਿਚਾਰ ਸਬਦੈ ਸਾਰ ਨਾ ਜਾਣੀ ਬਿਖਪੂਲਾ ਗਾਵਾਰ ਅਗਿਆਨੀ ਅੰਧ ਬਹੁ ਕਰਮ ਕਮਾਵੈ ਦੂਜੈ ਪਾਏ ਪਿਆਰ ਅਣਹੁੰਦਾ ਆਪ ਗਣਾਏ ਦੇ ਜਮ ਮਾਰ ਕਰੇ ਤਿਨ ਖੁਆਰ ਨਾਨਕ ਕਿਸਨੋ ਆਖੀਐ ਜਾਂ ਆਪੇ ਬਖਸ਼ਣਹਾਰ ਪੌੜੀ ਤੂੰ ਕਰਤਾ ਸਭ ਕੇ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਭਾਵੈ ਤਿਸ ਤੂੰ ਮੇਲ ਲਹੈ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸਮਰੱਥ ਹੈ ਸੱਚ ਸਿਰਜਣਹਾਰੇ ਜਿਸ ਤੂੰ ਮੇਲ ਹੈ ਪਿਆਰਿਆ ਸੋ ਤੁਧ ਮਿਲੈ ਗੁਰਮੁਖ ਵਿਚਾਰੇ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਮੇਰਾ ਹਰ ਲੱਖ ਲਖਾਰੇ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੈ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣੀ ਅਗਿਆਨੀ ਆਂਦਿਆਂ ਦਾਰ ਰਤਨ ਗੁਰੂ ਕਾ ਸ਼ਬਦ ਹੈ ਬੂਜੈ ਬੂਜਣ ਹਾਰ ਮੂਰਖ ਆਪ ਗਣਾਏ ਦੇ ਮਰ ਜੰਮੈ ਹੋਏ ਖੁਆਰ ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰ ਧਾਰ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ ਮਤ ਤੁਮ ਜਾਣੋ ਓਏ ਜੀਵਨ ਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਭਾਏ ਦੂਜੇ ਕਰਮ ਕਮਾਏ ਨਾਨਕ ਮਨਮੁਖ ਜੀਵਨ ਦਿਆ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ
जिस अंतर हृदय शुद्ध है तिस जन को सब नमस्कारी, जिस अंदर नाम निदान है तिस जन को हों बलिहारी, जिस अंदर बुद्ध विवेक है हर नाम मुरारी, सो सतगुर सबना का मित है सब तसे प्यारी, सब आत्म राम पसारिया गुरबुद्ध बिचारी। श्लोक महला तीजा, बिन सतगुर सेवे जी के बंधना विच होमे कर्म कमाहे, बिन सतगुर सेवे ठौर ना पावही, मर जमे आवे जाहे, बिन सतगुर सेवे फिका बोलना, नाम ना वसे मन माए, नानक बिन सतगुर सेवे जमपुर बदे मारियन, मोहे काले उठ जाहे महला पहला, जालो ऐसी रीत जित मैं प्यारा विसरै, नानक साई पली प्रीत जित साहेब सेती पत्र है पौड़ी, हर इको दाता सेवी है हर एक त्याई है, हर इको दाता मंगी है मन चिंदिया पाई है, जे दूजे पासो मंगी है ता लाज मराई है, जिन सेवया तिन फल पाया, ते जन की सब भुख गवाई है, नानक तिन मिटो वारिया, जिन अंधन हिरदय हर नाम ते आई है। सलोक महला तीजा, भगत जना को आप तुठा मेरा प्यारा, आपे लयन जन लाए, पातशाही भगत जना को दितियन, सिर छत सच्चा हर बनाए, सदा सुखी है निर्मले, सतगुर की कार कमाए, राजे ओए ना आखिए पिड़ मरे फिर जूनी पाहे, नानक विणना वै नक्की वड्डी फिरै, सोबा मूल ना पाहे। महला तीजा, सुन सिखिया साधना आयो, जिचर गुरमुख शब्द ना लागै, सतगुर सेवै ना मन वसै विचों भ्रम पौ पागै, जेहा सतगुर नो जाने ते होवै ता सच नाम लिव लागै, नानक नाम मिलै वडियाई हर दर सोहन आगै पौड़ी, गुरसिखा मन हर प्रीत है गुर पूजन आवै, हर नाम वणजै रंग स्यों लाहा हर नाम लै जावै, गुरसिखा के मुख उजले हर दर गै पावै, गुर सतगुर बोल हर नाम का वड भागी सिख गुण सांझ करावै, तिन्ना गुरसिखा काहों वारिया जो बहिंदिया उठदिया हर नाम ते आवै। सलोक महला तीजा, नानक नाम निधान है गुरमुख पाया जाए, मनमुख कर होंदी वथ ना जाननी, अंधे भौक मोहे बिललाए। महला तीजा, कंचन काया निर्मली जो सच नाम सच लागी, निर्मल जोत निरंजन पाया गुरमुख भ्रम पौ पागी, नानक गुरमुख सदा सुख पावै अंधन हर बैरागी पौड़ी, से गुरसिख तन तन है जिन्नी गुर उपदेश सुनिया हर कन्नी, गुर सतगुर नाम दृढ़ाया तिन होमै दुबदा पन्नी, बिन हर नामै को मित्र नाही विचार डिठा हर जन्नी, जिन्ना गुरसिखा को हर संतुष्ट है तिन्नी सतगुर की गल मन्नी, जो गुरमुख नाम ते आए दे तिन्नी चढ़ी चवगण वन्नी। सलोक महला तीजा, मनमुख कायर करूप है बिन नावे नक नाहे, अंधन तंदे व्यापिया सुपने पी सुख नाहे, नानक गुरमुख होवै ता उबरै नाहे ता बदे दुख सहाहे। महला तीजा, गुरमुख सदा दर सोहने गुर का शब्द कमाहे, अंतर सांत सदा सुख दर सच्चा सोभा पाहे, नानक गुरमुख हर नाम पाया सहजे सच समाहे पौड़ी, गुरमुख प्रहलाद जप हर गत पाई, गुरमुख जनक हर नाम लिवलाई, गुरमुख वशिष्ठ हर उपदेश सुनाई, बिन गुर हर नाम ना किने पाया मेरे पाई, गुरमुख हर भगत हर आप लहाई। सलोक महला तीजा,
ਸਤਿਗੁਰ ਕੀ ਪਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜੈ ਭਾਵੈ, ਸੋ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ, ਸੱਚੇ ਸਿਉ ਲਿਵਲਾਓ। ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਲੋੜ ਲਾਹੋ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨਮ ਮਰਨ ਦੁਖ ਜਾਏ, ਸਹਿਸਾ ਮੂਲ ਨਾ ਹੋਵਈ ਹਉਮੈ ਸ਼ਬਦ ਜਲਾਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਸੱਚ ਵਸੈ ਮਨ ਆਏ, ਅੰਤਰ ਸ਼ਾਂਤ ਮਨ ਸੁਖ ਹੋਏ। ਸੱਚ ਸੰਜਮ ਕਾਰ ਕਮਾਏ, ਨਾਨਕ ਪੂਰੈ ਕਰਮ ਸਤਿਗੁਰ ਮਿਲੈ, ਹਰ ਜੀਓ ਕਿਰਪਾ ਕਰੇ ਰਜਾਏ। ਪੌੜੀ ਜਿਸ ਕੈ ਘਰ ਦੀ ਬਾਨ ਹਰ ਹੋਵੈ, ਜਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ, ਤਿਸ ਕਉ ਤਲ ਕੀ ਕਿਸੈ ਦੀ ਨਾਹੀ, ਹਰ ਦੀ ਬਾਨ ਸਭ ਆਣ ਪੈਰੀ ਪਾਇਆ। ਮਾਨਸਾ ਕਹੋ ਦੀਬਾਣੋ, ਕੋਈ ਨਸ ਭੱਜ ਨਿਕਲੈ, ਹਰ ਦੀਬਾਣੋ ਕੋਈ ਕਿੱਥੇ ਜਾਇਆ। ਸੋ ਐਸਾ ਹਰ ਦੀਬਾਨ ਵਸਿਆ, ਭਗਤਾਂ ਕੈ ਹਿਰਦੈ ਤਿੰਨ ਰਹਿੰਦੇ ਖੁੰਦੇ ਆਣ, ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਮੈ ਕੀ ਵੱਡੀ, ਹਰ ਨਾਮੈ ਕੀ ਵਡਿਆਈ, ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰ ਲੈਕਣੇ ਤੇ ਆਇਆ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ, ਦੂਜੇ ਪਾਏ ਹੱਥ ਦੁੱਖ ਲੱਗਾ, ਮਰ ਜੰਮੈ ਆਵੈ ਜਾਏ। ਵਿਸ਼ਟਾ ਅੰਦਰ ਵਾਸ ਹੈ, ਫਿਰ ਜੋਨੀ ਪਾਏ, ਨਾਨਕ ਬਿਨ ਨਾਮੈ ਜਮ ਮਾਰਸੀ, ਅੰਤ ਗਿਆ ਪਛਤਾਏ। ਮਹੱਲਾ ਤੀਜਾ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸਭ ਕਟ ਭੋਗ ਵੈ ਅਲਿਪਤ ਰਹਿ, ਅਲਖ ਨਾ ਲਖਣਾ ਜਾਈ। ਪੂਰੇ ਗੁਰ ਵੇਖਾ ਲਿਆ, ਸਬਦੇ ਸੋਝੀ ਪਾਈ, ਪੁਰਖ ਹੈ ਸੇਵੈ ਸੇ ਪੁਰਖ ਹੋਵੈ, ਜਿਨੀ ਹਉ ਮੈਂ ਸ਼ਬਦ ਜਲਾਈ, ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਨਿਹਚਲ ਰਾਜ ਹੈ ਸਦਾ ਤਿਸਕੇਰਾ, ਨਾ ਆਵੈ ਨਾ ਜਾਈ। ਅੰਦਰ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ, ਨਾਨਕ ਵੇਖ ਵਿਕਸਿਆ ਹਰ ਸੱਚੇ ਕੀ ਵਡਿਆਈ। ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨ ਕਉ ਰੱਖਣ ਹਾਰਾ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ। ਹਰ ਨਾਮੈ ਨਾਲ ਗੱਲਾਂ, ਹਰ ਨਾਮੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਹਰ ਨਾਮ ਕੁਲ ਹਰ ਨਾਮ ਪਰਵਾਰਾ। ਜਨ ਨਾਨਕ ਕਹੋ ਹਰ ਨਾਮ ਹਰ ਗੁਰਦੀਆ, ਹਰ ਹਲਤ ਪਲਤ ਸਦਾ ਕਰੇ ਨਿਸਤਾਰਾ। ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ, ਸੇ ਹਰ ਕੀਰਤ ਸਦਾ ਕਮਾਹੇ, ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚੇ ਸ਼ਬਦ ਸਮਾਹੇ, ਕੁਲ ਉਧਾਰੈ ਆਪਣਾ, ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ, ਜੋ ਗੁਰਚਰਨੀ ਜਨ ਪਾਹੇ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਮਹੱਲਾ ਤੀਜਾ। ਹਉ ਮੈਂ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉ ਮੈਂ ਵੱਡਾ ਰੋਗ ਹੈ, ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ, ਤਿੰਨਾ ਸਤਿਗੁਰ ਮਿਲਿਆ ਪ੍ਰਭ ਆਏ, ਨਾਨਕ ਗੁਰ ਪ੍ਰਸਾਦੀ ਉਭਰੇ, ਹਉ ਮੈਂ ਸ਼ਬਦ ਜਲਾਏ। ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ, ਅਵਨਾਸੀ ਪੁਰਖ ਵਿਧਾਤਾ। ਹਰ ਨਾਮ ਹਮ ਸਰੇਵੈ, ਹਰ ਨਾਮ ਹਮ ਪੂਜੈ, ਹਰ ਨਾਮੇ ਹੀ ਮਨ ਰਾਤਾ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਜੈ, ਹਰ ਨਾਮੋ ਅੰਤ ਛਡਾਤਾ। ਹਰ ਨਾਮ ਦੀਆ ਗੁਰ ਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰੇ ਆਪਣੇ ਕਉ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਸਲੋਕ ਮਹੱਲਾ ਤੀਜਾ। ਗੁਰਮੁਖ ਸੇਵਨਾ ਕੀਨੀਆ, ਹਰ ਨਾਮ ਨਾ ਲੱਗੋ ਪਿਆਰ, ਸ਼ਬਦ ਹੈ ਸਾਧਨਾ ਆਇਓ, ਮਰ ਜਨਮੈ ਵਾਰੋ ਵਾਰ। ਮਨ ਮੁਖਿਆ ਚੇਤਈ ਕਿਤੇ ਆਇਆ ਸੰਸਾਰ,
ਨਾਨਕ ਜਿਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹੇ ਪਿਆਸ, ਸਤਿਗੁਰ ਸੇਵਨ ਜਾਗਨ ਸੇ ਜੋ ਰਤੇ ਸੱਚ ਨਾਮ ਗੁਣਤਾਸ, ਮਨ ਮੁਖ ਅੰਧ ਨਾ ਚੇਤਨੀ ਜਨ ਮਰ ਹੋਏ ਬਿਨਾਸ, ਨਾਨਕ ਗੁਰਮੁਖ ਤਿੰਨੀ ਨਾਮ ਤੇ ਆਇਆ ਜਿਨ ਕਉ ਤੁਰ ਪੂਰਵ ਲਿਖੇ ਆਸ। ਪੌੜੀ, ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਇਆ ਹਮ ਕਉ ਤ੍ਰਿਪਤ ਭਈ, ਹਰ ਨਾਮ ਹਮਾਰਾ

ਤਨ ਧਾਏ ਗੁਰਪ੍ਰਸਾਦੀ ਸੁਖੀ ਉਪਜੈ ਜਾਂ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅੰਦਰ ਨਾਮ ਤੇ ਆਏ ਨਾਨਕ ਜਿਤੇ ਆਪੇ ਲਾਏ ਤਿਤ ਲੱਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਕਰ ਨਾਮ ਖਜਾਨਾ ਸਦਾ ਹੈ ਭਗਤ ਭਰੇ ਭੰਡਾਰਾ ਸਤਿਗੁਰ ਦਾਤਾ ਜੀ ਕਾ ਸਾਜੀ ਵੈ ਦੇਵਨਹਾਰਾ ਆਂਦਨ ਕੀਰਤਨ ਸਦਾ ਕਰੈ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੋ ਜੁਗ ਵਰਤਾਵਣ ਹਾਰਾ ਇਹੋ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੈ ਦਰਸ ਚਿਆਰਾ ਪੌੜੀ ਧਨ ਧਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਿਆ ਧਨ ਧਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧਨ ਧਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚਲਿਆ ਸਲੋਕ ਮਹੱਲਾ ਤੀਜਾ ਮਨ ਅਠਕਰੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਅਠ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੈ ਪਾਏ ਰਿੱਧ ਸਿੱਧ ਸੰਭੋ ਹੈ ਨਾਮ ਨਾ ਵਸੈ ਮਨ ਆਏ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਦੇ ਰਾਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿ ਸਮਾਏ ਮਹੱਲਾ ਤੀਜਾ ਸ਼ਬਦ ਸਾਧਨ ਸ਼ਬਦ ਸਾਧਨ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਤਨ ਤਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਕਉ ਸਾਂਤ ਆਈ ਧਨ ਧਨ ਸਤਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵਲਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਕਰ ਹੀ ਮੁੰਦ ਵਿਦੇਸ਼ ਪਿਰ ਨਿਤ ਚੂਰੇ ਸੰਭਾਲੇ ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਸ ਕਰੇ ਮਹੱਲਾ ਪਹਿਲਾ

ਹਉ ਮੈਂ ਮਹਿਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇੱਕ ਆਪੇ ਬਖਸ਼ ਮਿਲਾਇਨ ਦੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹਿਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੈ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰਿਆਪੇ ਬੋਲੇ ਆਪ ਬੁਲਾਵੈ ਹਰਿਆਪੇ ਜਲ ਥਲ ਰਵ ਰਹੀਐ ਹਰਿਆਪੇ ਮਾਰੇ ਹਰਿਆਪੇ ਛੋਡੈ ਮਨ ਹਰ ਸਰਣੀ ਪੜ ਰਹੀ ਹੈ ਹਰ ਬਿਨ ਕੋਈ ਮਾਰ

ਮਨ ਹੋਏ ਨਿਚਿੰਦ ਨਿਸਲ ਹੋਏ ਰਹੀਏ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ ਜਨ ਨਾਨਕ ਗੁਰਮੁਖ ਹਰ ਲਹੀਐ ਸੁੱਧ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨ ਆਇਆ ਵਿਛੋੜਾ ਸਭਨਾ ਪੁੱਛੋ ਜੈ ਸਿਆਣਿਆ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ ਪੀਸਾ ਲਾਇਓ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰਸਾ ਲਾਹਣਾ ਹੈਪੀ ਹੋਸੀ ਸੋਏ ਸਭਨਾ ਦਾਤਾ ਇਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਪਾਵੈ ਸੋਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨੂੰ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਨੂੰ ਮਾਰ ਕੱਢੋ ਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ।

ਆਓ ਹਾਨ ਹਟ ਕਰ ਯਾਰ ਜਾ ਸਚ ਨਾਮ ਕਰ ਵੱਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਹਾ ਸਿਉ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕਹਿ ਦਿਸ ਜਾਏ ਤਾਂ ਸੁਖ ਲਹਿ ਮਹੱਲ ਲਾਏ ਚਿਤ ਕਰ ਚੱਕ।

ਸੋਰਠ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੈ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਵਾ ਜਿਨ ਵਿੱਚੋਂ ਆਪ ਗਵਾਇਆ ਆਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆ ਮੁਰਾਰੀ ਰਹਾਓ ਜਾਗਤ ਰਹੇ ਤਿੰਨੀ ਪ੍ਰਪਾਇਆ ਸਬਦੇ ਹਉ ਮੈਂ ਮਾਰੀ ਗ੍ਰਿਹ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰ ਧਾਰੀ ਇਹੋ ਮਨੁਆ ਦੇ ਜਿਸ ਧਾਮ ਦਾ ਦੂਜੇ ਪਾਏ ਖੁਆਇਆ ਮਨਮੁਖ ਮੁਗਦ ਹਰ ਨਾਮ ਨਾ ਚੇਤੈ ਬਿਰਥਾ ਜਨਮ ਗਵਾਇਆ ਸਤਿਗੁਰ ਭੇਟੇ ਤਾਂ ਨਾ ਹੋ ਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੈ ਗੁਰ ਕੈ ਸ਼ਬਦ ਵਿਚਾਰੀ ਆਪੇ ਮਿਲ ਲੈ ਪ੍ਰਭ ਸਾਚੇ ਸਾਚ ਰੱਖਿਆ ਉਰ ਧਾਰੀ ਨਾਨਕ ਨਾਮ ਗਤ ਮਤ ਪਾਈ ਇਹ ਰਸ ਹਮਾਰੀ ਸੋਰਠ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਤਨ ਸੱਚ ਸੋਏ ਅਖੁੱਟ ਨਾਮ ਕਦੇ ਨਿਖੁੱਟੈ ਨਾਹੀ ਅਖੁੱਟ ਨਾਮ ਧਨ ਕਦੇ ਨਿਖੁੱਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਪੁਲਦਾ ਫਿਰਦਾ ਦਰਗਹਿ ਮਿਲੈ ਇਸ ਜਾਏ ਰਹਾਓ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਮੋ ਹੰਕਾਰਾ ਅੰਮ੍ਰਿਤ

ਹਉ ਮੈਂ ਮੇਰਾ ਕਰ ਕਰ ਵਿਗੁੱਤੇ, ਕਿਹੋ ਚੱਲੈ ਨਾ ਚੱਲਦਿਆਂ ਨਾਲ। ਗੁਰਮੁਖ ਹੋਵੇ ਸੋ ਨਾਮ ਤੇ ਆਵੇ, ਸਦਾ ਹਰ ਨਾਮ ਸੰਭਾਲ। ਸੱਚੀ ਬਾਣੀ ਹਰ ਗੁਣ ਗਾਵੇ, ਨਦਰੀ ਨਦਰ ਨਿਹਾਲ। ਸਤਿਗੁਰ ਗਿਆਨ ਸਦਾ ਘੜ ਚਾਨਣ, ਅਮਰ ਸਿਰ ਬਾਦ ਸਾਹਾ। ਅਨ ਦਿਨ ਭਗਤ ਕਰੈ ਦਿਨ ਰਾਤੀ, ਰਾਮ ਨਾਮ ਸਚ ਲਾਹਾ। ਨਾਨਕ ਰਾਮ ਨਾਮ ਨਿਸਤਾਰਾ, ਸਬਦ ਰਤੇ ਹਰ ਪਾਹਾ।

ਸਬਦ ਸਲਾਹੀ ਸਦਾ ਹੋ ਜੀਵਾਂ, ਗੁਰਮਤੀ ਪਉ ਭਾਗਾ, ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਗੁਰ ਸੇਵਿਆ ਚਿਤ ਲਾਗਾ। ਸਾਚਾ ਸ਼ਬਦ ਸੱਚੀ ਸੱਚ ਬਾਣੀ, ਸੋ ਜਨ ਅੰਦਨ ਜਾਗਾ। ਮਹਾ ਗੰਭੀਰ ਸਦਾ ਸੁਖਦਾਤਾ, ਤਿਸਕਾ ਅੰਤ ਨਾ ਪਾਇਆ, ਪੂਰੇ ਗੁਰ ਕੀ ਸੇਵਾ ਕੀਨੀ, ਅਚਿੰਤ ਹਰ ਮਨ ਵਸਾਇਆ। ਮਨ ਤਾਂ ਨਿਰਮਲ ਸਦਾ ਸੁਖ ਅੰਤਰ।

ਕਰਮ ਕਰੈ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਇ ਨਾ ਕਿਸੀ ਕੇਰਾ। ਗੁਰਮੁਖ ਮਹਿਲ ਪਾਏ ਨੂੰ ਗੁਣ ਗਾਵਨ, ਨਿਜ ਕਰ ਹੋਏ ਬਸੇਰਾ। ਐਥੈ ਬੂਝੈ ਸੋ ਆ ਪਛਾਣੈ, ਹਰ ਪ੍ਰਭ ਹੈ ਤਿਸਕੇਰਾ। ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਸੋਰਠ ਮਹੱਲਾ ਤੀਜਾ ਚੌਥੁਕੇ। ਸੱਚੀ ਭਗਤ ਸਤਿਗੁਰ ਤੇ ਹੋਵੈ, ਸੱਚੀ ਹਿਰਦੈ ਬਾਣੀ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਉਮੈ ਸ਼ਬਦ ਸਮਾਣੀ। ਬਿਨ ਗੁਰ ਸਾਚੇ ਭਗਤ ਨਾ ਹੋਵੀ, ਹੋਰ ਭੂਲੀ ਫਿਰੈ ਇਆਣੀ। ਮਨਮੁਖ ਫਿਰੈ ਸਦਾ ਦੁਖ ਪਾਵੈ, ਡੂਬ ਮੋਏ ਵਿਣ ਪਾਣੀ। ਭਾਈ ਰੇ ਸਦਾ ਰਹੋ ਸਰਨਾਈ, ਆਪਣੀ ਨਜ਼ਰ ਘਰੇ ਪਤ ਰੱਖੈ, ਹਰ ਨਾਮੋ ਦੇ ਵਡਿਆਈ। ਰਹਾਓ ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚੈ ਵਿਚਾਰਾ। ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਹੰਕਾਰਾ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ। ਜੋ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੈ ਪਿਆਰਾ। ਸਤਿਗੁਰ ਸੇਵ ਜਿਨ ਨਾਮ ਪਛਾਤਾ, ਸਫਲ ਜਨਮ ਜਗ ਆਇਆ। ਹਰ ਰਸ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੈ ਗੁਣੀ ਅਗਾਇਆ। ਕਮਲ ਪ੍ਰਗਾਸ ਸਦਾ ਰੰਗ ਰਾਤਾ, ਅਨਹਦ ਸ਼ਬਦ ਵਜਾਇਆ। ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਰਾਮ ਨਾਮ ਕੀ ਗਤ ਕੋਈ ਨਾ ਬੂਝੈ, ਗੁਰਮਤਿ ਹਿਰਦੈ ਸਮਾਈ। ਗੁਰਮੁਖ ਹੋਵੈ ਸੋ ਮਗ ਪਛਾਣੈ, ਹਰ ਰਸ ਰਸਨ ਰਸਾਈ। ਜਪ ਤਪ ਸੰਜਮ ਸਭ ਗੁਰ ਤੇ ਹੋਵੈ, ਹਿਰਦੈ ਨਾਮ ਵਸਾਈ। ਨਾਨਕ ਨਾਮ ਸਮਾਲੈ ਸੇ ਜਨ ਸੋਹਨ, ਦਰ ਸਾਚੈ ਪਤ ਪਾਈ। ਸੋਰਠ ਮਹੱਲਾ ਤੀਜਾ ਦੋ ਤੁਕੇ। ਸਤਿਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾਂ ਬੂਝ ਪਾਏ। ਸੋ ਗੁਰੂ

ਆਪੇ ਵਣਜਵਾ ਪਾਰੀਆ ਪਿਆਰਾ, ਆਪੇ ਸਚਵੇ ਸਾਹੋ, ਜਪ ਮਨ ਹਰ ਹਰ ਨਾਮ ਸਲਾਹਾ, ਗੁਰ ਕਿਰਪਾ ਤੇ ਪਾਈਐ ਪਿਆਰਾ, ਅੰਮ੍ਰਿਤ ਅਗਮਿਆ ਥਾਹਾ ਰਹਾਉ। ਆਪੇ ਸੁਣ ਸਭ ਵੇਖਦਾ ਪਿਆਰਾ, ਮੁਖ ਬੋਲੇ ਆਪ ਮੁਹਾਹੋ, ਆਪੇ ਉੱਜੜ ਪਾਏਂਦਾ ਪਿਆਰਾ, ਆਪ ਵਿਖਾਲੇ ਰਾਹੋ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਵੇ ਪ੍ਰਵਾਹੋ, ਆਪੇ ਆਪੋ ਪਾਏਂਦਾ ਪਿਆਰਾ, ਸਿਰ ਆਪੇ ਤੰਦੜੈ ਲਾਹੋ। ਆਪ ਕਰਾਏ ਸਾਖਤੀ ਪਿਆਰਾ, ਆਪ ਮਾਰੇ ਮਰ ਜਾਹੋ, ਆਪੇ ਪਤਨ ਪਾਤਣੀ ਪਿਆਰਾ, ਆਪੇ ਪਾਰ ਲੰਘਾਹੋ। ਆਪੇ ਸਾਗਰ ਬੋਇ ਥਾ ਪਿਆਰਾ, ਗੁਰ ਖੇਵਟ ਆਪ ਚਲਾਹੋ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤਸ਼ਾਹੋ। ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਹੋ, ਸੋਰਠ ਮਹੱਲਾ ਚੌਥਾ ਚੌਥਾ। ਆਪੇ ਅੰਡਜ ਜੇਰਜ ਸੇਤਜ ਉਤਪੁਜ, ਆਪੇ ਖੰਡ ਆਪੇ ਸਭ ਲੋਏ, ਆਪੇ ਸੂਤ ਆਪੇ ਬਹੁ ਮਣੀਆਂ, ਕਰ ਸਕਤੀ ਜਗਤ ਪਰੋਏ। ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੈ ਟਹਿ ਢੇਰੀ ਹੋਏ, ਮੇਰੇ ਮਨ ਮੈਂ ਹਰ ਬਿਨਿਆ ਵਰਨਾ ਕੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਓ। ਆਪੇ ਜਲ ਥਲ ਸਬਤ ਹੈ ਪਿਆਰਾ, ਪ੍ਰਭ ਆਪੇ ਕਰੇ ਸੋ ਹੋਏ, ਸਭਨਾ ਰਿਜਕ ਸਮਾਹ ਦਾ

ਆਪੇ ਕੀਮਤ ਪਾਏ ਦਾ ਪਿਆਰਾ, ਆਪੇ ਕਰੇ ਸੋ ਹੋਏ, ਆਪੇ ਅਲੱਖ ਨਾ ਲਖੀਐ ਪਿਆਰਾ, ਆਪ ਲਿਖਾਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਜੇ ਵਡਿਆਵਰ ਨਾ ਕੋਏ, ਸਭ ਕੱਟ ਆਪੇ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤ ਦਾ ਪਿਆਰਾ, ਗੁਰਮੁਖ ਪ੍ਰਗਟ ਹੋਏ, ਸੋਰਠ ਮਹੱਲਾ ਚੌਥਾ, ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪੋ ਥਾਪੈ, ਆਪੇ ਵੇਖ ਵਿਖਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੈ, ਆਪੇ ਵਣਤਨ ਸਭਤ ਹੈ ਪਿਆਰਾ, ਆਪੇ ਗੁਰਮੁਖ ਜਾਪੈ, ਜਪ ਮਨ ਹਰ ਹਰ ਨਾਮ ਰਸ ਤਰਾਪੈ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਸਬਦੀ ਚਖ ਜਾਪੈ ਰਹਾਉ, ਆਪੇ ਤੀਰਥ ਤੁਲਹੜਾ ਪਿਆਰਾ, ਆਪ ਤਰੈ ਪ੍ਰਭ ਆਪੈ, ਆਪੇ ਜਲ ਵਤਾਏ ਦਾ ਪਿਆਰਾ, ਸਭ ਜਗ ਮਛਲੀ ਹਰ ਆਪੈ, ਆਪ ਅਭੁੱਲ ਨਾ ਭੁੱਲਈ ਪਿਆਰਾ, ਅਵਰ ਨਾ ਦੂਜਾ ਜਾਪੈ, ਆਪੇ ਸਿੰਘੀ ਨਾਦ ਹੈ ਪਿਆਰਾ, ਤੁਨ ਆਪ ਵਜਾਏ ਆਪੈ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪਤਾ ਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ, ਆਪੇ ਨਾਉ ਜਪਾਏ ਦਾ ਪਿਆਰਾ, ਆਪੇ ਹੀ ਜਪ ਜਾਪੈ, ਆਪੇ ਅੰਮ੍ਰਿਤਾਪ ਹੈ ਪਿਆਰਾ, ਆਪੇ ਹੀ ਰਸ ਆਪੈ, ਆਪੇ ਆਪ ਸਲਾਹਦਾ ਪਿਆਰਾ, ਜਨ ਨਾਨਕ ਹਰ ਰਸ ਤਰਾਪੈ, ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ ਰਹਾਉ, ਆਪੇ ਧਰਤੀ ਆਪ ਜਲ ਪਿਆਰਾ,

ਬਨ ਬੱਕਰੀ ਸੀ ਹੋ ਹਡਾਇਆ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ, ਤੈ ਅਗਨ ਨਾ ਸਕੈ ਜਲਾਇਆ, ਆਪੇ ਮਰ ਜੀਵਾਂ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਘਰ ਲਾਇਆ, ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੈ ਵਜਾਇਆ। ਸੋਰਠ ਮਹੱਲਾ ਚੌਥਾ, ਆਪੇ ਸ੍ਰਿਟਿਓ ਪਾਇਦਾ ਪਿਆਰਾ, ਕਰ ਸੂਰਜ ਚੰਦ ਚਾਣ, ਆਪ ਨੇ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੂੜ ਸੁਜਾਣ, ਮੇਰੇ ਮਨ ਜਪ ਰਾਮ ਨਾਮ ਨਿਸ਼ਾਨ, ਸਤ ਸੰਗਤ

ਆਪੇ ਹੁਕਮਰ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏਂਦਾ ਪਿਆਰਾ, ਆਪ ਦਿਵਾਵੈ ਮਾਣ, ਆਪੇ ਤਾੜੀ ਲਾਏਂਦਾ ਪਿਆਰਾ, ਆਪੇ ਗੁਣੀ ਨਿਦਾਨ, ਆਪੇ ਵੱਡਾ ਆਪ ਹੈ ਪਿਆਰਾ, ਆਪੇ ਹੀ ਪ੍ਰਧਾਨ, ਆਪੇ ਕੀਮਤ ਪਾਏਂਦਾ ਪਿਆਰਾ, ਆਪੇ ਤੁਲ ਪ੍ਰਵਾਨ, ਆਪੇ ਅਤੁਲ ਤੁਲਾਏਂਦਾ ਪਿਆਰਾ, ਜਨ ਨਾਨਕ ਸਤਿ ਕੁਰਬਾਨ। ਸੋਰਠ ਮਹੱਲਾ ਚੌਥਾ।

ਆਪੇ ਲੇਖਣੇ ਆਪ ਲਿਖਾਰੀ, ਆਪੇ ਲੇਖ ਲਿਖਾਹਾ ਮੇਰੇ ਮਨ, ਜਪ ਰਾਮ ਨਾਮ ਓ ਮਹਾ, ਅਨਦਿਨ ਅਣਦ ਹੋਵੇ ਵਡਭਾਗੀ, ਲੈ ਗੁਰ ਪੂਰੇ ਹਰ ਲਾਹਾ ਰਹਾਓ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ, ਕੁਵਲੀਆ ਪੀੜਿਆ ਮਰਾਏ ਦਾ ਪਿਆਰਾ, ਕਰ ਬਾਲਕ ਰੂਪ ਚਾਹਾ। ਆਪ ਅਖਾੜਾ ਪਾਏ ਦਾ ਪਿਆਰਾ, ਕਰ ਵੇਖੈ ਆਪ ਚੁਜਾਹਾ, ਕਰ ਬਾਲਕ ਰੂਪ ਪਾਏ ਦਾ ਪਿਆਰਾ, ਚੰਡੂਰ ਕੰਸ ਕੇ ਸਮਾਰਾਹਾ। ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹਾ, ਸਭ ਆਪੇ ਜਗਤੋ ਪਾਏ ਦਾ ਪਿਆਰਾ, ਵਸ ਆਪੇ ਜੁਗਤ ਹਥਾਹਾ। ਗਲ ਜੇਵੜੀ ਆਪੇ ਪਾਏ ਦਾ ਪਿਆਰਾ, ਜਿਉ ਪ੍ਰਭ ਖਿੰਚੈ ਤਿਉ ਜਾਹਾ, ਜੋ ਗਰਬੈ ਸੋ ਪਚਸੀ ਪਿਆਰੇ, ਜਪ ਨਾਨਕ ਭਗਤ ਸਮਾਹਾ। ਸੋਰਠ ਮਹੱਲਾ ਚੌਥਾ, ਦੋ ਤੁਕੇ ਅਨਕ ਜਨਮ, ਵਿਛੜੇ ਦੁਖ ਪਾਇਆ, ਮਨਮੁਖ ਕਰਮ ਕਰੇ ਹੰਕਾਰੀ, ਸਾਧੂ ਪਰਸਤ ਹੀ ਪ੍ਰਪਾਇਆ, ਗੋਬਿੰਦ ਸਰਨ ਤੁਮਾਰੀ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸਾਂਤ ਮੁਰਾਰੀ ਰਹਾਓ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ, ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ, ਗੁਰਮੁਖ ਪ੍ਰਗਾਸ ਪਇਆ ਸਾਂਤ ਆਈ, ਦੁਰਮਤ ਬੁੱਧ ਨਿਵਾਰੀ, ਆਤਮ ਬ੍ਰਹਮ ਚੀਨ ਸੁਖ ਪਾਇਆ, ਸਤਸੰਗਤ ਪੁਰਖ ਤੁਮਾਰੀ, ਪੁਰਖੈ ਪੁਰਖ ਮਿਲਿਆ ਗੁਰ ਪਾਇਆ, ਜਿਨ ਕਉ ਕਿਰਪਾ ਭਈ ਤੁਮਾਰੀ, ਨਾਨਕਿਆ ਤੁਲ ਸਹਿਜ ਸੁਖ ਪਾਇਆ, ਆਂਦਿਨ ਜਾਗਤ ਰਹਿ ਬਨਵਾਰੀ। ਸੋਰਠ ਮਹੱਲਾ ਚੌਥਾ, ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ, ਜਿਉ ਮਛਲੀ ਬਿਨ ਨੀਰੈ ਬਿਨ ਸੈ, ਤਿਉ ਨਾਮੈ ਬਿਨ ਮਰ ਜਾਈ, ਮੇਰੇ ਪ੍ਰਭ ਕਿਰਪਾ ਜਲ ਦੇਵ ਹਰਨਾਈ, ਹਉ ਅੰਤਰ ਨਾਮ ਮੰਗਾਂ ਦਿਨ ਰਾਤੀ, ਨਾਮ ਹੀ ਸਾਂਤ ਪਾਈ ਰਹਾਓ, ਜਿਉ ਚਾਤਰਕ ਜਲ ਬਿਨ ਬਿਲ ਲਾਵੈ, ਬਿਨ ਜਲ ਪਿਆਸ ਨਾ ਜਾਈ, ਗੁਰਮੁਖ ਜਲ ਪਾਵੈ ਸੁਖ ਸਹਿਜੇ, ਹਰਿਆ ਪਾਏ ਸੁਭਾਈ, ਮਨਮੁਖ ਭੂਖੇ ਦਹਿ ਦਿਸ ਡੋਲੈ, ਬਿਨ ਨਾਵੈ ਦੁਖ ਪਾਈ, ਜਨਮ ਰਹਿ ਫਿਰ ਜੋਨੀ ਆਵੈ, ਦਰਗਹਿ ਮਿਲੈ ਸਜਾਈ, ਕਿਰਪਾ ਕਰੈ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ, ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ, ਪੰਚ ਪਦਾ ਅਚਰਚਰ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕੱਟ ਆ ਜਾਈ, ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਵਡਿਆਈ, ਗੁਰਮਤਿ ਰਾਮ ਨਾਮ ਪ੍ਰਗਸੋ, ਸਦਾ ਰਹੋ ਸਰਨਾਈ ਰਹਾਓ। ਇਹੋ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤਿਆ ਜਾਣਾ, ਹਰ ਜੀਓ ਕਿਰਪਾ ਕਰੋ ਗੁਰਮੇਲੋ, ਤਾਂ ਹਰ ਨਾਮ ਸਮਾਣਾ, ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸਨੋ ਦੇ ਸੋ ਪਾਏ, ਵਸਤਾ ਨੂਪ ਤਗਮਾ ਗੋਚਰ, ਗੁਰਪੂਰਾ ਲੱਖ ਲਖਾਏ, ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ, ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਸਨੋ ਦਾਤ ਕਰੈ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ ਏਕੋ ਅੰਕਾਰ, ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਦੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂਰਲ ਸੀ, ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵਨੇ ਦੇਸੀ,
ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬੱਪੜਾ ਕਿਆ ਸਾ ਲਾਹੀ, ਕਿਆ ਤਿਸਕਾ ਮੁਹਤਾਜਾ ਰਹਾਉ। ਜਿਨ ਹਰ ਧਿਆਇਆ ਸਭ ਕੇ ਤਿਸਕਾ, ਤਿਸਕੀ ਭੁੱਖ ਗਵਾਈ, ਐਸਾ ਧਨ ਦੀਆ ਸੁਖਦਾਤ ਹੈ, ਨਿਖੁੱਟ ਨ ਕਭੀ ਜਾਈ, ਅਨੰਦ ਭਇਆ ਸੁਖ ਸਹਿ ਸੁਮਾਣੇ, ਸਤਿਗੁਰ ਮੇਲ ਮਿਲਾਈ। ਮਨ ਨਾਮ ਜਪ ਨਾਮ ਆਰਾਧ, ਅਨ ਦਿਨ ਨਾਮ ਵਖਾਣੀ, ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁੱਕੀ ਕਾਣ ਜਮਾਣੀ। ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ, ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ, ਸਭ ਕੁਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲੇਹੋ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਚੌਥੁਕੇ, ਗੁਰੂ ਗੋਬਿੰਦ ਸਲਾਹੀਐ ਪਾਈ, ਮਨ ਤਨ ਹਿਰਦੈ ਧਾਰ, ਸਾਚਾ ਸਾਹਿਬ ਮਨ ਵਸੈ ਭਾਈ, ਇਹਾ ਕਰਨੀ ਸਾਰ। ਜਿਤ ਤਨ ਨਾਮ ਨ ਉਪਜੈ ਭਾਈ, ਸੇ ਤਨ ਹੋਏ ਸ਼ਾਰ, ਸਾਧ ਸੰਗਤ ਕਉ ਵਾਰਿਆ ਭਾਈ, ਜਿਨ ਏਕ ਅੰਕਾਰ ਆਧਾਰ। ਸੋਈ ਸਾਚਾ ਰਾਧਣਾ ਭਾਈ, ਜਿਸ ਤੇ ਸਭ ਕਿਛ ਹੋਏ, ਗੁਰਪੂਰੈ ਜਾਣ ਆਇਆ ਭਾਈ, ਤਿਸ ਬਿਨੇ ਅਵਰ ਨਾ ਕੋਏ ਰਹਾਓ। ਨਾਮ ਵਿਹੋਣੇ ਪਚ ਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਐ ਪਾਈ, ਸਾਚਾ ਅਗਮ ਤਣੀ। ਆਵਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮੁਖ ਕੋਟ ਉਧਾਰ ਦਾ ਪਾਈ, ਦੇ ਨਾਮ ਏਕ ਕਣੀ, ਸਿਮਰਤ ਸਾਸਤ ਸੋਧਿਆ ਪਾਈ, ਵਿਣ ਸਤਿਗੁਰ ਭਰਮ ਨਾ ਜਾਏ, ਅਨਕ ਕਰਮ ਕਰ ਥਾਕਿਆ ਪਾਈ, ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ, ਹਰ ਹਰ ਨਾਮ ਤੇ ਆਏ, ਸੱਚ ਸਦਾ ਹੈ ਨਿਰਮਲਾ ਪਾਈ, ਨਿਰਮਲ ਸਾਚੇ ਸੋਏ, ਨਦਰ ਕਰੇ ਜਿਸ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋਟ ਮੱਧੇ ਜਨ ਪਾਈਐ ਪਾਈ, ਵਿਰਲਾ ਕੋਈ ਕੋਏ, ਨਾਨਕ ਰਤਾ ਸੱਚ ਨਾਮ ਪਾਈ, ਸੁਣ ਮਨ ਤਨ ਨਿਰਮਲ ਹੋਏ। ਸੋਰਠ ਮਹੱਲਾ ਪੰਜਵਾਂ, ਦੋ ਤੁਕੇ, ਜਉ ਲਉ ਪਾਉ ਅਪਾਉ ਇਹੋ ਮਾਨੈ, ਤਉ ਨਉ ਮਿਲਣ ਦੂਰਾਈ, ਆਨ ਆਪਣਾ ਕਰਤ ਵਿਚਾਰਾ, ਤਉ ਲਉ ਬੀਚ ਬਿਖਾਈ, ਮਾਧਵੇ ਐਸੀ ਦੇਹ ਬੁਝਾਈ, ਸੇਵੋ ਸਾਧ ਗਹੋ ਓਟ ਚਰਨਾ, ਨੈ ਬਿਸਰੈ ਮੁਹਤ ਛਸਾਈ ਰਹਾਉ। ਹਰੇ ਮਨ ਮੁਗਧਿਆ ਚੇਤ ਚੰਚਲ ਚਿਤ, ਤੁਮ ਐਸੀ ਹਿਰਦੈ ਨਾ ਆਈ, ਪ੍ਰਾਨ ਪਤ ਤਿਆਗ ਅੰਤ ਤੂੰ ਰਚਿਆ, ਉਰਜਿਉ ਸੰਗ ਬਹਿਰਾਈ, ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗਤ ਬੁੱਧ ਪਾਈ, ਸਾਗਤ ਕਾ ਬਕਨਾ ਇਉ ਜਾਨੋ, ਜੈਸੇ ਭਵਨ ਚੁਲਾਈ, ਕੋਟ ਪਰਾ ਦਾ ਸ਼ਾਦੇ ਓਹੇ ਮਨੋ, ਕਹਿਣਾ ਕਛੂ ਨਾ ਜਾਈ, ਜਨ ਨਾਨਕ ਦੀਨ ਸਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ। ਸੋਰਠ ਮਹੱਲਾ ਪੰਜਵਾਂ, ਪੁੱਤਰ ਕਲੱਤਰ ਲੋਕ ਗ੍ਰਹਿ ਬੰਤਾ, ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ, ਰੇ ਨਰ ਕਾਹੇ ਪਪੋਰੋ ਦੇਹੀ, ਊੜ ਜਾਏ ਗੋ ਧੂਮ ਬਾਦਰੋ, ਇਕ ਭਾਜੋ ਰਾਮ ਸਨੇਹੀ ਰਹਾਓ, ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਪਸਮੇਹੀ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਬਿਸਰੋਹੀ, ਅਨਕ ਭਾਂਤ ਕਰ ਮਣੀਏ ਸਾਜੇ, ਕਾਚੈ ਤਾਗ ਪਰੋਹੀ, ਤੂੜ ਜਾਏ ਗੋ ਸੂਤ ਪਾਪਰੇ, ਫਿਰ ਪਾਛੈ ਪਿਛਤੋਹੀ, ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿ ਨੇਹੀ, ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇ ਹੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਪੇਟਿਓ ਵਡਭਾਗੀ, ਮਨੈ ਭਇਆ ਪਰਗਾਸਾ, ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਕਰ ਆਨੰਦ ਹਮਾਰੈ ਰਹਾਓ।
अंतरजामी करणहारा सोई खसम हमारा निरपौ पै गुरु चरणी लागे एक राम नाम आधारा। सफल दर्शन अकाल मूर्त प्रभै पी हो बनहारा कंठ लगाए अपने जन राखे अपनी प्रीत प्यारा। वड्डी वड्याई अचरज शोभा कारज आया रासे नानक कौ गुर पूरा भेट्यो सगले दुख बिनासे। सोरठ महला पंजवां सुखिए कौ पेखै।

ਕਰ ਪਹਿਲਾ ਜਾਂ ਕਹਿ ਹਿਰਦੈ ਵਸਿਆ ਤੂੰ ਕਰਤੇ ਤਾਂ ਕੀਤਾ ਆਸ ਪੁਜਾਈ ਦਾਸ ਆਪਣੇ ਕਉ ਤੂੰ ਵਿਸਰੈ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨਾ ਜਾਈ ਗੁਣ ਨਿਧਾਨ ਸੁਖਦਾ ਤੇ ਸੁਆਮੀ ਸਭ ਤੇ ਉੱਚ ਬਡਾਈ ਰਹਾਓ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕੌਤਮ ਸੇਵਾ ਦੀਨੀ ਦਰਸ਼ਨ ਦੇਖਿਆ ਗਾਈ ਸਰਬ ਨਿਰੰਤਰ ਤੁਮੈ ਸਮਾਨੇ ਜਾਂ ਕੋ ਤੁਦਿਆ ਬੁਝਾਈ ਗੁਰਪ੍ਰਸਾਦ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ

ਸੋਰਠ ਮਹੱਲਾ ਪੰਜਵਾਂ ਸਗਲ ਸਮੱਗਰੀ ਮੋਹੇ ਵਿਆਪੀ ਕਬ ਉੱਚੇ ਕਬ ਨੀਚੇ ਸੋਧ ਨਾ ਹੋਈਐ ਕਾਹੂ ਜਤਨਾ ਓੜਕ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਓ ਉਹ ਜੋ ਭਰਮ ਭੁਲਾਵਾ ਕਹੀਅਤ ਤਿਨ ਮੈਂ ਉਰਜੋ ਸਗਲ ਸੰਸਾਰਾ ਪੂਰਨ ਭਗਤ।

ਕਿਰਪਾ ਕਰੀ ਪ੍ਰਭ ਮੇਰਾ ਹੈ, ਮਿਲ ਸਾਧ ਸੰਗਤ ਨਾਉ ਲਈਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭ ਨਾ ਕਰਤੇ ਉਦਾਰਾ, ਕਹੋ ਨਾਨਕ ਗੁਰ ਨਹੀਂ ਤਰੀਐ, ਇਹੋ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲਬਖ ਕਾਟੇ ਨਿਮਖਿਆ ਰਾਧਿਆ, ਗੁਰਮੁਖ ਪਾਰ ਉਤਾਰਾ, ਹਰ ਰਸ ਪੀਵੋ ਪੁਰਖ ਗਿਆਨੀ। ਸੁਣ ਸੁਣ ਮਹਾਂ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਨੀ ਰਹਾਉ। ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ। ਪੂਰਨ ਪੁਰਖ ਵਿਧਾਤਾ, ਸ੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਤਿਆਈਐ ਸੋਈ। ਕਰਨ ਕਾਰਨ ਸਮਰੱਥ ਸੁਆਮੀ, ਜਾਂ ਤੇ ਬਿਰਥਾ ਨਾ ਕੋਈ। ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਆਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ ਰਹਾਉ। ਸਾਚਾ ਸਾਹਿਬ ਅਮਿਤ ਵਡਾਈ, ਭਗਤ ਵਛਲ ਦਇਆਲਾ, ਸੰਤਾਂ ਕੀ ਪੈਜ ਰੱਖਦਾ ਆਇਆ। ਆਦ ਬਿਰਦ ਪ੍ਰਤਪਾਲਾ, ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ, ਸੁਣੀ ਅਰਦਾਸ ਸੁਆਮੀ ਮੇਰਾ। ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ ਏਕੋ ਅੰਕਾਰ, ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਈ, ਇਹੋ ਮਨ ਤੇਰਾ ਭਾਈ ਰਹਾਉ। ਪਾਵ ਮਲੋਵਾਂ ਮਲ ਮਲ ਧੋਵਾਂ, ਇਹੋ ਮਨ ਤੈ ਕੂ ਦੇਸਾ। ਸੁਣ ਮੀਤਾ ਹਉ ਤੇਰੀ ਸਰਨਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ, ਮਾਨ ਨਾ ਕੀਜੈ ਸਰਨ ਪਰੀਜੈ, ਕਰੈ ਸੋ ਪਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਸੋਰਠ ਮਹੱਲਾ ਪੰਜਵਾਂ, ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇਕ ਗੁਣ ਨਹੀਂ ਮੂਰਖ ਜਾਤਾ ਰੇ। ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ ਰਹਾਓ। ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ, ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਬੇਅੰਤ ਹਾਂ ਮਿਤ ਕਰ ਵਰਨਾ, ਕਿਆ ਜਾਣਾ ਹੋਏ ਕੈ ਸੋਰੇ, ਕਰੋ ਬੇਨਤੀ ਸਤਿਗੁਰੇ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਸੋਰਠ ਮਹੱਲਾ ਪੰਜਵਾਂ, ਜਿਨ੍ਹਾਂ ਬਾਤ ਕੋ ਬਹੁਤ ਅੰਦੇਸਰੋ, ਤੇ ਮਿਟੇ ਸਭ ਗਇਆ, ਸਹਿ ਸੈਨ ਯਾਰ ਸੁਖ ਮਨ ਨਾਰੀ, ਊਂਦ ਕਮਲ ਬਿਗਸਇਆ। ਦੇਖੋ ਅਚਰਜ ਭਇਆ, ਜੇ ਠਾਕਰ ਕਹੋ ਸੁਨਤਿਆ ਗਾਦ ਬੋਧ, ਸੋਰਦੈ ਗੁਰਦਇਆ ਰਹਾਉ। ਜੋਏ ਦੂਤ ਮੋਹ ਬਹੁਤ ਸੰਤਾਵਤ, ਤੇ ਭਯਾਨਕ ਭਇਆ, ਕਰੈ ਬੇਨਤੀ ਰਾਗ ਠਾਕਰ ਤੇ, ਹਮ ਤੇਰੀ ਸਰਨਾਇਆ। ਜਹਿ ਭੰਡਾਰ ਗੋਬਿੰਦ ਕਾ ਖੁੱਲਿਆ, ਜੇ ਪ੍ਰਾਪਤ ਤੇ ਲਿਆ, ਏਕ ਰਤਨ ਮੋਕੋ ਗੁਰਦੀਨਾ, ਮੇਰਾ ਮੰਤਨ ਸੀਤਲ ਥਿਆ।
एक बूंद गुर अमृत दीनो ता अटल अमर नाम वा भगत भंडार गुरु नानक सौपे फिर लेखा मूल नाम लिया। सोरठ महला पंजवा चरण कमल

ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਪਾਗਾ ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾਂ ਕਾ ਗੁਰਚਰਨੀ ਮਨ ਲਾਗਾ ਸੋਰਠ ਮਹੱਲਾ ਪੰਜਵਾਂ ਰਤਨ ਛਾੜ ਕੌਡੀ ਸੰਗ ਲਾਗੇ ਜਾਂ ਤੇ ਕਛੂ ਨਾ ਪਾਈ ਹੈ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨਸ ਦਾ ਧਿਆਈ ਹੈ ਸਿਮਰੋ ਹਰ ਹਰ ਨਾਮ ਪਰਾਨੀ ਬਿਨਸੈ ਕਾਚੀ ਦੇਹ ਅਗਿਆਨੀ ਰਹਾਓ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕੀ ਕਛ ਨਾ ਵਡਾਈ ਰਾਮ ਭਜਨ ਬਿਨ ਕਾਮਨਾ ਆਵਸ ਸੰਗ ਨਾ ਕਾਹੂ ਜਾਈ ਹਾਂ ਹਾਂ ਕਰਤ ਬਿਹਾਏ ਅਵਰਦਾ ਜੀ ਕੋ ਕਾਮਨਾ ਕੀਨਾ ਧਾਵਤ ਧਾਵਤ ਨਹਿ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਸਾਧ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰ ਫੇਰੇ ਨਾਨਕੀ ਪ੍ਰਪਾਹੇ ਬਿਨੰਤੀ ਕਾਟੋ ਅਵਗੁਣ ਮੇਰੇ ਸੋਰਠ

ਨੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ ਹਰ ਹਰ ਨਾਮ ਨਿਧਾਨ ਰਸ ਪ੍ਰੀਆ ਮੰਤਨ ਰਹੇ ਅਗਾਈ ਜਤ ਕਤ ਪੂਰ ਰਹੇ ਹੋ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੀ ਪੂਰਨ ਕਾਲਾ ਕਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮੰਤਨ ਭਏ ਬਿਗਾਸਾ ਸੋਰਠ ਮਹੱਲਾ ਪੰਜਵਾਂ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ ਸੁਆਮੀ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਵਾ ਆਪ ਸਹਾਈ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਓ ਗੁਰ ਕੀ ਸਰਨ ਭਏ ਪੈ ਨਾਸੇ ਸਾਚੀ ਦਰਗਹਿ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਸਤਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਭੈ ਸਵਾਰੀ ਗੋਸਟ ਗਿਆਨ ਨਾਮ ਸੁਣਿ ਉਦਰੇ ਜਿਨ ਜਿਨ ਦਰਸਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਕਰ ਆਇਆ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਵਾ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਓ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾਂ ਕਉ ਬਿਘਨ ਨ ਕਉ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਹੇ ਹੋ ਪ੍ਰਭ ਸਵਾਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨਾ ਕਛੁਐ ਸ਼ਾਨੀ ਰਹਾਓ ਜਿਹਬਾ ਸਵਾਦ ਲੋਭ ਮਦ ਮਾਤਾਓ ਉਪਜੇ ਅਨਕ ਬੇਕਾਰਾ ਬਹੁਤ ਜੋਨ ਭਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਭਾਰਾ ਦੇ ਕੇ ਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਕ ਹੈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪ ਅੰਤ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਭਾਈ ਸਾਧ ਸੰਗ ਸਦਾ ਸੁਖ ਪਾਈਐ ਹਰ ਬਿਸਰਨਾ ਕਬ ਹੂੰ ਜਾਈ ਰਹਾਓ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪ੍ਰਾਪਤ ਹੋਵੈ ਸੋ ਜਨ ਨਿਰਮਲ ਥੀਵੈ ਬਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਨੀ ਮਨ ਲਾਗਾ ਗੁਣ ਗਾਵਤੇ ਆਚੁਤ ਅਬਨਾਸੀ ਅੰਦਨ ਹਰ ਰੰਗ ਜਾਗਾ ਮਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੁਹੇਲੀ ਆਦਿ ਅੰਤ ਮਦ ਨਾਨਕ ਕਹੋ ਸੋ ਪ੍ਰਭ ਹੋਵਾ ਬੇਲੀ ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੈ ਮੋਹ ਮੇਰਾ ਯਾਰ ਤੇਰਾ ਬਿਨਸੈ ਆਪਣੀ ਧਾਰੀ ਸੰਤੋ ਇਹਾ ਬਤਾਵੋ ਕਾਰੀ ਜਿਤ ਹਉ ਮੈਂ ਗਰਭ ਨਿਵਾਰੀ ਰਹਾਓ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾਂ ਸਗਲ ਰੇ ਨਾਰੀ ਪੇਖਿਓ ਪ੍ਰਭ ਜੀ ਆਪਣੇ ਸੰਗੇ ਚੂਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਐ ਗੁਰੂ ਦੁਆਰੀ
ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਬਿਦਾਰੀ। ਸੋਰਠ ਮਹੱਲਾ ਪੰਜਵਾਂ ਕਰ ਦੂਜਾ ਦੁਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧਵ ਜੀਆ। ਸੰਤੋ ਘਟ ਘਟ ਰਿਹਾ ਸਮਾਇਓ ਪੂਰਨ ਪੂਰ ਰਹੋ ਸਰਵ ਮੈਂ ਜਲ ਥਲ ਰਮਈਆ ਆਹਿਓ ਰਹਾਓ। ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਮੈ ਰਿਹਾ ਸਮਾਇਓ। ਸੋਰਠ ਮਹੱਲਾ ਪੰਜਵਾਂ ਜਾਂ ਕੈ ਸਿਮਰਨ ਹੋਏ ਆਨੰਦਾ ਬਿਨਸੈ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵਨਿਦ ਪਾਵੈ ਬਹੁਰ ਨਾ ਤ੍ਰਿਸ਼ਨਾ ਭੁਖੀ। ਜਾਂ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਧਿਆਵੋ ਠਾਕਰ ਕਹੋ ਮਨ ਤਨ ਜੀਆ ਰੇ ਮੁਖੀ ਰਹਾਓ। ਸਾਂਤ ਪਾਵੈ ਹੋਵੈ ਮਨ ਸੀਤਲ ਅਗਨ ਨਾ ਅੰਤਰ ਤੁਖੀ ਗੁਰੂ ਨਾਨਕ ਕਹੋ ਪ੍ਰਭੂ ਦਿਖਾਇਆ। ਜਲ ਥਲ ਤਿਰ ਭਵਨ ਰੁਖੀ ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪੀਤਰ ਤੇ ਇਨ ਕਉ ਡਾਰੋ ਆਪਨ ਨਿਕਟ ਬੁਲਾਵੋ। ਆਪਣੀ ਵਿਦਿਆ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ। ਬਿਸਰ ਨਾਹੀ ਕਬਹੂ ਹੀਏ ਤੇ ਇਹ ਬਿਦ ਮਨ ਮੈਂ ਪਾਵੋ। ਗੁਰਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤੈ ਨਾ ਧਾਵੋ। ਸੋਰਠ ਮਹੱਲਾ ਪੰਜਵਾਂ। ਜਾਂ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਮੈ ਰਿਹਾ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੈ ਕਾਲਾ ਰਹਾਓ। ਸਾਰ ਸੰਭਾਲੈ ਨਿਤ ਪ੍ਰਤਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਸੋਰਠ ਮਹੱਲਾ ਪੰਜਵਾਂ। ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸਰਨ ਭਇਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰਹਾਓ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ। ਸੋਰਠ ਮਹੱਲਾ ਪੰਜਵਾਂ। ਜਨਮ ਜਨਮ

ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੈ ਹਾਰਾ ਆਪਣਾ ਦਾਸ ਹਰਿ ਆਪੋ ਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮਹੀ ਜਾਨੀ ਤੁਝੀ ਪਾਹੇ ਨਬੇਰੋ ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ ਲਾਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕਰ ਨੇਰੋ ਹਰ ਚਰਨ ਸਰਨ ਮੋਹੇ ਚੇਰੋ ਰਹਾਓ ਬੇਸੁਮਾਰ।

ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਗੁਰੂ ਗੋਬਿੰਦਾ, ਸਗਲ ਮਨੋਰਥ ਪਾਏ, ਅਸਰ ਭਏ ਲਾਗ ਹਰ ਚਰਣੀ, ਗੋਬਿੰਦ ਕੇ ਗੁਣ ਗਾਏ। ਪਲੋ ਸਮੂਰਤ ਪੂਰਾ, ਸਾਂਤ ਸਹਿਜ ਆਨੰਦ ਨਾਮ ਜਪ, ਵਾਜੇ ਅਨਹਦ ਤੂਰਾ ਰਹਾਓ। ਮਿਲੇ ਸਵਾਮੀ ਪ੍ਰੀਤਮ ਆਪਣੇ, ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇੱਛ ਪੁਜਾਈ। ਸੋਰਠ ਮਹੱਲਾ ਪੰਜਵਾਂ। ਗੁਰ ਕੇ ਚਰਨ ਬਸੇ ਰਿਧ ਪੀਤਰ, ਸੁਭ ਲੱਖਣ ਪ੍ਰਭ ਕੀਨੇ, ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ।

ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਤਬਲਿਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮ ਅਪਾਰ, ਬਿਲਸ਼ ਬਿਨੋਦ ਆਨੰਦ ਸੁਖ ਮਾਣੋ। ਖਾਏ ਜੀਵੋ ਸਿੱਖ ਪਰਿਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਚ ਬੋਇਥ, ਚੜ ਲੰਘੋ ਬਿਖ ਸੰਸਾਰ, ਰਹਾਓ ਭਏ ਕਿਰਪਾਲ, ਪੂਰਨ ਅਬਨਾਸੀ ਆਪੈ ਕੀਨੀ ਸਾਰ, ਪੇਖ ਪੇਖ ਨਾਨਕ ਬਿਖਸਾਨੋ, ਨਾਨਕ ਨਾਹੀ ਸੁਮਾਰ। ਸੋਰਠ ਮਹੱਲਾ ਪੰਜਵਾਂ, ਗੁਰਪੂਰੈ ਆਪਣੀ ਕਲ ਧਾਰੀ, ਸਭ ਘਟ ਉਪਜੀ ਦਇਆ, ਆਪੇ ਮਿਲ ਵਡਾਈ ਕਿੰਨੀ, ਕੁਸਲ ਖੇਮ ਸਭ ਭਇਆ। ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਪ ਸਦਾ ਨਿਹਾਲ, ਰਹਾਓ ਅੰਤਰ ਬਾਰ ਥਾਨ ਥਨੰਤਰ, ਜਤਗਤ ਭੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤਿਸ ਜੇ ਵਡਿਆਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰਾਖਨ ਹਾਰੈ ਰਾਖਿਓ ਬਾਰਕ, ਸਤਿਗੁਰ ਤਾਪ ਉਤਾਰਿਆ, ਉਬਰੇ ਸਤਿਗੁਰ ਕੀ ਸਰਨ ਆਈ, ਜਾਂ ਕੀ ਸੇਵਨਾ ਬਿਰਥੀ ਜਾਈ, ਰਹਾਓ ਘਰ ਮੈਂ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਿਆਲਾ, ਨਾਨਕ ਬਿਗਨਾ ਲਾਗੈ ਕੋ, ਮੇਰਾ ਪ੍ਰਭ ਹੋਵਾ ਕਿਰਪਾਲਾ। ਸੋਰਠ ਮਹੱਲਾ ਪੰਜਵਾਂ, ਸਾਧੂ ਸੰਗ ਭਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿਟ ਗਈ ਚਿੰਤਾ ਸਿਮਰਿਆ ਨੰਤਾ, ਸਾਗਰ ਤਰਿਆ ਭਾਈ। ਹਿਰਦੈ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿਜ ਤਨ ਉਪਜੀ, ਰੋਗਾ ਘਾਣ ਮਿਟਾਈ, ਰਹਾਓ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ, ਨਾਨਕ ਭਗਤ ਭਏ ਅਬਨਾਸੀ, ਆਪਣਾ ਪ੍ਰਭ ਭਇਆ ਸਹਾਈ। ਸੋਰਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ, ਆਠ ਪਹਿਰੇ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ, ਹਰ ਜੀਉ ਤੂੰ ਸੁਖ ਸੰਪਤ ਰਾਸ, ਰਾਖ ਲੈ ਹੋ ਭਾਈ ਮੇਰੇ ਕਹੋ, ਪ੍ਰਭ ਆਗੇ ਅਰਦਾਸ, ਰਹਾਓ ਜੋ ਮੰਗੋ ਸੋਈ ਸੋਈ ਪਾਵਾਂ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰਪੂਰਾ ਭੇਟਿਓ, ਮਿਟਿਓ ਸਗਲਿਆਂ ਦੇ ਸਾਹ। ਸੋਰਠ ਮਹੱਲਾ ਪੰਜਵਾਂ, ਸਿਮਰ ਸਿਮਰ ਗੁਰ ਸਤਿਗੁਰੇ ਆਪਣਾ, ਸਗਲਾ ਦੁੱਖ ਮਿਟਾਇਆ, ਤਾਪ ਰੋਗ ਗਏ ਗੁਰਬਚਨੀ, ਮਨ ਇੱਛੇ ਫਲ ਪਾਇਆ, ਮੇਰਾ ਗੁਰਪੂਰਾ ਸੁਖਦਾਤਾ, ਕਰਨ ਕਾਰਨ ਸਮਰੱਥ ਸਵਾਮੀ, ਪੂਰਨ ਪੁਰਖ ਵਿਧਾਤਾ, ਰਹਾਓ ਆਨੰਦ ਬਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ, ਜੈ ਜੈ ਕਾਰ ਭਏ ਜਗ ਪੀਤਰ, ਹੋਵਾ ਪਾਰ ਬ੍ਰਹਮ ਰਖਵਾਲਾ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ, ਰਹਾਓ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤ ਕੁਰਬਾਨ। ਸੋਰਠ ਮਹੱਲਾ ਪੰਜਵਾਂ, ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਭਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸਮਾਰਿਆ, ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇ ਸੁਖਾਲੀ, ਰਹਾਓ ਪਤ ਤੇ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੋਰਠ ਮਹੱਲਾ ਪੰਜਵਾਂ, ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲੇ ਰੋਗ ਬਿਦਾਰੇ, ਗੁਰਪੂਰੇ ਕੀ ਸਰਨੀ ਉਬਰੇ, ਕਾਰਜ ਸਗਲ ਸਵਾਰੇ,
ਹਰ ਜਨ ਸਿਮਰਿਆ ਨਾਮ ਆਧਾਰ ਤਾਪੋ ਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਭਾਖਿਆ ਸੋਰਠ ਮਹੱਲਾ ਪੰਜਵਾਂ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੈ ਕੀ ਉਹ ਹੜਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਓ ਤਿਸ ਕੀ ਸਰਣੀ ਉਬਰੈ ਭਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰੱਥ ਸੋ ਭਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਧਿਆਈਐ ਭਾਈ ਮੰਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾਂ

ਆਓ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਰਠ ਮਹੱਲਾ

ਕਰ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਧ ਸੰਭਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਭਇਓ ਸਾਖੀ, ਤਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਚਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ, ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਮੱਜਨ ਗੁਰਿਆਂ ਦਾ ਰਸ, ਜਪ ਹਰ ਹਰ ਕਿਲ ਵਿਖ ਨਾਸੇ। ਸੰਤੋ ਰਾਮਦਾਸ ਸਰੋਵਰ ਨਿਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ ਰਹਾਉ। ਜੈ ਜੈਕਾਰ ਜਗ ਗਾਵੈ, ਮਨ ਚਿੰਦਿਆੜੇ ਫਲ ਪਾਵੈ। ਸਹੀ ਸਲਾਮਤ ਨਾਏ ਆਏ, ਆਪਣਾ ਪ੍ਰਭੂ ਤੇ ਆਏ। ਸੰਤ ਸਰੋਵਰ ਨਾਵੈ, ਸੋ ਜਨ ਪਰਮ ਗਤ ਪਾਵੈ। ਮਰੈ ਨਾ ਆਵੈ ਜਾਈ, ਹਰ ਹਰ ਨਾਮ ਤੇ ਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਿਆਲ ਹੋਏ ਭਗਵਾਨੈ। ਬਾਬਾ ਨਾਨਕ ਪ੍ਰਭ ਸਰਣਾਈ, ਸਭ ਚਿੰਤਾ ਗਣਤ ਮਿਟਾਈ। ਸੋਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਨਿਬਾਹੀ ਪੂਰੀ, ਕਾਈ ਬਾਤ ਨਾ ਰਹੀਆ ਊਰੀ। ਗੁਰਚਰਨ ਲਾਏ ਨਿਸਤਾਰੇ, ਹਰ ਹਰ ਨਾਮ ਸੁਮਾਰੇ। ਆਪਣੇ ਦਾਸ ਕਾ ਸਦਾ ਰਖਵਾਲਾ, ਕਰ ਕਿਰਪਾ ਆਪਣੇ ਕਰ ਰਾਖੇ। ਮਾਤ ਪਿਤਾ ਜਿਉ ਪਾਲਾ ਰਹਾਓ। ਫਟਭਾਗੀ ਸਤਿਗੁਰ ਪਾਇਆ, ਜਿਨ ਜਮ ਕਾ ਪੰਥ ਮਿਟਾਇਆ। ਹਰ ਭਗਤ ਭਾਏ ਚਿਤ ਲਾਗਾ, ਜਪ ਜੀਵੈ ਸੇ ਵਡਭਾਗਾ। ਹਰ ਅੰਮ੍ਰਿਤ ਬਾਣੀ ਗਾਵੈ, ਸਾਧਾਂ ਕੀ ਧੂਰੀ ਨਾਵੈ। ਆਪਣਾ ਨਾਮ ਆਪੇ ਦੀਆ, ਪ੍ਰਭ ਕਰਨ ਹਾਰ ਰਖ ਲਿਆ। ਹਰ ਦਰਸ਼ਨ ਪ੍ਰਾਣ ਆਧਾਰਾ, ਇਹੋ ਪੂਰਨ ਬਿਮਲ ਵਿਚਾਰਾ। ਕਰ ਕਿਰਪਾ ਅੰਤਰ ਜਾਮੀ, ਦਾਸ ਨਾਨਕ ਸਰਨ ਸੁਆਮੀ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜੈ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਓ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਰੇ ਨਾਰਾ। ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਐ, ਬਹੁਨਾ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸਤੇ ਨਹੀਂ ਜਾਤਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਣੀ ਪਾਇਆ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਖੇਮ ਕੁਸਲ ਭਇਆ ਇਸ ਨਾਨਾ।

ਸਭ ਰਹਿਓ ਅੰਦੇਸਰੋ ਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਦਰਾਇਓ ਰਹਾਓ ਦੂਜਾ। ਸੋਰਠ ਮਹੱਲਾ ਪੰਜਵਾਂ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰੱਖੋ ਪੈਜ ਤੁਮਾਰੀ।

ਸੋਰਠ ਮਹੱਲਾ ਪੰਜਵਾਂ ਕਰ ਤੀਜਾ ਦੁਪਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੇ ਸਹੀ ਸਲਾਮਤ।

ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਪਾਇਆ। ਸੋਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ। ਸੁਖ ਸਾਗਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ ਅਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਓ। ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ। ਸੋਰਠ ਮਹੱਲਾ ਪੰਜਵਾਂ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਤੇ ਆਇਆ ਆਪਣੇ ਸਤਿਗੁਰ ਕੀ ਵਡਿਆਈ। ਮਨ ਇੱਛੇ ਫਲ ਪਾਇਆ।

ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਸਵਾਰੀ ਮਨ ਚੰਦਿਆ ਫਲ ਪਾਇਆ।

ਮਨ ਚਿੰਦਿਆ ਫਲ ਪਾਇਆ। ਸੋਰਠ ਮਹੱਲਾ ਪੰਜਵਾਂ, ਸਦਾ ਸਦਾ ਹਰ ਜਾਪੇ, ਪ੍ਰਭ ਬਾਲਕ ਰਾਖੇ ਆਪੇ। ਸੀਤਲਾ ਠਾਕ ਰਹਾਈ, ਬਿਘਨ ਗਏ ਹਰ ਨਾਈ, ਮੇਰਾ ਪ੍ਰਭ ਹੋਵਾ ਸਦਾ ਦਯਾਲਾ। ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਭਇਆ ਕਿਰਪਾਲਾ। ਰਹਾਓ ਪ੍ਰਭ ਕਰਨ ਕਾਰਨ ਸਮਰਾਥਾ, ਹਰ ਸਿਮਰਤ ਸਭ ਦੁਖ ਲਾਥਾ। ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸਵੰਤੀ। ਸੋਰਠ ਮਹੱਲਾ ਪੰਜਵਾਂ, ਆਪਣਾ ਗੁਰੂ ਤੇ ਆਏ, ਮਿਲ ਕੁਸਲ ਸੇਤੀ ਘਰ ਆਏ। ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਸੰਤ ਹੋ ਹਰ ਹਰ ਹਰ ਆਰਾਧੋ, ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ ਰਹਾਓ। ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਜਨ ਨਾਨਕ ਨਾਮ ਤੇ ਆਇਆ, ਤਿੰਨ ਸਰਬ ਸੁਖਾਂ ਫਲ ਪਾਇਆ। ਸੋਰਠ ਮਹੱਲਾ ਪੰਜਵਾਂ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਅਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ

ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ, ਸਤਿਗੁਰ ਚਰਨ ਲੱਗੇ ਭਉ ਮਿਟਿਆ, ਹਰ ਗੁਣ ਗਾਏ ਮਨ ਮਾਹੀ, ਸੁਖ ਸਹਿਜ ਆਨੰਦ ਘਨੇਰੇ, ਸਤਿਗੁਰ ਦੀਆ ਦਿਲਾਸਾ, ਜਿਣ ਘਰ ਆਏ ਸੋਭਾ ਸੇਤੀ, ਪੂਰਨ ਹੋਈ ਆਸਾ, ਪੂਰਾ ਗੁਰ ਪੂਰੀ ਮਤ ਜਾਂ ਕੀ, ਪੂਰਨ ਪ੍ਰਭ ਕੇ ਕੰਮਾ, ਗੁਰਚਰਨੀ ਲਾਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ, ਸੋਰਠ ਮਹੱਲਾ ਪੰਜਵਾਂ, ਭਇਓ ਕਿਰਪਾਲ ਦੀਨ ਦੁਖ ਭੰਜਨ, ਆਪੇ ਸਭ ਠਾਟੀ, ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰਪੂਰੈ ਬੇੜੀ ਕਾਟੀ, ਮੇਰੇ ਮਨ ਗੁਰ ਗੋਬਿੰਦ ਸਦ ਧਿਆਈ ਹੈ, ਸਗਲ ਕਲੇਸ਼ ਮਿਟੈ ਇਸ ਅੰਤੇ, ਮਨ ਚਿੰਦਿਆ ਫਲ ਪਾਈ ਹੈ ਰਹਾਉ, ਜੇਤੇ ਜੀ ਜੰਤ ਜਾਕੇ ਸਭ ਕੀਨੇ, ਪ੍ਰਭੂ ਚਾਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤੇ ਆਇਆ, ਮੁਖ ਉਜਲ ਭਏ ਦਰਬਾਰਾ, ਸੋਰਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ, ਦਿਨ ਸਰੈਣ ਸਤਿਆਈ, ਹਾਥ ਦੇ ਜਿਨ ਰਾਖੇ, ਹਰ ਨਾਮ ਮਹਾਰਸ ਚਾਖੇ, ਆਪਣੇ ਗੁਰੀ ਉੱਪਰ ਕੁਰਬਾਨ, ਭਏ ਕਿਰਪਾਲ ਪੂਰਨ ਪ੍ਰਭ ਦਾਤੇ, ਜੀ ਹੋਏ ਮਿਹਰਬਾਨ, ਰਹਾਉ ਨਾਨਕ ਜਨ ਸਰਨ ਆਈ, ਜਿਨ ਪੂਰਨ ਪੈਜ ਰਖਾਈ, ਸਗਲੇ ਦੁਖ ਮਿਟਾਈ, ਸੁਖ ਪੁੰਚਾਉ ਮੇਰੇ ਭਾਈ, ਸੋਰਠ ਮਹੱਲਾ ਪੰਜਵਾਂ, ਸੁਨੋ ਬੇਨਤੀ ਠਾਕੁਰ ਮੇਰੇ, ਜੀ ਜੰਤ ਤੇਰੇ ਤਾਰੇ, ਰਾਖ ਪੈਜ

ਧਰੂ ਜਾਂ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਬਿਧ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਈ ਕਿਰਪਾ ਨਿਧ ਗਜ ਗ੍ਰਹਿ ਤੇ ਛੂਟਾ ਮਹਿਮਾ ਨਾਮ ਕਹਾਂ ਲਉ ਬਰਨਾਉ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾ।

ਸਵਾਨ ਪੂਛ ਜਿਉਂ ਭਇਓ ਨਾ ਸੂਦੋ, ਬਹੁਤ ਯਤਨ ਮੈਂ ਕੀਨਾ, ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨਾ। ਸੋਰਠ

ਸਾਚ ਛੱਡ ਕੇ ਝੂਠੇ ਲਾਗਿਓ, ਜਨਮ ਅਕਾਰਥ ਖੋਇਓ, ਕਰ ਪਰਪੰਚ ਉਦਰ ਨਿਜ ਭੁਖਿਓ, ਪਸ ਕੀ ਨਿਆਈ ਸੋਇਓ। ਹਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹੱਥ ਬਿਕਾਨਾ, ਉਰਜ ਰਹਿਓ ਬਿਖਿਆ ਸੰਗ ਬੌਰਾ, ਨਾਮ ਰਤਨ ਬਿਸਰਾਨਾ।

ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹਿ ਨਿਆਰਾ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਚੌਤੁਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਬੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਜਨਾ ਪਰ ਕਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵੈ ਮਤ ਸਾਈ ਮਨ ਬੈਰਾਗ੍ਰਤ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ ਰਹਾਓ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੈ ਏਕੋ ਚੇਤੈ ਮਨੁਆ ਨਾ ਡੋਲੈ ਤਾਵਤ ਵਰਜ ਰਹਾਵੈ ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ ਮਨੁਆ ਪੌਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹ ਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਜੈ ਬੁਝਾਈ ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ ਭਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀ ਆਈ

ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰਿਆ ਪਾਰਿਆ ਗਾਮਿਆ ਗੋਚਰ ਕਹਿਣਾ ਕੀਮ ਨਾ ਪਾਈ ਸੁਨ ਸਮਾਦ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਰਣਾਮੰ ਮਨਮੁਖ ਜੂਠ ਲਹਿ ਪੈ ਮਾਨੰ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇਈ ਸਾਧ ਜਾਣ ਜਿਉ ਗੁੰਗੇ ਮਿਠਿਆਈ ਅਕਥੈ ਕਾ ਕਿਆ ਕਥੀਐ ਪਾਈ ਚਲੋ ਸਦਾ ਰਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿਉ ਚਲਾਏ ਤਿਉ ਚਾਲੈ ਪਾਈ ਹੋਰ ਕਿਆ ਕੋ ਕਰੇ ਚਿਤਰਾਈ ਇੱਕ ਪਰਮ ਭੁਲਾ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿੱਤ ਤੁਧ ਲਾਏ ਤਿਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲਿਆ ਕਿਰਪਾ ਕੀਨੀ ਇੱਕ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮੈਂ ਗਿਆਨ ਧਿਆਨੰ ਨਾਮ ਮਨ ਭਾਵੈ ਕਹਿ ਕਹਾਵੈ ਤੱਤੋ ਤੱਤ ਵਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਪਾਈ ਬਿਨਸੈ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਬੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਕਰਮ ਸੁਖੀ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾਓ ਸਾਸਤ ਬੇਦ ਬਕੈ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁਕਈ ਪਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕਰੀ ਪਾਈ ਉਂਡੀ ਸਿਰਕੈ ਭਾਰੀ ਦੁਰਮਤ ਕਣੀ ਮੇਗੂਤੀ ਪਾਈ ਦੂਜੈ ਪਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਪਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਪਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਪਾਈ ਮਨ ਨਿਰਮਲ ਸਾਜ ਸਮਾਈ ਗੁਰ ਸੇਵੇ ਸੋ ਬੂਝੈ ਪਾਈ ਗੁਰਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ ਕੂੜ ਬੋਲ ਬਿਖ ਖਾਈ ਪੰਡਿਤ ਦਹੀਂ ਵਿਲੋਈਐ ਪਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਪਾਈ ਇਹੋ ਜਗੇ ਹਾਵਥ ਗੁਰਬਿਨ ਭਰਮ ਵਿਗੁਚੀਐ ਪਾਈ ਘਟਕਟ ਦਿਓ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹਿ ਦਿਸ ਬੰਧੋ ਮਾਏ ਬਿਨ ਗੁਰਗਾਂਠ ਨਾ ਛੂਟਈ ਪਾਈ ਥਾਕੇ ਕਰਮ ਕਮਾਏ ਇਹੋ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਪਾਈ ਪੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਪਾਈ ਦਰਗਹਿ ਨਾਮ ਸੇਖ ਗੁਰ ਅੰਕਸ ਜਿਨ ਨਾਮ ਦਰੜਾਇਆ ਪਾਈ ਮਨ ਵਸਿਆ ਚੂਖਾ ਪੇਖ ਇਹੋ ਤਨ ਹਾਟ ਸਰਾਫ

ਧਨ ਵਪਾਰੀ ਨਾਨਕਾ ਪਾਈ, ਮੇਲ ਕਰੇ ਵਪਾਰ ਸੋਰਠ ਮਹੱਲਾ ਪਹਿਲਾ। ਜਿੰਨੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ, ਤਿੰਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ। ਬੂਡੇ ਭਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ, ਪੀ ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾ। ਵਿਣ ਬੋਇਥ ਪੈ ਡੁੱਬੀਐ ਪਿਆਰੇ, ਕੰਦੀ ਪਾਏ ਕਹਾ ਰਹਾਓ। ਸਾਲਾ ਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ। ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤੱਤ ਵਿਲੋਏ, ਪਤ ਪ੍ਰਵਾਨਾ ਸਾਚਕਾ ਪਿਆਰੇ, ਨਾਮ ਸੱਚਾ ਨੀਸਾਨ। ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ। ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਧਰ ਮਝਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਊਂਦੋ ਸਿਰ ਕੈ ਪਾਰ। ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ। ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਦ ਹੋ ਜਾਏ, ਹੁਕਮੇ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਂਦਾ ਜਾਏ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਏ। ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ, ਹੁਕਮ ਸੰਜਾਪੈ ਸਹਾਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ। ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ। ਜਿੰਨੀ ਸੋ ਸਾਲਾਹਿਆ ਪਿਆਰੇ, ਹਉਂ ਤਿਨ ਬਲਿਹਾਰੈ ਜਾਉ। ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ। ਕਾਇਆ ਕਾਗਦ ਜੇਠੀਐ ਪਿਆਰੇ, ਮਨ ਮਸਵਾਣੀ ਤਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ। ਧਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰ ਧਾਰ, ਸੋਰਠ ਮਹੱਲਾ ਪਹਿਲਾ, ਪਹਿਲਾ ਦੋ ਤੁਗੀ। ਤੂੰ ਗੁਣਦਾਤਾ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਅਪਰਾਧੀ ਨਿਰਗੁਣੇ ਪਾਈ, ਤੁਝੀ ਤੇ ਗੁਣ ਸੋਏ।

ਸਮਾਈ, ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਹਿ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਿਕਾਈ, ਵੇਦ ਪੜੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੈ ਗੁਰ ਸਰਨਾਈ। ਜਿਨ ਹਰ ਮਨ ਵਸਿਆ ਸੇ ਦਾ ਸੱਚ, ਦਰ ਸੱਚ ਹੈ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ, ਸੋਰਠ ਮਹੱਲਾ ਤੀਜਾ ਦੋ ਤੁਕੀ। ਨਿਗੁਣਿਆ ਨੋ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ। ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ ਰਹਾਉ। ਕੌਣ ਕੌਣ ਅਪਰਾਧੀ ਬਖਸ਼ਿਆ ਨ ਪਿਆਰੇ, ਸੱਚ ਹੈ ਸ਼ਬਦ ਵਿਚਾਰ, ਭਉ ਜਲ ਪਾਰ ਉਤਾਰਿਆ ਨ ਭਾਈ, ਸਤਿਗੁਰ ਬੇੜੈ ਚਾੜ। ਮਨੂਰੈ ਤੇ ਕੰਚਨ ਪਏ ਭਾਈ, ਗੁਰ ਪਾਰਸ ਮੇਲ ਮਿਲਾਏ। ਆਪ ਛੋੜ ਨਾਉ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ। ਹਉ ਵਾਰੀ ਹਉ ਵਾਰਣੈ ਪਾਈ, ਸਤਿਗੁਰ ਕਉ ਸਤਿਬਲਿਹਾਰੈ ਜਾਉ। ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤਿ ਸਹਿਜ ਸਮਾਉ। ਗੁਰਬਿਨ ਸਹਿਜ ਨਾ ਉਪਜੈ ਭਾਈ, ਪੁੱਛੋ ਗਿਆਨੀਆਂ ਜਾਏ। ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ। ਗੁਰਮਤੀ ਪਉ ਉਪਜੈ ਭਾਈ, ਪਉ ਕਰਨੀ ਸਚਸਾਰ, ਪ੍ਰੇਮ ਪਦਾਰਥ ਪਾਈਐ ਭਾਈ, ਸਚ ਨਾਮ ਆਧਾਰ। ਜੋ ਸਤਿਗੁਰ ਸੇਵੈ ਆਪਣਾ ਪਾਈ, ਤਿਨਕੈ ਹਉ ਲਾਗੋਂ ਪਾਏ। ਜਨਮ ਸਵਾਰੀ ਆਪਣੀ ਪਾਈ, ਕੁਲਪੀ ਲਈ ਬਖਸਾਏ। ਸੱਚ ਬਾਣੀ ਸੱਚ ਸ਼ਬਦ ਹੈ ਪਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਓ ਸਬਦੇ ਜਾਪਦਾ ਪਾਈ, ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਪਾਈ, ਆਂਦਨ ਰਤੀਆ ਰੰਗ ਲਾਏ। ਹਰ ਜੀ ਤੂੰ ਆਪੇ ਰੰਗ ਚੜਾਏ, ਗਾਓ ਗਾਓ ਰੰਗ ਰਾਤਿਓ ਪਾਈ, ਹਰ ਸੇਤੀ ਰੰਗ ਲਾਏ ਰਹਾਓ। ਗੁਰ ਕੀ ਕਾਰ ਕਮਾਵਨੀ ਪਾਈ, ਆਪ ਛੋੜ ਚਿਤ ਲਾਏ। ਸਦਾ ਸਹਿਜ ਫਿਰ ਦੁੱਖ ਨਾ ਲੱਗਈ ਪਾਈ, ਹਰਿਆਵ ਵਸੈ ਮਨ ਆਏ। ਪਿਰ ਕਾ ਹੁਕਮ ਨਾ ਜਾਣੀ ਪਾਈ, ਸਾ ਕੁਲੱਖਣੀ ਕੁਨਾਰ। ਮਨ ਹਠਕਾਰ ਕਮਾਵਨੀ ਪਾਈ, ਵਿਣਨਾ ਮੈਂ ਕੂੜਿਆਰ। ਸੇ ਗਾਵੈ ਜਿਨ ਮਸਤਕ ਭਾਗ ਹੈ ਪਾਈ, ਪਾਏ ਸੱਚੈ ਬੈਰਾਗ। ਆਂਦਨ ਰਾਤੇ ਗੁਣ ਰਵੈ ਭਾਈ, ਨਿਰਭਉ ਗੁਰ ਲਿਵਲਾਗ। ਸਭਨਾ ਮਾਰ ਜੀਵਾਲ ਦਾ ਭਾਈ, ਸੋ ਸੇਵੋ ਦਿਨ ਰਾਤ। ਸੋ ਕਿਉਂ ਮਨੋ ਵਿਸਾਰੀਐ ਭਾਈ, ਜਿਸਦੀ ਵੱਡੀ ਹੈ ਦਾਤ। ਮਨਮੁਖ ਮੈਲੀ ਡੁੰਮਣੀ ਭਾਈ, ਦਰਗੈ ਨਾਹੀ ਥਾਉ। ਗੁਰਮੁਖ ਹੋਵੈ ਤਾਂ ਗੁਣ ਰਵੈ ਭਾਈ, ਮਿਲ ਪ੍ਰੀਤਮ ਸਾਹਿ ਸਮਾਉ। ਏਤ ਜਨਮ ਹਰ ਨਾ ਚੇਤਿਓ ਭਾਈ, ਕਿਆ ਮੋਹ ਦੇਸੀ ਜਾਏ। ਕਿਹੜੀ ਪਵੰਦੀ ਮੋਹਾਇਓ ਨ ਪਾਈ, ਵਿਖਿਆ ਨੋ ਲੋਭਾਏ। ਨਾਮ ਸਮਾਲੈ ਸੁਖ ਵਸੈ ਭਾਈ, ਸਦਾ ਸੁਖ ਸਾਂਸ ਸਰੀਰ। ਨਾਨਕ ਨਾਮ ਸਮਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਸੋਰਠ ਮਹੱਲਾ ਪੰਜਵਾਂ, ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਭ ਜਗ ਜਿਨੈ ਉਹ ਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ। ਕਿਨ ਕਹੀਐ ਕਿਉਂ ਦੇਖੀਐ ਪਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਪਾਈ, ਜਿਸ ਤੇ ਜਾਪੈ ਤੱਥ। ਮੇਰੇ ਮਨ ਜਪੀਐ ਹਰ ਭਗਵੰਤਾ,
नाम दानो दे जन अपने दुख दर्द का हंता रहाओ। जाके कर सब किश है पाई नौनिद भरे भंडार तिसकी कीमत ना पवे पाई ऊंचा गमया पार। जी जंत प्रतपालदा पाई नित नित करदा सार सतगुर पूरा भेटिए पाई शब्द मिलावन हार। सच्चे चरण सिरेविय पाई परंप हो वै नास मिल संत सभा मन मांजिए पाई हर कै नाम निवास। मिटे अंधेरा अज्ञानता पाई कमल होवे प्रगास गुर बचनी सुखी उपजै पाई सब फल सतगुर पास। मेरा तेरा छोड़िए पाई होई है सब की तूर कट कट ब्रह्म पसारिया पाई पेखै सुने हजूर। जित दिन विसरै पार ब्रह्म पाई तित दिन मरिए चूर करण करावन समर्थो पाई सर्व कला भरपूर। प्रेम पदार्थ नाम है पाई माया मोह विनाश तिस पावै ता मेल लय पाई हृदय नाम निवास। गुरमुख कमल प्रगासिया पाई हृदय होवै प्रगास। प्रगट भया प्रताप प्रपाई मौल्या तरत आकाश गुरपूरै संतोखिया पाई अहन सलागा पाओ। रसना राम रवै सदा पाई साचा साध सुआओ। करनी सुन सुन जीविया पाई निचर पाया थाओ। जिस पर तीत न आवे पाई सो जीअड़ा जल जाओ। बहुगुण मेरे साहेब पाई हों तिसकै बल जाओ। ओह निर्गुणी आरे पालदा पाई दे निथावे थाओ। रिजक संबाहे सास सास पाई गूढ़ा जाका नाओ। जिस गुर साचा पेटिया पाई पूरा तिस करवाओ। तिस बिन कड़ी ना जीविया पाई सर्व कला भरपूर। सास ग्रास ना विसरै पाई पेखो सदा हजूर। साधु संग मिलाया पाई सर्व रहा भरपूर। जिन्ना प्रीत ना लगिया पाई से नित नित मरदे चूर। अंचल लाए तराया पाई पौ जल दुख संसार कर कृपा नजर निहालिया पाई कीतो ने अंग अपार। मन तन शीतल होया पाई भोजन नाम आधार। नानक ते शरणागति पाई जे किल बिख काटन हार। सोरठ महला पंजवां मात गर्भ दुख सागरो प्यारे तह अपना नाम जपाया बाहर काड बिख पसरिया प्यारे माया मोह वधाया। जिसनों कीतो कर्म आप प्यारे तिस पूरा गुरु मिलाया सो आरा दे सास सास प्यारे राम नाम लेवलाया। मन तन

ਕੋੜ ਜਨਮ ਪ੍ਰਮ ਆਇਆ ਪਿਆਰੇ, ਅਣਖ ਜੋਨ ਦੁਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ, ਜਿਨ ਭੇਟੈ

ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ।

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਨਮੁਖ ਖਾਦੇ ਗੁਰਮੁਖੀ ਉੱਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨਾ ਮੈਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿੰਨਾ ਕਉ ਮਿਲਿਆ, ਜਿਨ ਕਉ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਪਰਮ ਦਾ ਪਰਮ ਪੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੈ ਆਪ ਖੋਆਇਆ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸਬਦੇ ਹੀ ਨਾ ਉਪਜੈ, ਸਬਦੇ ਮੇਲ ਮਿਲਾਇਆ। ਬਿਨ ਸਬਦੈ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਧ ਪਾਈ ਹੈ। ਤਿਸ ਰੂਪ ਨਾ ਰੇਖਿਆ ਦ੍ਰਿਸ਼ਟ, ਕਹੋ ਜਨ ਕਿਉ ਤਿਹਾਈ ਹੈ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈ ਹੈ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈ ਹੈ। ਗੁਰਪੂਰੈ ਵੇਖਾ ਲਿਆ, ਗੁਰਸੇਵਾ ਪਾਈ ਹੈ। ਸਲੋਕ ਮਹੱਲਾ ਤੀਜਾ। ਜਿਉ ਤਨ ਕੋਲੂ ਪੀੜੀਐ, ਰਤਨਾ ਭੋਰੀ ਡੇਹ। ਜਿਉ ਵੰਜੈ ਚੌਖੰਨੀਐ, ਸੱਚੇ ਸੰਧੜੈ ਨੇਹ। ਨਾਨਕ ਮੇਲ ਨਾ ਚੁੱਕਈ, ਰਾਤੀ ਅਤੈ ਡੇਹ। ਮਹੱਲਾ ਤੀਜਾ। ਸੱਜਣ ਮੈਂਡਾ ਰੰਗਲਾ, ਰੰਗ ਲਾਏ ਮਨ ਲੇ। ਜਿਉ ਮਾਂ ਜੀਠੈ ਕੱਪੜੇ, ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੈ, ਵਿਆਹ ਨਾ ਲੱਗੈ ਕੇਹੇ ਪੌੜੀ। ਹਰ ਆਪ ਵਰਤੈ ਆਪ, ਹਰ ਆਪ ਬੁਲਾਏਂਦਾ। ਹਰ ਆਪੇ ਸ੍ਰਿਸ਼ਟ ਸਵਾਰ, ਸਿਰ ਧੰਦੈ ਲਾਏਂਦਾ। ਇਕ ਨਾ ਭਗਤੀ ਲਾਏ, ਇਕ ਆਪ ਖਵਾਏਂਦਾ। ਇਕ ਨਾ ਮਾਰਗ ਪਾਏ, ਕੁੱਜੜ ਪਾਏਂਦਾ। ਜਨ ਨਾਨਕ ਨਾਮ ਤੇ ਆਏ, ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਇਸ ਜਗ ਮੈਂ

अंतर तृष्णा भुख है मूर्ख भुखिया मोए गवार, सतगुर सेवया सुख पाया सच्चे शब्द विचार। अंदरों तृष्णा भुख गई सच्चे नाए प्यार, नानक नाम रते सहजे रजे जिन्ना हर रखिया अवतार। महला तीजा मन मुख हर नाम ना सेवया दुख लगा बहुता आए, अंतरा ज्ञान अंधेर है सुध ना काई पाए। मन अठ सहज ना बीजियो भुखा के अगे खाए, नाम निदान विसारिया दूजे लगा जाए। नानक गुरमुख मिले वडियाईया जे आपे मेल मिलाए पौड़ी, हर रसना हर जस गावे खरी सुहावनी। जो मंत्र मुख हर बोले साहर पावनी, जो गुरमुख चखे साध सा तृप्तावनी। गुण गावे प्यारे नित गुण गाए गुणी समझावनी, जिस होवे आप दयाल सा सतगुरु गुरु बुलावनी। श्लोक महला तीजा। हस्ती सिर ज्यों अंकस है अहरन ज्यों सिर दे, मन तन आगे रख के उबी सेव करे। यों गुरमुख आप निवारी है सब राज सृष्ट काले, नानक गुरमुख बुझी है जाय आपे नदर करे। महला तीजा। जिन गुरमुख नाम ते आया आए ते प्रवान, नानक कोले उधार है अपना दरगह पावे मान। पौड़ी गुरमुख सखिया सिख गुरु में लाइया, एक सेवक गुर पास एक गुर कर लाइया। जिन्ना गुर प्यारा मन चित तिन्ना भाव गुरु देवाइया, गुर सिखा एको प्यार गुरमिता पुता पाइया। गुर सतगुर बोलो सब गुर आख गुरु जी वाइया। श्लोक महला तीजा। नानक नाम ना चेतनी अज्ञानी अंदले, अवरे कर्म कमाए जमदर बदे मारी है फिर विष्टा माहे पचाहे। महला तीजा। नानक सतगुर सेवै अपना सेजन सच्चे परवान, हर कै नाए समाय रहे चुका आवन जान। पौड़ी तन संपै माया संची है अंते दुखदाई, कर मंदर महल सवारी है कि साथ ना जाई। हर रंगी तुरे नित पाली है कित काम ना आई, जन लाभ उचित हर नाम से ओवंत होए सिखाई। जन नानक नाम ते आया गुरमुख सुख पाई। श्लोक महला तीजा। बिन कर्म नाव ना पाई है पूरे कर्म पाया जाए, नानक नजर करे जे अपनी ता गुरमत मेल मिलाए। महला पहला। एक दज है एक दबी है एक ना कुत्ते खाहे, एक पानी विच ओ सटी है एक पी फिर हसन पाहे। नानकेव ना जापई किथे जाए समाहे। पौड़ी तिनका खादा पैदा माया सब पिवित है, जो नाम हर राते तिनके घर मंदिर महल सराई सब पवित है। जिनी गुरमुख सेवक सिख अभ्यागत जाए वरसाते, तिनके तुरे जीन खुरगीर सब पवित है। जिनी गुरमुख सिख साधु संत चढ़ जाते, तिनके कर्म धर्म कार्य सब पवित है। जो बोले हर हर राम नाम हर साते, जिनके पोते पुन है से गुरमुख सिख गुरु पह जाते। श्लोक महला तीजा। नानक नाम कुथियां हलत पलत सब जाए, जप तप संजम सब हिर लया मुठी दूजे पाए। जमदर बदे मारी है बहुती मिले सजाए। महला तीजा। संता नाल वैर कमावंदे दुष्टा नाल मोह प्यार, अगे पिछे सुख नहीं मर जमै वारो वार।
ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਦਾ ਹੋਏ ਖੁਆਰ, ਮੋਹ ਕਾਲੇ ਤਿੰਨਾ ਨਿੰਦਕਾਂ, ਤਿਤ ਸੱਚੇ ਦਰਬਾਰ, ਨਾਨਕ ਨਾਮੇ ਹੋਣਿਆ ਨਾ ਉਰਵਾਰ ਨਾ ਪਾਰ, ਪੌੜੀ ਜੋ ਹਰ ਨਾਮ ਤੇ ਆਏਂਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿੰਨਾ ਮਨ ਚਿਤ ਇੱਕ ਅਰਾਧਿਆ, ਤਿੰਨਾ ਇੱਕ ਸਬਿੰਦੂ ਜਾ ਕੋ ਨਾਹੀ, ਸਹੀ ਪੁਰਖ ਹਰ ਸੇਮ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣ ਨਿਤ ਗਾਵੰਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੇ ਹਰ ਨਾਮ ਸਮਾਹੀ। ਸਲੋਕ ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜਾ ਆਪ ਗਵਾਏ, ਸ਼ਬਦ ਮਰਹਿ ਫਿਰ ਨਾ ਮਰਹਿ, ਤਾਂ ਸੇਵਾ ਪਵੈ ਸਭ ਥਾਏ, ਪਾਰਸ ਪਰਸੈ ਪਾਰਸ ਹੋਵੈ, ਸੱਚ ਰਹਿ ਲਿਵ ਲਾਏ, ਜਿਸ ਪੂਰਬ ਹੋਵੈ ਲਿਖਿਆ, ਤੇ ਸਤਿਗੁਰ ਮਿਲੈ ਪ੍ਰਭ ਆਏ, ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸੇ ਸੋ ਪਵੈ ਥਾਏ। ਮਹੱਲਾ ਤੀਜਾ, ਮਹਿਲ ਕੁਮਹਿਲ ਨਾ ਜਾਣਨੀ, ਮੂਰਖ ਆਪਣੇ ਸੋ ਆਏ, ਸ਼ਬਦ ਚੀਨੈ ਤਾਂ ਮਹਿਲ ਲਹਿ, ਜੋਤੀ ਜੋਤ ਸਮਾਏ, ਸਦਾ ਸੱਚੇ ਕਾ ਭਉ ਮਨ ਵਸੈ, ਤਾਂ ਸਭਾ ਸੋਝੀ ਪਾਏ, ਸਤਿਗੁਰ ਆਪਣਾ ਘਰ ਵਰਤਦਾ, ਆਪੇ ਲਏ ਮਿਲਾਏ, ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੋ ਕਿਰਪਾ ਕਰੇ ਰਜਾਏ ਪੌੜੀ, ਧਨ ਧਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ, ਧਨ ਧਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਾ ਸ਼੍ਰਵਣੀ ਸੁਣਤਿਆ, ਧਨ ਧਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ, ਧਨ ਧਨ ਭਾਗ ਤਿੰਨਾ ਗੁਰਮੁਖਾ, ਜੋ ਗੁਰਸਿੱਖ ਲੈ ਮਨ ਜਿਣਤਿਆ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰਚਰਨੀ ਸਿੱਖ ਪੜਤਿਆ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲੱਗਿਆ ਫਿਰ, ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਮ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸਬਦੇ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੈ ਆਏ, ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ ਪੌੜੀ, ਹਾਂ ਬਲਿਹਾਰੀ ਤਿੰਨ ਕਉ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏਂਦੇ, ਤਿੰਨ ਦਰਸ਼ਨ ਪਿਖਾ, ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲੇ ਵਿਖ ਕ੍ਰਿਖਾ, ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਸਲੋਕ ਮਹੱਲਾ ਤੀਜਾ, ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ, ਨਾਨਕ ਨਾਮੇ ਹੋਣੇ ਮਨ ਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ, ਸਿੱਧ ਸਾਧਕ ਨਾਵੈ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ, ਬਿਨ ਸਤਿਗੁਰ ਕਹਿਣੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ, ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ ਪੌੜੀ, ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ, ਹਰ ਕੀਰਤਨ ਕਰਹਿ ਹਰ ਜਸ ਸੁਣੈ, ਤਸਕਵਲਾ ਕੰਤਾ, ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ, ਹਰ ਦੇਵੋ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ,
ਜਨ ਨਾਨਕ ਨਾਮ ਤੇ ਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ੍ਹ ਥੱਕੇ, ਦੂਜੇ ਪਾਏ ਖੁਆਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹਿ, ਪਾਏ ਮੁਖ ਦੁਆਰ। ਗੁਣ ਨਿਦਾਨ ਹਰ ਪਾਇਆ, ਸਹਿਜ ਕਰੇ ਵਿਚਾਰ, ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ।

ਪਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨ ਕੈ ਸੰਗ ਪਾਪ ਗਵਾਵਣਾ, ਜਨ ਨਾਨਕ ਸਤ ਬਲਿਹਾਰ ਹੈ ਬਲ ਬਲ ਜਾਵਣਾ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ, ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪੈ ਖਪਾਹੀ, ਸਤਿਗੁਰ ਕਾ ਭਾਣਾ ਚੇਤਨਾ ਆਵੈ ਆਪਣੇ ਸਵਾਏ ਫਿਰਾਹੀ, ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਭ ਸਮਾਹੀ। ਮਹੱਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ, ਆਂਦਨ ਜਲਤ ਰਹਿ ਦਿਨ ਰਾਤੀ, ਹਉਮੈ ਖਪੈ ਖਪਾਹੇ। ਅੰਤਰ ਲੋਭ ਮਹਾ ਗੋਬਾਰਾ, ਤਿਨਕੈ ਨਿਕਟ ਨਾ ਕੋਈ ਜਾਹੇ, ਓਏ ਆਪ ਦੁਖੀ ਸੁਖ ਕਬੂ ਨਾ ਪਾਵੈ, ਜਨ ਮਰੈ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ, ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਆਇਆ, ਸਹੀ ਵਿਚੱਖਣ ਜੰਤ ਜਿਨੀ ਹਰਿ ਧਿਆਇਆ। ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ, ਸੰਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ, ਨਾਮੋ ਚਿਤਵੈ ਨਾਮ ਪੜੈ, ਨਾਮ ਰਹਿ ਲਿਵਲਾਏ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਏ, ਸਤਿਗੁਰ ਮਿਲਿਆ ਨਾਮ ਉਪਜੈ, ਤਿਸ਼ਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਕਰ ਛੋੜ ਗਿਆ, ਉਸ ਪਿੱਛੇ ਵੱਜੈ ਫੱਕੜੀ, ਮੋਹ ਕਾਲਾਇਆ ਗੈ ਪਹਿਆ, ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੋਆ, ਕਿਆ ਹੋਵੇ ਕਿਸ ਹੀ ਦੈ ਕੀਤੈ, ਜਾਂ ਧੁਰ ਕਿਰਤ ਉਸਦਾ ਇਹੋ ਜਿਹਾ ਪਿਆ, ਜਿੱਥੇ ਉਹ ਜਾਏ ਤਿੱਥੇ ਇਹੋ ਝੂਠਾ, ਕੂੜ ਬੋਲੇ ਕਿਸੇ ਨਾ ਭਾਵੈ, ਵੇਖੋ ਭਾਈ ਵਡਿਆਈ ਹਰ ਸੰਤੋਖ ਸਵਾਮੀ ਆਪਣੇ ਕੀ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ, ਇਹੋ ਬ੍ਰਹਮ ਵਿਚਾਰ ਹੋਵੇ ਦਰਸਾਚੈ, ਅੱਗੋਂ ਦੇ ਜਾਂ ਨਾਨਕਿਆ ਸੁਣਾਵੈ, ਪੌੜੀ ਗੁਰ ਸੱਚੇ ਬੱਧਾ ਥੇ ਹੋ, ਰਖਵਾਲੇ ਗੁਰ ਦਿੱਤੇ, ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ, ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ, ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾਂ ਕੀ ਰਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ, ਹੁਕਮ ਹੋਵਾ ਹਾਸਲ ਤੱਦੇ ਹੋਏ ਨਿਬੜਿਆ, ਹੰਡੇ ਜੀ ਕਮਾਂਦੇ। ਮਹੱਲਾ ਦੂਜਾ।

ਸਭੇ ਗੱਲਾਂ ਆਪ ਥੱਟ ਬਹਾਲੀ ਆਉਣ, ਆਪੇ ਰਚਨ ਰਚਾਏ ਆਪੇ ਹੀ ਕਹਿ ਲਿਆਉਣ, ਆਪੇ ਜੰਤ ਉਪਾਏ ਆਪ ਪ੍ਰਤਪਾਲਿਓਨ, ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓਨ। ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰ ਕੈ ਸਦਬਲਿਹਾਰਣੈ, ਜਿਤ ਸੇਵੈ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਏ ਅਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਏ ਨੋ ਤੇ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਦੇ, ਮੈਂ ਤੁਝ ਬਿਨ ਅਵਰ ਨਾ ਕੋਈ, ਤੁਧ ਆਪੇ ਸਿਰਜ ਸਿਰਜੀਆ ਆਪੇ ਫੁਨਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕਿਆ ਦਿਆ, ਸਭ ਆਖੋ ਧਨ ਧਨ ਧਨ ਗੁਰ ਸੋਈ ਸੁਧ। ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰ ਨਾਈ, ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੀ ਗਤ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਚਾਹੋ ਦਿਸ ਪਸਰਿਓ ਹੈ ਜਮ ਜੇਵਰਾ ਰਹਾਓ। ਕਵਤ ਪੜੇ ਪੜ ਕਪਤਾ ਮੂਵੇ, ਕੱਪੜ ਕੇਦਾ ਰਹਿ ਜਾਈ, ਜਟਾ ਧਾਰ ਧਾਰ ਜੋਗੀ ਮੂਵੇ, ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਵੇ, ਗੱਡ ਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਵੇ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਜਬ ਜਰੀਏ ਤਬ ਹੋਏ ਪਸਮ ਤਾਨੋ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ, ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ। ਜਬ ਦਸ ਮਾਸ ਉਰਦ ਮੁਖ ਰਹਿਤਾ, ਸੋਦਨ ਕੈਸੇ ਭੂਲਿਆ ਰਹਾਓ। ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਏ, ਭੂਤ ਰਹਿਣ ਕਿਉਂ ਦੀਆ। ਦੇਹੁਰੀ ਲਓ ਬਰੀ ਨਾਰ ਸੰਗ ਪਈ, ਆਗੈ ਸਜਨ ਸੁਹੇਲਾ, ਮਰਕਟ ਲਓ ਸਭ ਲੋ ਕੁਟੰਬ ਪਇਓ, ਆਗੈ ਹੰਸਿਆ ਕੇਲਾ। ਕਹਿਤ ਕਬੀਰ।

ਮਿਲ ਪਾਰਸ ਕੰਚਨ ਹੋਇਆ, ਮੁਖ ਮਨ ਸਾਰਤਨ ਪਰੋਇਆ। ਨਿਜ ਭਾਉ ਭਇਆ ਭ੍ਰਮ ਭਾਗਾ, ਗੁਰ ਪੂਛੇ ਮਨ ਪਤੀਆ ਗਾ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ। ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੈ ਤਤ ਪਛਾਨਿਆ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਏਕ ਓੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਪ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕੈ ਸਵਾਮੀ, ਸਭ ਕਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾ ਦੇ। ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ ਰਹਾਓ। ਮੀਨ ਪਕੜ ਫਾਂਕਿਓ ਵਰ ਕਾਟਿਓ, ਰਾਂਧ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਆਪਣ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿ ਰਵਿਦਾਸ ਭਗਤ ਇੱਕ ਬਾਢੀ, ਆਵੇ ਕਾਸਿਓ ਕਹੀਐ। ਜਾਂ ਕਾਰਨ ਹਮ ਤੁਮ ਆਰਾ ਦੇ, ਸੋ ਦੁਖ ਅਜਹੂ ਸਹੀਐ। ਦੁਲਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕੇ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨਰਸ ਬਿਸਰ ਜਾਹੀ ਰਹਾਓ। ਜਾਨ ਅਜਾਨ ਭਏ ਹਮ ਬਾਵਰ, ਸੋਚ ਆ ਸੋਚ ਦਿਵਸ ਜਾਹੀ। ਇੰਦਰੀ ਸਬਲ ਨਿਬਲ ਬਿਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਕਹੀ ਅਤਿਆਨ ਅਚਰੀ ਅਤਿਆਨ ਕਛ, ਸਮਝ ਨਾ ਪਰੈ ਅਪਰਮਾਇਆ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਗੋਪ ਕਰੋ ਜੀ ਦਇਆ। ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮ ਧੇਨ ਬਸ ਜਾ ਕੇ। ਚਾਰ ਪਦਾਰਥ ਅਸ਼ਟ ਮਹਾ ਅਸ਼ਟ ਦਸਾ ਸਿੱਧ, ਨਵ ਕਰਤਲਤਾ ਕੇ। ਹਰ ਹਰ ਹਰ ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ ਰਹਾਓ। ਨਾਨਾ ਖਿਆਨ ਪੁਰਾਣ ਬੇਦ ਬਿਦ, ਚੌਤੀਸ ਅੱਖਰ ਮਾਹੀ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰਨਾਹੀ। ਸਹਿਜ ਸਮਾਧਿ ਉਪਾਦ ਰਹਿਤ ਫੁਨ, ਵੱਡੈ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੈ ਧਾਰ, ਜਨਮ ਮਰਨ ਪੈ ਭਾਗੀ। ਜਾਓ ਤੁਮ ਗਿਰਵਰ ਤਉ ਹਮ ਮੋਰਾ, ਜਾਓ ਤੁਮ ਚੰਦ ਤਉ ਹਮ ਭਏ ਹੈ ਚਕੋਰਾ।

ਸੱਚਾ ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮਸਿਓ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਪੇਖਣ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਨੈਨੋ

ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬਦਾ ਤਾਰ। ਤਨਾਸਰੀ ਮਹੱਲਾ ਪਹਿਲਾ, ਚੋਰ ਸਲਾਹੇ ਚੀਤਨਾ ਪੀਜੈ, ਜੇ ਬਦੀ ਕਰੇ ਤਾਂ ਤਸੂਨਾ ਛੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ, ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੁਝੀਐ ਸਚਿਆਰ ਰਹਾਉ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕੰਮ ਲੇਖ ਦੁਗਾਣਾ, ਜੇ ਸਾਥ ਰੱਖੀਐ ਦੀਜਰ ਲਾਏ, ਜਾਂ ਪਰਖੀਐ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ, ਜੇ ਵਡਿਆਈਆਂ ਆਪੇ ਖਾਏ, ਜਿਹੀ ਸੁਰਤ ਤਿਹੈ ਰਾਹੇ ਜਾਏ। ਜੇ ਸਭ ਕੂੜੀਆਂ ਕੂੜ ਕਬਾੜ, ਭਾਵੈ ਸਭ ਆਖੋ ਸੰਸਾਰ, ਤੁਧ ਭਾਵੈ ਅੱਧੀ ਪ੍ਰਵਾਨ, ਨਾਨਕ ਜਾਣੈ ਜਾਣ ਸੋ ਜਾਣ। ਧਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪ੍ਰਵਾਣਾ, ਸਿਰ ਕੇ ਲੇਖ ਨਾ ਪੜੈ ਇਆਣਾ, ਦਰਗੈ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਨਾਨਕ ਜੇ ਵਿੱਚ ਰੁਪਾ ਹੋਏ, ਖਰਾ ਖਰਾ ਆਖੈ ਸਭ ਕੋਏ ਰਹਾਉ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆ ਗਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ। ਸੋ ਜੋਗੀ ਜੋ ਜੁਗਤ ਪਛਾਣੈ, ਗੁਰਪ੍ਰਸਾਦੀ ਏਕੋ ਜਾਣੈ, ਕਾਜੀ ਸੋ ਜੋ ਉਲਟੀ ਕਰੈ, ਗੁਰਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ, ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ। ਪੜਿਆ ਬੂਝੈ ਸੋ ਪ੍ਰਵਾਣ, ਜਿਸ ਸਿਰ ਦਰਗੈ ਕਾ ਨਿਸ਼ਾਨ। ਤਨਾਸਰੀ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ, ਥਾ ਨਿਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਗ ਪਕੜੈ, ਠੱਗਣ ਕਉ ਸੰਸਾਰ ਰਹਾਉ। ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿਨ ਲੋ, ਮਗਰ ਪਾਛੈ ਕਛ ਨਾ ਸੂਝੈ, ਇਹੋ ਪਦ ਮਿਆਲੋ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਸ਼ਟ ਸਾਜ ਸਾਜ ਪੁਰਾਣ ਸੋਧੈ, ਕਰੈ ਬੇਦ ਅਭਿਆਸ, ਬਿਨਾਂ ਮਹਰ ਕੇ ਮੁਕਤ ਨਾਹੀ, ਕਹਿ ਨਾਨਕ ਦਾਸ। ਧਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ। ਪਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਣ, ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਮੈ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਪਾਵੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਾਨੋ, ਅਣ ਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਮ ਵਾਸਾ। ਧਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਇਹੋ ਤਾਨਿਆ ਖੁੱਟ ਨਾਨਕ ਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕਉ ਸਦਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ।

ਤੇ ਸਹਾ ਸਭ ਤੁਝੀ ਮਹਿ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵੈ ਮੇਰੇ ਸਹਾ ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੀ ਮਹੱਲਾ ਪੰਜਵਾਂ ਕਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸਵਾਮੀ ਭਗਤ ਵਛਲ ਨਿਰੰਕਾਰੇ ਕੋਟ ਪ੍ਰਾਧ ਮਿਟੇ ਖਿਨ ਪੀਤਰ ਜਾਂ

ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ ਬਿਨਸਿਓ ਟੀਠਾ ਅੰਮ੍ਰਿਤ ਬੂਠਾ ਸ਼ਬਦ ਲੱਗੋ ਗੁਰ ਮੀਠਾ ਜਲ ਥਲ ਮਹੀਅਲ ਸਰਬ ਨਿਵਾਸੀ ਨਾਨਕਰ ਮਹੀਆ ਡੀਠਾ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਓ ਗੁਣ ਨਿਧਾਨ ਔਰਿਦ ਭੀਤਰ ਵਸਿਆ ਤਾਂ ਦੁਖ ਭਰਮ ਪਉ ਭਾਗਾ

ਜਾਂ ਕਹਿ ਸਿਮਰਨ ਸਰਬ ਨਿਧਾਨਾ, ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ, ਭਗਤ ਬਾਂਚੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਐਸੇ।

ਚੰਦਨ ਲੇਪ ਹੋਤ ਦੇਹ ਕਉ ਸੁਖ ਗਰਦਪ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਬਖੈ ਠਗੌਰੀ ਪ੍ਰੀਤ। ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮੈਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਕਾਜ ਬਾਦ ਰਹਿ ਜੀਤ। ਜਨਮ ਜਨਮ ਕੇ ਕਿਲਵਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ। ਤਨਾਸਰੀ ਮਹੱਲਾ ਪੰਜਵਾਂ ਪਾਨੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਧ ਸਾਸਮਨ ਨਾਮ ਸਮਾਰੈ ਉਹ ਵਿਸਰਾਮ ਨਿਧ ਪਾਈ।

ਦੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੂਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਤਨਾ ਸ੍ਰੀ ਮਹੱਲਾ ਪੰਜਵਾਂ ਜਿਨ ਕੀਨੇ ਵਸ ਆਪਣੇ ਤ੍ਰੈ ਗੁਣ ਪਵਣ ਚਤੁਰ ਸੰਸਾਰਾ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ ਓ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋ ਛੂਟੋ ਸਾਧ ਪ੍ਰਸਾਦ ਹਰ ਹਰ ਹਰ ਗਾਏ ਬਿਖੈ ਬਿਆਦ ਤਬ ਹੂਟੋ ਰਹਾਓ ਨੈ ਸੁਣੀਐ ਨੈ ਮੁਖਤੇ ਬਕੀਐ ਨੈ ਮੋਹੈ ਓ ਡੀਠੀ ਐਸੀ ਠਗੋਰੀ ਪਾਏ ਭੁਲਾਵੈ ਮਨ ਸਭ ਕੈ ਲਾਗੈ ਮੀਠੀ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਘਰ ਘਰ ਮੇਲਿਓ ਦੂਆ ਕਿਸ ਹੀ ਵਾਦ ਘਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ ਹਾਂ ਬਲਿਹਾਰੀ ਸਤਿਗੁਰ ਆਪਣੇ ਜਿਨ ਇਹੋ ਚਲਤ ਦਿਖਾਇਆ ਗੁਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ ਸੰਤ ਪ੍ਰਸਾਦ ਮਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਤਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਇਹ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਓ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ।

ਨਾਨਕ ਸਰਨ ਪਰਿਓ ਦੁਖ ਪੰਜਨ, ਗੁਣ ਗਾਵੈ ਸਦਾ ਅਪਾਰ। ਨਿੰਦਕਾ ਮੁਕਾਲਾ ਹੋਵਾ, ਦੀਨ ਦੁਨੀਆਂ ਕੈ ਦਰਬਾਰ। ਤਨਾਸਰੀ ਮਹੱਲਾ ਪੰਜਵਾਂ, ਅਭਰ ਰੱਖਣ ਹਾਰ ਚਿਤਾਰਿਆ। ਪਤਿਤ ਪੁਨੀਤ ਕੀ ਅਖਨ ਪੀਤਰ, ਸਗਲਾ ਰੋਗ ਬਿਦਾਰਿਆ ਰਹਾਉ। ਗੋਸ਼ਟ ਪਈ ਸਾਧ ਕੈ ਸੰਗਮ, ਕਾਮ ਟੋਦ ਲੋਭ ਮਾਰਿਆ। ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਆਓ ਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਚਰਨ ਰਿਣ ਬਾਂਛੈ ਨਿਤ ਨਾਨਕ, ਪੁਨੈ ਪੁਨੈ ਬਲਿਹਾਰਿਆ। ਧਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁਖ ਕਾ ਕਾਟਿਆ ਕੇਤ ਰਹਾਉ। ਹਾਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ। ਨਿੰਦ ਕੇ ਮੁਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੋਵਾ ਰਖਵਾਲਾ, ਰਾਖ ਲੀਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਧਨਾਸਰੀ ਮਹੱਲਾ ਪੰਜਵਾਂ, ਔਖਦ ਤੇਰੋ ਨਾਮ ਦਿਆਲ। ਮੋਹਿ ਆਤਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੈ ਪ੍ਰਤਪਾਲ ਰਹਾਉ। ਤਾਰ ਅਨੁਗ੍ਰਹੋ ਸਵਾਮੀ ਮੇਰੇ, ਦੁਤੀਆ ਭਾਉ ਨਿਵਾਰ। ਬੰਧਨ ਕਾਟ ਲਿਓ ਆਪਣੇ ਕਰ, ਕਬੂ ਨਾ ਆਵੈ ਹਾਰ। ਤੇਰੀ ਸਰਨ ਪਿਆ ਹੋ ਜੀਵਾਂ, ਤੂੰ ਸਮਰੱਥ ਪੁਰਖ ਮਿਹਰਵਾਨ। ਆਠ ਪਹਿਰ ਪ੍ਰਭ ਕੋ ਆਰਾਦੀ, ਨਾਨਕ ਸਦ ਕੁਰਬਾਨ। ਰਾਗ ਧਨਾਸਰੀ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ। ਅਗਨ ਕੁਟੰਬ ਸਾਗਰ ਸੰਸਾਰ, ਭਰਮ ਮੋਹ ਅਗਿਆਨ ਆਧਾਰ। ਊਚ ਨੀਚ ਸੁਖ ਦੁਖ, ਤ੍ਰਾਪਸ ਨਾਹੀ ਤ੍ਰਿਸਨਾ ਭੂਖ। ਮਨ ਬਸ ਨਾ ਰਚ ਬਿਖੈ ਬਿਆਦ, ਪੰਚ ਦੂਤ ਸੰਗ ਮਹਾ ਅਸਾਦ। ਜੀ ਜਹਾਨ ਪ੍ਰਾਨ ਧਨ ਤੇਰਾ, ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨਕੀ ਆਪ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲ ਕਾਲ। ਰਹਾਉ ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਜਨਮ ਜਨਮ ਮਰਨ ਨਿਵਾਰ ਹਰ ਜਪ, ਸਿਮਰ ਸਵਾਮੀ ਸੋਏ। ਬੇਦ ਸਿਮਰਤ ਕਥੈ ਸਾਸਤ, ਭਗਤ ਕਰੈ ਵਿਚਾਰ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਚਰਨ ਕਮਲ ਆਧਾਰ ਜਨ ਕਾ, ਰਸ ਪੂੰਜੀ ਏਕ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਧਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ। ਆਨ ਸਗਲ ਬਿਦ ਕਿਆਮ ਨਾ ਆਵੈ, ਹਰ ਹਰ ਨਾਮ ਤੇ ਆਇਆ। ਤਾਂ ਤੇ ਮੋਹਿ ਧਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਰ, ਬਿਨਸੇ ਸਗਲ ਜੰਜਾਲ ਰਹਾਉ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਬਿਆਪੇ ਮਾਏ। ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਤੇ ਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਮ ਨਿਧਾਨਾ। ਕਰ ਕਿਰਪਾ ਜੇ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾਂ, ਕਰ ਦੂਜਾ ਚੌਪਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਛੋੜ ਜਾਹੇ ਸੇ ਕਰੈ ਪਰਾਲ, ਕਾਮਨਾ ਆਵੈ ਸੇ ਜੰਜਾਲ। ਸੰਗ ਨਾ ਚੱਲੈ ਤਿਨ ਸਿਉ ਹੀਤ, ਜੋ ਬੈਰਾਈ ਸੇਈ ਮੀਤ। ਐਸੇ ਪਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ। ਰਹਾਉ ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਤੋਹੋ ਸਿਉ ਰਚਿਓ ਮੀਠਾ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾ

ਨਾਨਕ ਗਰੀਬ ਬੰਦਾ ਜਨ ਤੇਰਾ, ਰੱਖ ਲੈ ਸਾਹਿਬ ਪ੍ਰਭ ਮੇਰਾ। ਤਨਾ ਸ੍ਰੀ ਮਹੱਲਾ ਪੰਜਵਾਂ, ਮੋਹੇ ਮਸਕੀਨ ਪ੍ਰਭ ਨਾਮ ਆਧਾਰ, ਖਟਣ ਕਉ ਹਰ ਹਰ ਰੋਜ਼ਗਾਰ, ਸੰਚਣ ਕਉ ਹਰੇਕੋ ਨਾਮ। ਹਲਤ ਪਲਤ ਤਾਂ ਕਹਿ ਆਵੈ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ। ਸਾਧ ਗਾਵੈ ਗੁਣ ਏਕ ਨਿਰੰਕਾਰ, ਰਹਾਉ ਸਾਧ ਕੀ ਸੋਭਾ ਅਤ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਅਨੰਦ ਸੰਤਨ ਕੈ ਭਗਤ ਗੋਬਿੰਦ, ਸੂਖ ਸੰਤਨ ਕੈ ਬਿਨਸੀ ਚਿੰਦ। ਜੈ ਸਾਧ ਸੰਤਨ ਹੋਵੈ ਇਕੱਤਰ, ਤੈ ਹਰ ਜਸ ਗਾਵੈ ਨਾਦ ਕਵਤ। ਸਾਧ ਸਭਾ ਮੈਂ ਅਨੰਦ ਬਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਦੋਏ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣਤਾਸ। ਪ੍ਰਭ ਦਿਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ। ਤਨਾ ਸ੍ਰੀ ਮਹੱਲਾ ਪੰਜਵਾਂ, ਸੋ ਕਤ ਡਰੈ ਜੇ ਖਸਮ ਸੁਮਾਰੈ, ਡਰ ਡਰ ਭਜੇ ਮਨਮੁਖ ਵਿਚਾਰੇ। ਰਹਾਉ ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ, ਏਕ ਨਿਰੰਜਨ ਜਾਂ ਕੀ ਰਾਸ। ਮਿਲ ਸਾਧ ਸੰਗਤ ਹੋਵਤ ਪ੍ਰਗਾਸ, ਜੀਅਨ ਕਾ ਦਾਤਾ ਪੂਰਨ ਸਭ ਠਾਏ। ਕੋਟ ਕਲੇਸ਼ ਮਿਟੈ ਹਰ ਨਾਏ, ਜਨਮ ਮਰਨ ਸਗਲਾ ਦੁਖ ਨਾਸੈ, ਗੁਰਮੁਖ ਜਾਂ ਕੈ ਮੰਤਨ ਬਾਸੈ। ਜਿਸਨੂੰ ਆਪ ਲੈ ਲੜ ਲਾਏ, ਦਰਗਹਿ ਮਿਲੈ ਤਿਸੈ ਹੀ ਜਾਏ, ਸਹੀ ਭਗਤ ਜੇ ਸਾਚੇ ਪਾਣੇ, ਜਮਕਾਲ ਤੇ ਭਏ ਨਿਕਾਣੇ। ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੈ ਵਿਚਾਰ, ਘਟ ਘਟ ਅੰਤਰ ਸਗਲ ਆਧਾਰ, ਨਾਨਕ ਜਾਚੈ ਸੰਤ ਰੇਣਾਰ। ਤਨਾ ਸ੍ਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਜਨ ਕੋ ਪ੍ਰਭ ਆਪਣੇ ਕਾ ਤਾਣ, ਜੋ ਤੂੰ ਕਰੈ ਕਰਾਵੈ ਸੁਆਮੀ, ਸਾ ਮਸਲਤ ਪਰਵਾਨ ਰਹਾਓ। ਪਤ ਪਰਮੇਸ਼ਰ ਗਤ ਨਾਰਾਇਣ, ਧਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ ਹਰ ਹਰ, ਸੰਤੀ ਇਹ ਬਿਦ ਜਾਤੀ। ਤਨਾ ਸ੍ਰੀ ਮਹੱਲਾ ਪੰਜਵਾਂ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਸੰਸਾਰ ਸਾਗਰ ਮੈਂ ਜਲ ਨਾ ਦੀਨੇ, ਕਿਨੈ ਨਾ ਦੁਪਤਰ ਭਾਖੇ, ਜਿਨ ਕੈ ਮਨ ਸਾਚਾ ਵਿਸ਼ਵਾਸ। ਪੇਖ ਪੇਖ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾਉ। ਚਰਨ ਸਰਨ ਪੂਰਨ ਪਰਮੇਸ਼ਰ, ਅੰਤਰਜਾਮੀ ਸਾਖਿਓ, ਜਾਨ ਬੂਝ ਆਪਣਾ ਕੀਓ ਨਾਨਕ, ਭਗਤਨ ਕਾ ਅੰਕਰ ਰਾਖਿਓ। ਤਨਾ ਸ੍ਰੀ ਮਹੱਲਾ ਪੰਜਵਾਂ, ਜੈ ਜੈ ਪੇਖੋ ਤੈ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਾ ਸਰਬਤਰ ਮੈਂ ਮਨ ਸਦਾ ਤੇ ਆਈ। ਈਤ ਉਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮਹਿ, ਸੋ ਅਲਪ ਸੁਖ ਭਨੀਐ। ਰਹਾਉ ਪ੍ਰਤਪਾਲੈ ਅਪਿਆਉ ਦੇ, ਕਛੂਨ ਨਾ ਹੋਈ, ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਲ ਅਸ਼ੇਦ ਅਪਾਰ ਪ੍ਰਭ, ਉੱਚਾ ਜਾਂ ਕਾ ਰੂਪ, ਜਪ ਜਪ ਕਰੈ ਆਨੰਦ ਜਨ, ਅਚਰਜ ਅਨੂਪ। ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮਹਿ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਦਾ। ਤਨਾ ਸ੍ਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿ ਸੇਤੀ ਕਰ ਆਓ। ਆਨੰਦ ਮੰਗਲ ਗੁਣ ਗਾਓ ਸਹਿ ਤੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰੇ ਆਪ ਨਿਵਾਰੇ, ਅਪਦਾ ਪਈ ਬਤੀਤ। ਰਹਾਉ ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ, ਨਾਸਨ ਭਾਜਨ ਥਾਕੇ, ਘਰ ਮੰਗਲ ਵਾਜੈ ਨਿਤ ਵਾਜੇ, ਆਪਣੇ ਖਸਮ ਨਿਵਾਜੇ। ਆਸਰ ਰਹੋ ਡੋਲੋ ਮਤ ਕਬ ਹੂੰ, ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂ ਮੰਡਲ, ਮੁਖੀ ਉਜਲ ਦਰਬਾਰ।
ਜਿਨਕੇ ਜੀਤ ਨਹੀਂ ਫੇਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨਾ ਹਾਰੈ ਨਾਨਕ ਸੱਚ ਵਡਿਆਈ। ਤਨਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨਹੋ ਸੰਤ ਪਿਆਰੇ ਬਿਨੋ ਹਮਾਰੇ ਜੀਓ।

ਬਾਦ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕਹੋ ਕਿਰਪਾ ਕੀਜੈ।

ਮੰਤਨ ਰਾਮ ਨਾਮ ਹਿਤਕਾਰੇ ਸੁਖ ਸਹਿਜਾਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਾ ਮੈਂ ਸੰਤ ਬਸਾਰੇ ਜਨ ਨਾਨਕੀ ਸਰਦਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸਨਾ ਕਥੂ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਹੋ ਪਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰ ਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਏ ਟੇਕ ਮਨੈ ਸਾਦਾਰੀ ਸਾਗਤ ਕੀਆ ਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂੜਤ ਅੰਧ ਨਾਨਕ ਪ੍ਰਭ ਕਾਢਤ ਸਾਜਨਾ ਸੰਗਾਰੀ ਧਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਧਨ ਜੀ ਕਾ ਪਾਰ ਬ੍ਰਹਮ ਰਹਿ ਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਓ

ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਏ ਹੋ ਦਾਸ ਕਹੋ ਕਰ ਗਏ ਉਧਰੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੇ ਖਸਮਾ ਨਾ ਕਰ ਆਪ ਨਾਨਕ ਅੰਧ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸ੍ਰੀ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਇਆ

ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਦੇ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੈ ਕਰਮ ਲਿਖਿਆ ਤੁਰ ਕਰਤੈ।

ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ, ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ, ਤਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰ ਉਡਾਏ, ਅੰਧਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰ ਗੁਰਦੈ ਨਿਹਾਰੀ, ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਧਨਾਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਰਹਾਉ ਕੋਈ ਹੋਵਾ ਕਰਮ ਰਤ, ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਤੇ ਆਇਆ, ਬੰਧਨ ਕਾਟਨ ਹਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ, ਧਨਾਸਰੀ ਮਹੱਲਾ ਪੰਜਵਾਂ, ਕਿਤੇ ਪ੍ਰਕਾਸ਼

ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਉ। ਪੋਹ ਪੰਬਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਕਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨਾ, ਇਹੋ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਧਨਾਸਰੀ ਮਹੱਲਾ ਨਾਵਾਂ, ਸਾਧੋ ਇਹੋ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ ਰਹਾਓ। ਮਾਤ ਪਿਤਾ ਭਾਈ ਸੁਤਬੰਤਾ, ਤਾਂ ਕੈ ਰਸ ਲਪਟਾਨਾ, ਜੋਬਨ ਧਨ ਪ੍ਰਭਤਾ ਕੈ ਮਦ ਮੈਂ, ਅਹਿਨਸ ਰਹਿ ਦੇਵਾਨਾ। ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਓ ਮਨ ਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨਹੂੰ, ਗੁਰਮੁਖ ਹੋਏ ਪਛਾਨਾ। ਧਨਾਸਰੀ ਮਹੱਲਾ ਨਾਵਾਂ, ਤਿਹ ਜੋਗੀ ਕਉ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨੋ, ਜਿਹ ਕਟ ਮਹਿ ਪਛਾਨਾ ਰਹਾਓ। ਪਰ ਨਿੰਦਾ ਉਸਤਤ ਨਹਿ ਜਾ ਕੈ, ਕੰਚਨ ਲੋਹ ਸਮਾਨੋ, ਹਰਕ ਸੋਗ ਤੇ ਰਹਿ ਅਤੀਤਾ, ਜੋਗੀ ਤਾਹੇ ਬਖਾਨੋ। ਚੰਚਲ ਮਨ ਦੈ ਦਿਸ ਕਉ ਧਾਵਤ, ਵਾ ਚਲ ਜਾਹੇ ਠਹਿਰਾਨੋ, ਕਉ ਨਾਨਕ ਬਿਦ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ। ਧਨਾਸਰੀ ਮਹੱਲਾ ਨਾਵਾਂ, ਅਬ ਮੈਂ ਕੌਣ ਉਪਾਉ ਕਰੋ, ਜਿਹ ਬਿਦ ਮਨ ਕੋ ਸੰਸਾ ਚੂਕੈ, ਭਉ ਨਿਦ ਪਾਰ ਪਰਉ ਰਹਾਉ। ਜਨਮ ਪਾਏ ਕਛ ਪਲੋ ਨਾ ਕੀਨੋ, ਤਾਂ ਤੇ ਅਦਕ ਡਰਾਉ, ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਤਰਉ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਦਰ ਭਰੋ, ਕਹੋ ਨਾਨਕ ਪ੍ਰਭ ਬਿਰਦ ਪਛਾਨਾ, ਤਬ ਹਉ ਪਤਤ ਤਰਉ। ਧਨਾਸਰੀ ਮਹੱਲਾ ਪਹਿਲਾ, ਕਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਰਸ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਪਗ ਬੱਪੜਾ ਛੱਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਉ। ਰਖ ਰਖ ਧਰਮ ਰਖ ਰਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭੈ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾ ਛੋਟ ਨਾ ਜਾਏ। ਪ੍ਰੇਮ ਭਗਤ ਕਰ ਸਹਿ ਸਮਾਏ, ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ, ਸੁਨ ਮੰਡਲਿਕ ਜੋਗੀ ਬੈਸੇ, ਨਾਰਨਾ ਪੁਰਖ ਕਹੋ ਕਉ ਕੈਸੇ। ਤਿਰਭਵਨ ਜੋਤ ਰਹੇ ਲਿਵ ਲਾਈ, ਸੁਰ ਨਰਨਾਥ ਸੱਚੇ ਸਰਨਾਈ, ਆਨੰਦ ਮੂਲਾ ਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਵਛਲ ਪੈ ਘਟਣ ਹਾਰੇ। ਹਉਮੈ ਮਾਰ ਮਿਲੇ ਭਗਤਾਰੇ, ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਜਨਮ

ਨਾਨਕ ਸਹਿਜ ਭਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਿਹ ਤਿਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ।

ਸਾਚਾ ਨਾਮ ਤੇ ਆਏ ਪਾਵੈ ਸੁਖ ਮਹਿਲੋ, ਹਰ ਨਾਮ ਤੇ ਆਏ ਤਾਂ ਸੁਖ ਪਾਏ, ਪੇਈੜੈ ਦਿਨ ਚਾਰੇ। ਨਿਜ ਘਰ ਜਾਏ ਬਹਿ ਸੱਚ ਪਾਏ, ਅੰਦਰ ਨਾਲ ਪਿਆਰੇ, ਵਿਣ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਵਾਏ। ਨਾਨਕ ਸਰਸੀ ਤਾਂ ਪਿਰ ਪਾਏ, ਰਾਤੀ ਸੱਚੈ ਨਾਏ, ਪਿਰ ਤਨ ਭਾਵੈ ਤਾਂ ਪਿਰ ਭਾਵੈ ਨਾਰੀ ਜੀਓ। ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਮ ਨਿਮ ਭਗਤ ਕਰੇਈ। ਮਾਇਆ ਮੋਹ ਜਲਾਏ ਪ੍ਰੀਤਮ, ਰਸਮੈ ਰੰਗ ਕਰੇਈ, ਪ੍ਰਭ ਸਾਚੇ ਸੇਤੀ ਰੰਗ ਰੰਗੇਤੀ, ਲਾਲ ਭਈ ਮਨ ਮਾਰੀ। ਨਾਨਕ ਸਾਚ ਵਸੀ ਸੁਹਾਗਣ, ਪਿਰ ਸਿਓ ਪ੍ਰੀਤ ਪਿਆਰੀ, ਪਿਰ ਕਰ ਸੋ ਹੈ ਨਾਰ ਜੇ ਪਿਰ ਭਾਵ।

ਗੁਰ ਸ਼ਬਦ ਨਾ ਮਾਨੈ ਫਾਹੀ ਫਾਥੀ ਸਾਤਨ ਮਹਿਲ ਨਾ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਤਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰ ਰਲੀ ਆਲਾ ਜੋਬਨ ਬਾਲਾ ਤਿਸਰਾ ਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹੁਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪਿਰ ਕਰ ਸੋ ਹੈ ਨਾਰੀ ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਕਸੈ ਸਦਾ ਅੰਦ ਨੂੰ ਜਾਂ ਆਪ ਸਾਚੇ ਭਾਵੇ ਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਜੀਓ ਹਉ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਨ ਸੁਮਾਰੀ ਜਾਂ ਨਾਮ ਲਈ ਤਾਂ ਜੀਵਾਂ ਸ਼ਰਵਣੀ ਸੁਣੀ ਤਾਂ ਇਹੋ ਮੰਤਰ ਬਤੈ ਗੁਰਮੁਖੇ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੁ ਪੂਰੇ ਸਤਿਗੁਰੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਓ ਅੰਦਨ ਰਹਿ ਲਿਵ ਲਾਏ ਤਾਂ ਸਹਿ ਸਮਾਵੇ ਜੀਓ ਸਹਿ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਮਾਇਆ ਦੁਖ ਮੋਹਿਆ ਹੋਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਤੋਹਿਆ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅੰਦਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਹੋ ਮਿਲਾਏ ਮੈਲ ਹਰ ਪਾਵੇ ਜੀਓ ਤਨਾਸਰੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜੇ ਸੰਗ ਹਰ ਗਾਵੀਐ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਭਜ ਸੰਗ ਸਾਧੂ ਏ ਕਾ ਰਾਧੂ ਜਨਮ ਮਰਨ ਦੁਖ ਨਾਸੈ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੈ ਪੈ ਪਰਮ ਨਾਠੇ ਛੁੱਟੀ ਗਾਠੇ ਜਾਂ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਗਾਵੀਐ ਨੇਤਰਿਆਂ ਤਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾ ਤਾਰ ਸਰਬ ਦੁਖ ਭੰਜਨੋ ਜੀਓ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਹਿ ਤਰਾਇਆ ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ ਮੋਹਿ ਨਿਰਗੁਣ ਨੀਚਾ ਨਾਥ ਪ੍ਰਭ ਅਗਮਿਆ ਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰੈ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਵੰਤ

ਸਨਕਸ ਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਓ ਹਨੂਮਾਨ ਸਰਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਨਾ ਕਹਿ ਕਬੀਰ ਸੋ ਭਰਮੈ ਨਾਹੀ ਪਗ ਲਗ ਰਾਮ ਰਹਿ ਸਰ ਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਦਕ ਜਿਉਂ ਕਹੋ ਕਮਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਪਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਰਹਾਓ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ ਜੋ ਜਨ ਭਾਓ ਭਗਤ ਕਛ ਜਾਨੈ ਤਾਂ ਕੋ ਅਚਰਜ ਕਾਹੋ ਜਿਉ ਜਲ ਜਲ ਮੈਂ ਪੈਸ ਨਾ ਨਿਕਸੈ ਤਿਉ ਟੁਰ ਮਿਲਿਓ ਜੁਲਾਹੋ ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ ਜਉ ਤਨ ਕਾਸੀ ਤਜੈ ਕਬੀਰਾ ਰਮਈਐ ਕਹਾ ਨਿਹੋਰਾ ਰਹਾਓ ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੂਲੋ ਕੋਈ ਕਿਆ ਕਾਸੀ ਕਿਆ ਉਖਰ ਮਰਗ ਮਗਹਰ ਰਾਮ ਹਿਰਦੈ ਜੋ ਹੋਈ ਇੰਦਰ ਲੋਕ ਸਿਵ ਲੋਕੈ ਜੈਬੋ ਓਛੇ ਤਪ ਕਰ ਬਾਹੁਰ ਐਬੋ ਕਿਆ ਮੰਗੋ ਕਿਛ ਥਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਹਾਓ ਸੋਭਾ ਰਾਜ

ਇਤ ਕਰ ਭਗਤ ਕਰੈ ਜੋ ਜਨ ਤਿਨ ਪਉ ਸਗਲ ਚੁਕਾਈ ਹੈ। ਕਹਿਤ ਨਾਮ ਦਿਓ ਬਾਹਰ ਕਿਆ ਭਰਮਾ ਇਹ ਸੰਜਮ ਹਰ ਪਾਈ ਹੈ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ ਜਿਉ ਕੁਰੰਕ ਨਿਸਨਾਦ ਬਾਲਹਾ ਤਿਉ ਮੇਰਾ ਮਨ ਰਾਮਈਆ। ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ। ਰਹਾਓ ਜਿਉ ਧਰਣੀ ਕਹੋ ਇੰਦਰ ਬਾਲਹਾ ਕੁਸੁਮ ਬਾਸ ਜੈਸੇ ਭਵਰਲਾ ਜਿਉ ਕੋਕਲ ਕਹੋ ਅੰਬ ਬਾਲਹਾ ਤਿਉ ਮੇਰਾ ਮਨ ਰਾਮਈਆ। ਚੱਕਵੀ ਕਹੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ ਜਿਉ ਤਰਣੀ ਕਹੋ ਕੰਤ ਬਾਲਹਾ ਤਿਉ ਮੇਰਾ ਮਨ ਰਾਮਈਆ। ਬਾਰਕ ਕਹੋ ਜੈਸੇ ਖੀਰ ਬਾਲਹਾ ਚਾਤ੍ਰਿਕ ਮੁਖ ਜੈਸੇ ਜਲ ਧਰਾ ਮਛਲੀ ਕਹੋ ਜੈਸੇ ਨੀਰ ਬਾਲਹਾ ਤਿਉ ਮੇਰਾ ਮਨ ਰਾਮਈਆ। ਸਾਧਕ ਸਿੱਧ ਸਗਲ ਮੁਨ ਚਾਹੈ ਬਿਰਲੇ ਕਾਹੂ ਡੀਠਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ। ਪਹਿਲ ਪੁਰੀਏ ਪੁੰਡਰਕ ਮਨਾ ਤਾਂ ਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨਾਂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਰਹਾ

ਤਿਹਾਰੀ ਧਨਾ ਸ੍ਰੀ ਭਗਤ ਰਵਿਦਾਸ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨਿਆ ਬੋਲ ਰਹਾਓ ਬਹੁਤ ਜਨਮ ਬਿਛਰੇ ਥੇ ਮਾਦਾਓ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਪਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈਨ ਅਵਲੋਕਨੋ ਸ਼੍ਰਵਨ ਬਾਣੀ ਸੁਜਸ ਪੂਰ ਰੱਖੋ ਮਨ ਸੁਮਧ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੇ ਤੁਜੈ ਕਉਚਾਰੇ

ਤਾਇਆ ਬਹੁ ਖੰਡ ਖੋਜ ਤੇ ਨਵ ਨਿਤ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ, ਰਾਮ ਕੀ ਦੁਹਾਈ ਰਹਾਓ। ਜੋ ਬ੍ਰਹਮੰਡੇ ਸੋਈ ਪਿੰਡ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ ਧੰਨਾ। ਗੋਪਾਲ ਤੇਰਾ ਯਾਰਤਾ, ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ ਰਹਾਓ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪਰੀਆਂ ਸ਼ਾਦਨ ਨਿਕਾ ਆਇਆ, ਨਾਜ ਮੰਗੋ ਸਤ ਸੀਕਾ, ਗਉ ਪੈਸ ਮੰਗੋ ਲਾਵੇਰੀ, ਇਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਜੈ ਸ੍ਰੀ ਮਹੱਲਾ ਚੌਥਾ, ਕਰ ਪਹਿਲਾ ਚੌਪਦੇ ਇਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰੇ ਹੀਰੈ, ਰਤ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨਾ ਮੈਂ ਜੀਵਨ ਬਿਰਥਾ ਰਹਾਓ। ਬਿਨ ਗੁਰਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ, ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿਨ ਸਫਲਿਓ ਜਨਮ ਸਨਾਥਾ, ਮੋਕੋ ਕੀਜੈ ਦਾਸ ਦਾਸ, ਦਾਸਨ ਕੋ ਹਰ ਦਇਆ ਧਾਰ ਜਗਨਨਾਥਾ, ਹਮ ਅੰਧਲੇ ਗਿਆਨਹੀਨ ਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰੇ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਜੈ ਸ੍ਰੀ ਮਹੱਲਾ ਚੌਥਾ, ਹੀਰਾ ਲਾਲਾ ਮੁਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ

ਮਨਮੁਖ ਕੋਠੀ ਅਗਿਆਨ ਅੰਧੇਰਾ ਤਿਨ ਕਰ ਤਿਨਾ ਲਾਖਾ ਤੇ ਉਜੜ ਭਰਮ ਏਗਾ ਵਾਰੀ ਮਾਇਆ ਪੁਅੰਗ ਬਿਖਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰੇ ਭਾਗ ਤੁਮ ਪਾਖਾ ਜਿਹ ਵਾਕਿਆ ਗੁਣ ਆਖ ਵਖਾਣੈ ਤੂੰ ਵਡਿਆ ਗੁੰਵਡ ਪੁਰਖਾ ਜਨ ਨਾਨਕ ਹਰ ਕਿਰਪਾ ਧਾਰੀ ਪਾਖਾਣ ਡੁਬਤ ਹਰ ਰਾਖਾ ਜੈ ਸ੍ਰੀ ਮਹੱਲਾ ਚੌਥਾ ਹਮ ਬਾਰ ਕਛੂ ਨਾ ਜਾਣੈ ਗਤ ਮਿਤ ਤੇਰੇ ਮੂਰਖ ਮੁਗਦੇ ਆਨਾ ਹਰ ਕਿਰਪਾ ਧਾਰ ਦੀ ਜੈ ਮਤੀ ਉਤਮ ਕਰ ਲਈ ਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਗੁਲਾਨਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਰ ਸਾਧੂ ਕਪ ਖੁਲਾਨਾ ਰਹਾਓ ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰਾ ਹੀ ਅਰੈ ਮੇਰੇ ਪ੍ਰੀਤਮ ਨਾਮ ਪੁਰਾਨਾ ਬਿਨ ਨਾਵੈ ਮਰ ਜਾਈਐ ਮੇਰੇ ਠਾਕਰ ਜੋ ਅਮਲੀ ਅਮਲ ਲੁਬਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਿਰੇ ਵੈ ਖਿਨ ਖਿਨ ਜਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕਰ ਜਨ ਵਿਛੜਿਆ ਚਰੀ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦਰੜਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਪੁਆੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀਏ ਪਤਿਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਚਾਖਬਾ ਰਹਾਉ ਧਨ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਓ ਉਨ ਮਨ ਲਾਗਬਾ ਤ੍ਰਿਸ਼ਨਾ ਅਗਨ ਬੁਝੀ ਸਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਬਾ ਤਿਨਕੇ ਭਾਖੀਨ ਤੁਰ ਪਾਏ ਜਿਨ ਸਤਿਗੁਰ ਦਰਸਨਾ ਪਾਏ ਬਾ ਤੇ ਦੂਜੇ ਪਾਏ ਪਵੈ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰਸਾਧ ਪਗ ਸੇਵੈ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਾਦੀ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੋ ਪਾਇਆ ਵਰਦਾਨਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜੈ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀਲਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮੰਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਭੀੜਾ ਰਹਾਓ ਸਾਕਤ ਬੰਧ ਭਏ ਹੈ ਮਾਇਆ ਬਿਖ ਸੰਚੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਕੈ ਜਮਕਾਲ ਸਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮਾ ਪਾਰਾ ਜਿਸ ਸਿਮਰ ਦੁਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ
ਮਧਸੂਦਨ ਹਰ ਮਾਧੋ ਪ੍ਰਾਣਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ।

ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ। ਜੈ ਸ੍ਰੀ ਮਹੱਲਾ ਚੌਥਾ। ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲੈ ਲਾਹਾ। ਹਰ ਹਰ ਹਰ ਹਰ ਭਗਤ ਦਰੜਾਵੋ, ਹਰ ਹਰ ਨਾਮ ਉਹ ਮਹਾਰਾਮ। ਹਰ ਹਰ ਨਾਮ ਦਇਆਲ ਤੇ ਆਹਾ, ਹਰ ਕੈ ਰੰਗ ਸਦਾ ਗੁਣ ਗਾਹਾ। ਹਰ ਹਰ ਹਰ ਜਸ ਘੂਮਰ ਪਾਵੋ, ਮਿਲ ਸਤਸੰਗ ਓ ਮਹਾਰਾਮ। ਆਓ ਸਖੀ ਹਰ ਮੇਲ ਮਿਲਾਹਾ, ਸੁਣ ਹਰ ਕਥਾ ਨਾਮ ਲੈ ਲਾਹਾ। ਹਰ ਹਰ ਕਿਰਪਾ ਤਾਰ ਗੁਰ ਮਿਲੋ, ਗੁਰ ਮਿਲਿਆ ਹਰਿਓ ਮਹਾਰਾਮ। ਕਰ ਕੀਰਤ ਜਸ ਅਗਮਾਥਾ, ਖਿਨ ਖਿਨ ਰਾਮ ਨਾਮ ਗਾਵਾ। ਮੋਕੋ ਤਾਰ ਕਿਰਪਾ ਮਿਲੀਏ ਗੁਰਦਾਤੇ, ਹਰ ਨਾਨਕ ਭਗਤਿਓ ਮਹਾਰਾਮ। ਜੈ ਸ੍ਰੀ ਮਹੱਲਾ ਚੌਥਾ। ਰਸ ਰਸ ਰਾਮ ਰਸਾਲ ਸਲਾਹਾ, ਮਨ ਰਾਮ ਨਾਮ ਪੀਨਾ ਲੈ ਲਾਹਾ। ਖਿਨ ਖਿਨ ਭਗਤ ਕਰੈ ਦਿਨ ਰਾਤੀ, ਗੁਰਮਤ ਭਗਤਿਓ ਮਹਾਰਾਮ। ਹਰ ਹਰ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲੈ ਲਾਹਾ। ਗੁਰਮਤ ਪੰਚ ਦੂਤ ਵਸ ਆਵੈ, ਮਨ ਤਨ ਹਰਿਓ ਮਹਾਰਾਮ। ਨਾਮ ਰਤਨ ਹਰ ਨਾਮ ਜਪਾਹਾ, ਹਰ ਗੁਣ ਗਾਏ ਸਦਾ ਲੈ ਲਾਹਾ। ਦੀਨ ਦਿਆਲ ਕਿਰਪਾ ਕਰਮਾ ਦਓ,

ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ। ਮਾਤ ਪਿਤਾ ਬੰਤਾ ਸਤਬੰਧਪ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ। ਹਸਤ ਰਥ ਅਸਵ ਪਵਨ ਤੇਜ ਧਣੀ ਪੂਮਨ ਚਤਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂਐ ਊੜ ਸਦਾਇਓ ਨਾਂਗਾ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾਂ ਸੁਖ ਆਗੈ ਮੁਖੀ ਉਜਲ ਸੰਗ ਸੰਤਨ ਕਹਿ ਪਾਈਐ। ਜੈਤ ਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁਬਿਧ ਸੁਨਤੇ ਕਹੋ ਸੁਹਾਗਣ ਸਹੀਓ ਰਹਾਓ। ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਵਰਨ ਨਾ ਦਿਸੈ ਚਿਹਨ ਨਾ ਲਖੀਐ ਸੁਹਾਗਣ ਸਾਥ ਬੁਝਹੀਓ। ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ। ਜੈਤ ਸਰੀ ਮਹੱਲਾ ਪੰਜਵਾਂ।

ਪਵਨਿਤ ਪਾਰ ਪਰਾ ਅਪਿਓ ਪਿਓ ਗਤ ਥੀਓ ਭਰਮਾ ਕਹੋ ਨਾਨਕ ਅਜਰ ਜਰਾ ਜੈਸਰੀ ਮਹੱਲਾ ਪੰਜਵਾ ਜਾਂ ਕਉ ਭਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਸਕਲ ਸਿਓ ਵਾ ਕਉ ਵਿਆਧ ਨਾ ਕਾਈ ਰਹਾਓ ਦਿਸੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਠਾਕਰ ਕੀ ਸਹੀ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਜੈਤ ਸਰੀ ਮਹੱਲਾ ਪੰਜਵਾਂ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾਪ੍ਰਾਨੀ ਅੰਧਿਆਰੇ ਮੈਂ ਦੀਪ ਰਹਾਓ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲਿਆ ਨੂਪ ਅਨਕ ਬਾਰ ਕਰੋ ਤਹਿ ਬੰਧਨ ਮਨੈ ਚਿਰਾਵੋ ਧੂਪ ਹਾਰ ਪਰਿਓ ਤੁਮਰੈ ਪ੍ਰਭ ਦੁਆਰੈ ਦ੍ਰਿੜ ਕਰ ਗਹੀ ਤੁਮਾਰੀ ਲੂਕ ਕਾਢ ਲਿਓ ਨਾਨਕ ਆਪਣੇ ਕਉ ਸੰਸਾਰ ਪਾਵ ਪੇਕੂਪ ਜੈਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋਂ ਬਕਉ ਸੁਭ ਰਸਨਾ ਦੀਜੈ ਪ੍ਰਾਨਿਆ ਕੋਰ ਰਹਾਓ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਜੈ ਸ੍ਰੀ ਮਹੱਲਾ ਪੰਜਵਾਂ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇਹ ਰਹਾਓ ਅਨਕ ਸੁਖ ਚਕਵੀ ਨਹੀਂ ਚਾਹਤ ਅਨੰਦ ਪੂਰਨ ਪੇਖ ਦੇਹ ਆਨਿਓ ਭਾਵਨਾ ਜੀਵਤ ਮੀਨਾ ਬਿਨ ਜਲ ਮਰਨਾ ਤੇਹ ਹਾਮਿਆ ਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹੈ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੇ ਹੈ ਜੈ ਸ੍ਰੀ ਮਹੱਲਾ ਪੰਜਵਾਂ ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸੁਜਾਨ ਰਹਾਓ ਪ੍ਰੇਮ ਠਗੌਰੀ ਜਿਨ ਕਉ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ ਲਾਏ ਲਏ ਲੜ ਦਾਸ ਜਨ ਆਪਣੇ ਉਧਰੇ ਉਧਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈ ਸ੍ਰੀ ਮਹੱਲਾ ਪੰਜਵਾਂ ਆਏ ਅਨਕ ਜਨਮ ਭ੍ਰਮ ਸਰਣੀ ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨੀ ਜੈ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੈ ਰਾਮ ਹਰ ਜਨ ਕਉ ਆਪਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਓ ਕੋਟ ਬਿਘਨ ਬਿਨਸੈ ਹਰ ਸੇਵਾ ਨਿਹਚਲ ਗੋਬਿੰਦ ਧਾਮ ਭਗਵੰਤ ਭਗਤ ਕਉ ਭਉ ਕਿਛ ਨਾਹੀ ਆਦਰ ਦੇਵਤ ਜਾਮ ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨਸਤ ਖਾਮ ਚਰਨ ਕਮਲ ਹਿਰਦੈ ਗਹੋ ਨਾਨਕ ਸੁਖ ਸਮੂਹ ਬਿਸਰਾਮ ਜੈਤ ਸਰੀ ਮਹੱਲਾ ਨਾਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੂਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਾਗੋ ਤਿਹ ਤਿਹ ਆਪ ਬੰਧਾਇਓ ਰਹਾਓ ਸਮਝ ਨਾ ਪਰੀ ਬਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸਵਾਮੀ ਸੋ ਜਾਣਿਓ ਨਾਹਨ ਬਨ ਖੋਜਨ ਕਉ ਧਾਇਓ ਰਤਨ ਰਾਮ ਕਢੀ ਕੇ ਪੀਤਰ ਤਾਂ ਕੋ ਗਿਆਨ ਨਾ ਪਾਇਓ
ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਜੈ ਸ੍ਰੀ ਮਹੱਲਾ ਨਾਵਾ। ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰੇ ਅੰਤਰ, ਸਰਨ ਗਹੀ ਕਿਰਪਾ ਨਿਧ ਤੇਰੀ ਰਹਾਓ। ਮਹਾਪਤਤ ਮੁਗਧ ਲੋਭੀ ਫੋਨ, ਕਰਤ ਪਾਪ ਅਭਹਾਰਾ, ਭੈ ਮਰਬੇ ਕੋ ਬਿਸਰਤ ਨਾਹਨ, ਤਹਿ ਚਿੰਤਾ ਤਨ ਜਾਰਾ। ਕੀਏ ਉਪਾਵ ਮੁਗਤ ਕੇ ਕਾਰਨ, ਦੇਹ ਦਿਸਕੋ ਉਠਤਾਇਆ, ਘਟ ਹੀ ਪੀਤਰ ਬਸੈ ਨਿਰੰਜਨ, ਤਾਂ ਕੋ ਮਰਮ ਨਾ ਪਾਇਆ। ਨਾਹਨ ਗੁਣ ਨਾਹਨ ਕਛ ਜਪ ਤਪ, ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਉ ਸਰਨਾਗਤ, ਅਭੈ ਦਾਨ ਪ੍ਰਭ ਦੀਜੈ। ਜੈ ਸ੍ਰੀ ਮਹੱਲਾ ਨਾਵਾ। ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋਇਓ ਸੰਸਾਰਾ ਰਹਾਓ। ਜਾਂ ਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤਹਿ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ, ਕਬੂ ਨਾਏ ਸੰਭਾਰਾ, ਨਾਨਕ ਸਰਨ ਪਰਿਓ ਜਗ ਬੰਧਨ, ਰਾਖੋ ਬਿਰਧ ਤੁਹਾਰਾ। ਜੈ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਉ ਅੰਧਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸ਼ੰਤ ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋ ਜੰਤੀਆ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲਪੀ ਨਾਤੀ ਰੀਜੈ। ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੈ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਜੰਤੀਆ। ਯਾਰ ਵੇ ਪ੍ਰੇ ਹੱਬੇ ਸਖੀਆ, ਮੂੰਹ ਕਹੀ ਨਾ ਜੇਹੀਆ, ਯਾਰ ਵੇ ਹਿਕ ਡੂੰ ਹਿਕ ਚਾੜੈ, ਹਉ ਕਿਸ ਚਿਤੇਹੀਆ। ਹਿਕ ਦੂੰ ਹਿਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣਤਾਸਾ। ਜਿਨੀ ਮੈਂਡਾ ਲਾਲ ਰਿਜਾਇਆ, ਹਉ ਤਿਸ ਆਗੈ ਮਨ ਡੇਹੀਆ, ਨਾਨਕ ਕਹੈ ਸੁਣ ਬਿਨੋ ਸੁਹਾਗਣ, ਮੂੰਹ ਦਸ ਡਿਖਾ ਪਿਰ ਕੇਹੀਆ। ਯਾਰ ਵੇ ਪ੍ਰੇ ਆਪਣ ਭਾਣਾ, ਕਿਸ ਨੀ ਸੀ ਛੰਦਾ, ਯਾਰ ਵੇ ਤੈ ਰਵਿਆ ਲਾਲਨ, ਮੂੰਹ ਦਸ ਦਸੰਦਾ, ਲਾਲਨ ਤੈ ਪਾਇਆ ਆਪ ਗਵਾਇਆ, ਜੈ ਤਨ ਭਾਗ ਮਥਾਣੇ, ਬਹਾਂ ਪਕੜ ਠਾਕਰ ਹਉ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਗੁਣਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ, ਜਨ ਨਾਨਕ ਤਨ ਸੁਹਾਗਣ ਸਾਈ, ਜੇ ਸੰਗ ਪਤਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖੇਂਦੀ, ਸਾਹ ਮੈਂ ਪਾਈ, ਵਰ ਲੋੜੀਂਦਾ ਆਇਆ ਵੱਜੀ ਵਾਦਾਈ। ਮਹਾਮੰਗਲ ਰਹਸਥੀਆ, ਪਿਰ ਦਿਆਲ ਸਦ ਨਵਰੰਗੀਆ, ਵਡ ਭਾਗ ਪਾਇਆ ਗੁਰ ਮਿਲਾਇਆ, ਸਾਧ ਕੈ ਸਤਸੰਗੀਆ। ਆਸਾ ਮਨਸਾ ਸਗਲ ਪੂਰੀ, ਪ੍ਰੇ ਅੰਕ ਅੰਕ ਮਿਲਾਈ, ਬਿਨਵੰਤ ਨਾਨਕ ਸੁਖ ਸੁਖੇਂਦੀ, ਸਾਹ ਮੈਂ ਗੁਰ ਮਿਲ ਪਾਈ। ਜੈ ਸ੍ਰੀ ਮਹੱਲਾ ਪੰਜਵਾਂ। ਘਰ ਦੂਜਾ, ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਉੱਚਾ ਅਗਮਾ ਪਾਰ ਪ੍ਰਭ, ਕਹਿਣ ਨਾ ਜਾਇਆ ਕੱਥ, ਨਾਨਕ ਪ੍ਰਭ ਸਰਣਾਗਤੀ, ਰਾਖਣ ਕਉ ਸਮਰੱਥ। ਸ਼ੰਤ ਜਿਉ ਜਾਨੋ ਤਿਉ ਰਾਖ, ਹਰ ਪ੍ਰਭ ਤੇਰਿਆ, ਕੇਤੇ ਗਨੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ, ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬੇਕਾਰ ਵਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰਾਉ, ਕਾਢ ਭਵ ਜਲ ਫੇਰਿਆ। ਸਲੋਕ ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ, ਨਾਨਕੀ ਬੇਨੰਤੀਆ, ਮਿਲੈ ਨਿਥਾਵੇਂ ਥਾਉ। ਸ਼ੰਤ ਦੂਸਰ ਨਾਹੀ ਠਾਉ, ਕਾਂ ਪਹਿ ਜਾਈਐ, ਆਠ ਪਹਿਰ ਕਰ ਜੋੜ, ਸੋ ਪ੍ਰਭ ਧਿਆਈਐ। ਧਿਆਏ ਸੋ ਪ੍ਰਭ ਸਦਾ ਆਪਣਾ, ਮਨਹਿ ਚਿੰਦਿਆ ਪਾਈਐ, ਤਜਮਾਨ ਮੋਹ ਵਿਕਾਰ ਦੂਜਾ, ਏਕ ਸਿਉ ਲਿਵਲਾਈਐ। ਅਰਪ ਮਨ ਤਨ ਪ੍ਰਭੂ ਆਗੈ, ਆਪ ਸਗਲ ਮਿਟਾਈਐ, ਬਿਨਵੰਤ ਨਾਨਕ ਧਾਰ ਕਿਰਪਾ, ਸਾਚ ਨਾਮ ਸਮਾਈਐ। ਸਲੋਕ
अरे मन ता को त्याई सब जा के हाथ, राम नाम तन संची है नानक निभ है साथ। संत सत यड़ा प्रभ एक, दूसर नाहे कोय, थानथन अंतरे आप जलथल पूर सोए। जलथल महियल पूर रहया सर्वदाता प्रभ धनी, गोपाल गोविंद अंत नाही बेअंत गुण ताके क्या गनी। पज शरण स्वामी सुख है गामी, तिस बिना अन नाहे कोय, बिनवंत नानक दया तारो तिस प्राप्त नाम होए। सलोक चित जे चितविया सो मैं पाया, नानक नाम ते आए सुख सवाया। संत अब मन छूट गया साधु संग मिले, गुरमुख नाम लया ज्योति ज्योत रले। हर नाम सिमरत मिटे किल बिख, बुझी तप त्या गानिया, गै पुजाली ने दया कीने अपने कर मानिया। लै अंक लाए हर मिलाए, जन्म मरना दुख जले, बिनवंत नानक दया तारी मेल लीने एक पले। जैत सरी संत महला पंजवा, पादाणु संसार गर्भ अटिया, करते पापा नेक माया रंग रटिया। लोभ मोहे अवमान बूढ़े, मरण चीत ना आवे, पुत्र मित्र व्यवहार बनता एह करत बिहावे। पुज दिवस आए लिखे माए, दुख धर्म तूते डिठिया, किरत कर्म ना मिटे नानक हर नाम तन नहीं खटिया। उद्यम करे अनेक हर नाम ना गावही, पर मैं जोनिया संख मर जन मैं आवही। पशु पंखी सैल तरवर गणत कछु ना आवे, बीज बोवस भोग भोग किया अपना पावे। हर रतन जन्म हर अंत जूवे, प्रभु अपना पावही। बिनवंत नानक परमै परमाए, खिन एक टिकन ना पावही। जोबन गया।

ਭਇਆ ਨਾ ਮਾਨੈ ਸਿਰ ਖਾ ਕਿਸ਼ਾਨੈ ਜਿਨ ਸੰਗ ਮੰਤਨ ਜਾਲਿਆ। ਸ੍ਰੀ ਰਾਮ ਰੰਗਿਆ ਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ। ਬਿਨਵੰਤ ਨਾਨਕ ਕੋਟ ਕਾਗਰ ਬਿਨ ਸਬਾਰ ਨਾ ਝੂਠਿਆ। ਚਰਨ ਕਮਲ ਸਰਨ ਆਏ ਨਾਨਕ ਆਇਆ। ਦੁੱਤਰ ਭੈ ਸੰਸਾਰ ਪ੍ਰਭ ਆਪ ਤਰਾਇਆ। ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਰ ਅੰਗ ਪ੍ਰਭ ਜੀ ਤਾਰਿਆ। ਹਰ ਮਾਨ ਲੀਏ ਨਾਮ ਦੀਏ ਅਵਰ ਕਛ ਨਾ ਵਿਚਾਰਿਆ। ਗੁਣ ਨਿਧਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ। ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ। ਜੈਤ ਸ੍ਰੀ ਮਹੱਲਾ ਪੰਜਵਾਂ। ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ। ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ੁਰ। ਪੇਖਨ ਸੁਨਣ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਜ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਸਲੋਕ ਅਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾ ਸਾ ਸਿਮਰੰਤ ਨਾਨਕ ਮਹਾਯਗਨ ਨਾ ਬਿਨਾਸਨ। ਮੁਖ ਤਲੈ ਪੈਰ ਉਪਰੇ ਵਸੰਦੋ ਕਹੁਥੜੈ ਥਾਏ ਨਾਨਕ ਸੋ ਤਣੀ ਕਿਉਂ ਵਿਸਾਰਿਓ ਉਧਰੈ ਜਿਸ ਦੈ ਨਾਏ। ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਧਰ ਮਝਾਰ ਉਰਦ ਮੁਖ ਕੁਚੀਰ ਬਿਕਲ ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ ਬਿਖਮ ਥਾਨੋ ਜਿਨ ਰਖਿਆ ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ। ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਣ ਕਲ ਕਲੇਸੈ ਪ੍ਰਭ ਸਿਮਰ ਨਾਨਕ ਨੈ ਦੂਰਨ। ਹਬ ਰੰਗ ਮਾਣੈ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸਹੋ ਬਿੰਦਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਪਲੇ ਸੰਜੋਗ। ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਵਿਜੋਗ। ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ। ਸਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹਰ ਭਗਤ ਭਾਵਹੀਣ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈ। ਟੁੱਟੜੀ ਆਸਾ ਪ੍ਰੀਤ ਜੋ ਲਾਈ ਬੇਅੰਨ ਸਿਉ ਨਾਨਕ ਸੱਚੀ ਰੀਤ ਸਾਈ ਸੇ ਤੀਰਤ ਆ। ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਿਸਨਾ ਦੇਵਹੀ ਜਿਨ ਸਿਉ ਸੋਈ ਹੇਤ। ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ। ਅਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ। ਸਲੋਕ ਕੋੜਦਾਨ ਇਸਨਾਨ ਅਨਕ ਸੋਧਨ ਪਵਿੱਤਰ ਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਵ ਪਾਪ ਵਿਮੁਚਤੇ। ਈਂਦਣ ਕੀਤੋ ਮੂਕਣਾ ਭੋਰੀ ਦਿੱਤੀ ਮਪਾਹੇ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੋ ਡੁਖੜੇ ਉਲਾਹੇ।
ਪੌੜੀ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈ ਆਏ ਹਰ ਕੇ ਗੁਣ ਗਾਓ ਜਨ ਮਰਨ ਪੈ ਕੱਟੀ ਆਏ।

ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਹਿਕ ਸੇਵੀ ਹਿਕ ਸਮਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿਹੋ ਆਪ ਕਰੋ ਪ੍ਰਭਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥਿਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ ਰਹਾਓ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ ਹਮ ਕਹੀਅਤ ਕਲਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੋ ਤਤ ਦੁਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਭਏ ਸਾਖੀ ਗੋਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਗਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਬਡੋ ਨਿਲਾਜ ਅਜੂ ਨਹੀਂ ਹਾਰਿਓ ਕਹਿ ਰਵਦਾਸ ਕਹਾਂ ਕੈਸੇ ਕੀਜੈ ਬਿਨ ਰਗਨਾਥ ਸਰਨ ਕਾਂ ਕੀ ਲੀਜੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵਜਲ ਫੇਰਾ ਰਹਾਉ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿਰਲਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮੰਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਕਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ ਰਹਾਓ ਊਚ ਸਮਾਨਾ ਠਾਕਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਹੋ ਰਾਜ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵੇਕੈ ਨਾਨਕ ਹਰ ਮਨਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓੜ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੋਹਾਰੀ ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਓੰਕਾਰ ਸਤਿਗੁਰ ਪ੍ਰਸਾਦ ਤਾਇਓ ਰੇਮੰਦ ਦਿਸ ਤਾਇਓ ਮਾਇਆ ਮਗਨ ਸਵਾਦ ਲੋ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੁਹਤ ਨਾਇਹੁ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਓ ਧਾਵਤ ਕਉ ਧਾਵੈ ਬਹੁ ਭਾਤੀ ਜੋ ਤੇਲੀ ਬਲਦ ਪਰਮਾਇਓ ਨਾਮਦਾਨ ਇਸ ਨਾਨ ਨਾ ਕੀਓ ਇਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੁੱਝਿਓ

ਸੰਤਾਂ ਮੱਧੇ ਗੋਬਿੰਦ ਆਚੈ, ਗੋਕਲ ਮੱਧੇ ਸਿਆਮ ਗੋ, ਨਾਮੇ ਮੱਧੇ ਰਾਮ ਆਚੈ, ਰਾਮ ਸਿਆਮ ਗੋਬਿੰਦ ਗੋ। ਰਾਗ ਬੈ

ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤਿ ਹਰਿ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਸੀ ਉਤਮ ਖੜ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੇ ਤੀਸ ਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਧਰਵ ਜਸ ਗਾਵੈ ਸਭ ਗਾਵਤ ਜੇ ਤਿਓ ਪਾਮ ਨਾਨਕ ਕਿਰਪਾ ਕਰੀ ਹਰ ਜਿਨ ਕਉ ਤੇ ਸੰਤ ਭਲੇ ਹਰ ਰਾਮ ਬੈਰਾੜੀ ਮਹੱਲਾ ਚੌਥਾ ਮਨ ਮਿਰ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਦਾਨ ਦੇਵਾਯੋ ਰਹਾਓ ਤਿਸ ਜਨ ਕਉ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਯੋ ਤਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਯੋ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਯੋ ਜਨ ਨਾਨਕ ਕਉ ਹਰ ਭੇਟੇ ਸਵਾਮੀ ਦੁਖ ਹਮੈ ਰੋਗ ਗਵਾਯੋ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਓ ਜੋ ਕਿਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਚਗਰ ਚੁਕਾਵੈ ਬੈਰਾੜੀ ਮਹੱਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਓ ਕਾਇਆ ਨਗਰ ਬਸਤ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨਿਕਟ ਬਸਤ ਕਛ ਨਦਰ ਨਾ ਆਵੈ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾਫ ਰਤਨ ਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਵਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮਾਨੋ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਸਿਧਿਆਈਐ ਸੁਖਦਾਤਾ ਜਾਂ ਕਾ ਅੰਤ ਨਾ ਪਾਰਾ ਵਾਰਾ ਰਹਾਓ ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਖੈ ਉਦਰ ਮਜਾਰਾ ਸੋ ਵੈਸਾ ਹਰ ਸੇਵੋ ਮੇਰੇ ਮਾਨੋ ਹਰ ਅੰਤ ਛਡਾਵਣ ਹਾਰਾ ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਤਿਸ ਜਨ ਕਉ ਕਰਹੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੈ ਫਿਰ ਦੁਖ ਨਾ ਲਾਗੈ ਆਏ ਰਹਾਓ ਸੋ ਜਪ ਸੋ ਤਪ ਸਾ ਬਰਤ ਪੂਜਾ ਜਿਤ ਹਰ ਸਿਉਂ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜੀਓ ਪਾਵੈ ਤਵੈ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਯੋ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਯਕ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਣ ਕਰ

ਮਮ ਸਰ ਮੂਵੇ ਅਜਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ ਰਹਾਓ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੰਗੀਰ ਆਖਰ ਬਿਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ। ਬਦ ਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾਂ ਤੇਰੇ ਚਾਕਰਾਂ ਪਾ ਖਾਕ। ਤਿਲੰਗ ਮਹੱਲਾ ਪਹਿਲਾ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਂ ਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾ ਗਉਨੀ ਤਾਨੀਤ। ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਗਤ ਭੀਖਿਆ ਪਾਏ ਰਹਾਓ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸ੍ਰੀ ਦੀ ਚੜ੍ਹਨਾ ਚੰਦਨ ਭਗਤਾ ਜੋ ਤੈ ਨੇਹੀ ਸਰਬੇ ਪਰਮਲ ਕਰਨਾ। ਕੇ ਪਟ ਪਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਵੇਂ ਰਹੇ ਲਿਵ ਲਾਏ ਨਾਨਕ ਤਿੰਦਰ ਭੀਖਿਆ ਪਾਏ। ਤਿਲੰਗ ਮਹੱਲਾ ਪਹਿਲਾ ਕਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤ ਨਾ ਪਾਵੇ ਚੋਰੜਾ ਪਿਆਰੇ ਕਿਉਂ ਤਨ ਸੇ ਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਤ ਕੁਰਬਾਨ।

ਪੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ।

ਟੁੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸਭ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੈ ਕਰਨ ਪਲਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੈ ਵਿਣਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸਭ ਪਾਈਐ ਨਾਹੀ ਪਈ ਕਮਣ ਏ ਆਣੀ ਜਾਏ ਪੁੱਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਭ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸੋ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹਿ ਸੁਹਾਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉ ਨਿਧ ਪਾਈ ਆਪਣੇ ਕੰਤ ਪਿਆਰੀ ਸਾਧ ਸੁਹਾਗਣ ਨਾਨਕ ਸਾਧ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਈ ਐਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆਂ ਬਾਮਣਾ ਕੀ ਗੱਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੈ ਕਿਤੇਬਾ ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇ ਖੈ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਨੇ ਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗੁਮ ਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਵਨ ਅਠੱਤਰ ਹੈ ਜਾਨ ਸਤਾਨਵੈ ਹੋਰ ਪੀ ਉਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾ ਲਾਹਿਓ ਸੱਚ ਸਭ ਉੱਪਰ ਹਰ ਧਨੀ ਕਿਸ ਨਾਹੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੈ ਹਉ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਨੀ ਵਿੱਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤਨੇ ਫਲ ਕਰਮ ਕਮਾਏ ਬਫਾਵੈ ਦੁਰਮਤੀਆ ਜਬ ਆਣੈ ਵਲਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੈ ਹਰਨਾਮਾ ਖਿਰ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾ ਵੇਲਾ ਚਿੱਤ ਨਾ ਆਵੈ ਜਿਤ ਆਏ ਕੰਟਕ ਕਾਲ ਗ੍ਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਿਮੀ ਦਰਖਤ ਆਬ ਪੈਦਾਇਸ ਖੋਦਾਏ ਬੰਦੇ ਚਸਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨ ਆਏ ਜਬ ਅਜਰਾ ਈਲ ਬਸਤਨੀ ਤਬ ਚੇ ਕਾਰੇ ਬੇਦਾਏ ਹਵਾਲ ਮਾਲੂਮ ਕਰਦੰ ਪਾਕ ਅਲਾਹ ਬੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ ਤਿਲੰਗ ਕਰ ਦੂਜਾ ਮਹੱਲਾ ਪੰਜਵਾਂ
ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾ ਕਰੈ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ

ਜੋ ਤੁਧ ਸੇਵੈ ਤਿਨ ਭਉ ਦੁਖ ਨਾਹਿ, ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਤੂਰ। ਤਿਲੰਗ ਮਹੱਲਾ ਪੰਜਵਾਂ ਕਰ ਤੀਜਾ, ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਜੀ ਸਗਲ ਕਉ ਦੇਹ ਦਾਨ ਰਹਾਓ, ਤੂੰ ਕਾਹੇ ਡੋਲੈ ਪ੍ਰਾਣੀਆਂ। ਤੁਧ ਰਾਖੈ ਗਾ ਸਿਰਜਣਹਾਰ, ਜਿਨ ਪੈਦਾ ਇਸ ਤੂੰ ਕੀਆ, ਸੋਈ ਦੇ ਆਧਾਰ। ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇ ਪਰਵਾਹੋ। ਕਰ ਬੰਦੇ ਤੂੰ ਬੰਦਗੀ, ਜਿੱਚਰ ਘਟ ਮੈਂ ਇਨਸਾਹੋ। ਤੂੰ ਸਮਰਾਥਿਆ ਕਾਥਿਆ ਗੋਚਰ, ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਤਿਲੰਗ ਮਹੱਲਾ ਪੰਜਵਾਂ ਕਰ ਤੀਜਾ, ਕਰਤੇ ਕੁਦਰਤੀ ਮੁਸਤਾਕ। ਦੀਨ ਦੁਨੀਆਂ ਇਕ ਤੂੰ ਹੀ, ਸਭ ਖਲਕ ਹੀ ਤੇ ਪਾਕ ਰਹਾਓ। ਖਿਨ ਮਾਹੇ ਥਾ ਪਿਓ ਥਾਪਦਾ, ਅਚਰਜ ਤੇਰੇ ਰੂਪ। ਕੌਣ ਜਾਣੈ ਚਲਤ ਤੇਰੇ, ਅੰਧਿਆਰੇ ਮੈਂ ਦੀਪ। ਖੁਦ ਖਸਮ ਖਲਕ ਜਹਾਨ ਅੱਲੈ, ਮਿਹਰਵਾਨ ਖੁਦ ਆਏ। ਦਿਨ ਸਰੈਣ ਜੇ ਤੂੰ ਦਿਆਰਾ ਦੇ, ਸੋ ਕਿਉਂ ਦੋਜਕ ਜਾਏ। ਅਜਰਾਈਲ ਯਾਰ ਬੰਦੇ, ਜਿਸ ਤੇਰਾ ਆਧਾਰ। ਗੁਨੈ ਉਸਕੇ ਸਗਲਿਆ ਫੂ, ਤੇਰੇ ਜਨ ਦੇਖਿਆ ਦੀਦਾਰ। ਦੁਨੀਆਂ ਚੀਜ ਫਿਲਹਾਲ ਸਗਲੇ, ਸੱਚ ਸੁਖ ਤੇਰਾ ਨਾਉ। ਗੁਰਮਿਲ ਨਾਨਕ ਬੂਝਿਆ, ਸਦਾ ਏਕ ਸੋ ਗਾਓ। ਤਿਲੰਗ ਮਹੱਲਾ ਪੰਜਵਾਂ।

ਤਿਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਾ ਰਾਵਿਆ ਸਾ ਪਛੋਰੇ ਤਾਣੀ ਹਾਥ ਪਛੋੜੈ ਸਿਰ ਤੁਣੈ ਜਬ ਰਹਿਣ ਮਿਹਾਣੀ ਪਛੋ ਤਾਵਾ ਨਾ ਮਿਲੈ ਜਬ ਚੁਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀਐ ਜਬ ਆਵੈਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਧਵੀ ਏ ਸੇ ਗੁਣ ਮੁਝੈ ਨਾਯਾਵਨੀ ਕਹਿ ਜੀ ਦੋਸਤ ਰੇ ਜਿਨੀ ਸਖੀ ਸਹੁਰਾਵਿਆ ਤਿਨ ਪੁੱਛੋਗੀ ਜਾਏ ਪਾਏ ਲੱਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਪੋ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕਉ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ ਤਾਤ ਮਿਲੈ ਫੁਨ ਤਾਤ ਕਉ ਲਿਵ ਲਿਵੈ ਕਉ ਤਾਵੈ ਗੁਰਪ੍ਰਸਾਦੀ ਜਾਣੀਐ ਤੋ ਅਨਪਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੇ ਮੁਸਕਾ ਤਾਂ ਫੂਲ ਪਛਾਣੈ ਆਪਿਓ ਪੀਵੈ ਜੋ ਨਾਨਕਾ ਭਰਮ ਭਰਮ ਸਮਾਵੈ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਾਹੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏਂਦੇ ਤੇ ਜਨ ਪਰਵਾਨਾ ਤਿਨ ਮਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨਾ ਹਰ ਸੇਤੀ ਪਿਰਹੜੀ ਤਿਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸਮਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਏ ਆਪ ਛੋਟੇ ਪਰਿਵਾਰ ਸਿਉ ਸਭ ਜਗਤ ਛੁਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰਸੇਵੰਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ ਹਰ ਦਰਗਹਿ ਪਹਿਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਤੇ ਆਏਂਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਪਾਨ ਸੁਪਾਰੀ ਖਾਤੀਆ ਮੁਖ ਬੀੜੀਆ ਲਾਈਆ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆ ਜਿਨ ਹਰਨਾਮਾ ਹਰ ਚੇਤਿਆ ਹਿਰਦੈ ਉਰ ਤਾਰੇ ਤਿਨ ਜਮ ਕੰਕ ਤਿਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣੈ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦਵਾਰਿਆ ਜਿੰਦ ਤੜਾ ਨਾਉ ਸੋ ਧੰਨ ਗੁਰੂ ਸਾਹਿਬ ਆਸ ਹੈ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਕਸਿਆ ਗੁਰ ਸਤਿਗੁਰ ਦੇਹਾ ਗੁਰਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਪੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਹੋ ਕਿਤ ਬਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ
ਜਿਨ ਗੁਰਮੁਖ ਹਰਿਆ ਰਾਧਿਆ ਸੇ ਸਾਹ ਵਰਦਾਣੇ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ। ਤੂੰ ਠਾਕਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤਿਲੰਗ ਮਹੱਲਾ ਨਾਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤਉ ਚੇਤ ਲੈ ਨਿਸਦਿਨ ਮੈਂ ਪ੍ਰਾਨੀ ਛਿਣ ਛਿਣ ਔਦ ਬਿਹਾਤ ਹੈ ਫੂਟੈ ਕਟ ਜਿਉ ਪਾਨੀ ਰਹਾਉ। ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨੈ ਮਰਨ ਪਛਾਨਾ ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾਂ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਰਹਾਉ। ਮਾਤ ਪਿਤਾ ਸੁਤ ਬੰਧ ਜਾਨੋ ਹਿਤ ਜਾਂ ਸਿਓ ਕੀਨਾ ਜਿਉ ਛੂਟਿਓ ਜਬ ਦੇਹੇ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਓ ਵਿਵਹਾਰ ਹੈ ਜਗ ਕਹੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਤਿਲੰਗ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਯੋ ਮਾਨ ਲੈ ਮੇਰੋ ਰਹਾਉ। ਸੰਪਤ ਰਥ ਧਨ ਰਾਜ ਸਿਉ ਅਤ ਨਿਹੁ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਪਯੋ ਪਰਾਇਓ ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰਤ ਸੁਖਚਿਓ ਨਹੀਂ ਨੈ ਗਰਭ ਨਿਵਾਰਿਓ। ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਨਾਈ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਉ ਕਰੋ ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਉ। ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂੰਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ। ਅਲਾਹ ਪਾਕ ਪਾਕ ਹੈ ਸਗ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨੈ ਸੋਏ।

ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲਥਲ ਮਈਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ। ਮਨ ਤਾ ਰਾਜੀ ਚਿੱਤ ਤੋਲਾ, ਤੇਰੀ ਸੇਵ ਸਰਾਪ ਕਮਾਵਾਂ, ਕਟ ਹੀ ਭੀਤਰ ਸੋ ਸਹ ਤੋਲੀ, ਇਨ ਵਿਦ ਚਿੱਤ ਰਹਾਵਾਂ। ਆਪੇ ਕੰਡਾ ਤੋਲ ਤੋ ਰਾਜੀ, ਆਪੇ ਤੋਲਣ ਹਾਰਾ, ਆਪੇ ਦੇਖਿਆ ਆਪੇ ਬੂਝੈ, ਆਪੇ ਹੈ ਮਣਜਾਰਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਰਾਗ ਸੂਹੀ ਮਹੱਲਾ ਚੌਥਾ, ਕਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦ ਮਨ ਰਾਮ ਨਾਮ ਆਰਾਧਿਆ, ਗੁਰਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆ, ਸਭ ਚੂਕਾ ਡਰ ਜਮ ਕੇ। ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ, ਗੁਰ ਤੁਠੈ ਮਨ ਪ੍ਰਬੋਧਿਆ, ਹਰ ਪਿਆ ਰਸ ਗਟਕੇ ਰਹਾਓ। ਸਤਸੰਗਤੀ ਉਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮਿਲੋ ਸਤਸੰਗਤ, ਹਮ ਧੋਵੈ ਪਗ ਜਨ ਕੇ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ। ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ, ਜਨ ਨਾਨਕ ਨਾਮ ਭਰਿਓ ਗੁਰ ਚੇਲਾ, ਗੁਰ ਰਾਖੋ ਲਾ ਜਨ ਕੇ। ਸੂਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨਸੇ ਦਾਲਦ ਦਲਗਾ, ਪਉ ਜਨਮ ਮਰਨਾ ਮੇਟਿਓ ਗੁਰ ਸਬਦੀ, ਹਰ ਅਸਥਰ ਸੇਵ ਸੁਖ ਸਮਗਾ। ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ, ਮੈਂ ਮੰਤਨ ਅਰਪ ਧਰਿਓ ਗੁਰਿਆ ਗੈ, ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਓ। ਨਰਪਤ ਰਾਜੇ ਰੰਗ ਰਸ ਮਾਣੈ, ਬਿਨਾ ਮੈਂ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ। ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸਰਨਾਗਤ ਪੁਰਖ ਪ੍ਰਤ ਪਲਗਾ, ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਗਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ, ਮੋਕੋ ਕੀਜੈ ਦਾਨ ਹਰ ਨਿਮਗਾ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਾਉ ਸਦ ਘੁਮਗਾ। ਸੂਹੀ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁ ਨਾ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸਿਆ, ਹਰ ਪੇਟਿਆ ਰਾਉ ਨਿਸੰਗ ਰਹਾਓ। ਮੁੰਦ ਇਆਣੀ ਮਨ ਮੁਖੀ, ਫਿਰ ਆਵਣ ਜਾਣਾ ਅੰਗ, ਹਰ ਪ੍ਰਭ ਚੇਤਨਾ ਆਇਓ, ਮਨ ਦੂਜਾ ਭਾਉ ਸਹਿਲੰਗ। ਹਮ ਮੈਲ ਭਰੇ ਦੁਹਚਾਰੀਆ, ਹਰ ਰਾਖੋ ਵੰਗੀ ਅੰਗ, ਗੁਰ ਅੰਮ੍ਰਿਤ ਸਰ ਨਵ ਲਾਇਆ, ਸਭ ਲਾਥੇ ਕਿਲ ਵਖ ਪੰਗ। ਹਰ ਦੀਨਾ ਦੀਨ ਦਿਆਲ ਪ੍ਰਭ, ਸਤਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਸੂਹੀ ਮਹੱਲਾ ਚੌਥਾ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸੁਧ ਨਾ ਹੋਈ, ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨੈ ਸੁਖ ਨਾ ਹੋਈ, ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ ਰਹਾਓ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨ ਮੁਖ ਰੋਗ ਨਾ ਜਾਈ, ਅੰਤਰ ਰੋਗ ਮਹਾ ਅਭਿਮਾਨਾ, ਦੂਜੈ ਪਾਏ ਖੁਆਈ, ਬਾਹਰ ਭੇਖ ਬਹੁਤ ਚਿਤਰਾਈ, ਮਨੁਆ ਦੇ ਦਿਸਤਾਵੈ, ਹਮੈ ਬਿਆਪਿਆ ਸ਼ਬਦ ਨਾ ਚੀਨੈ, ਫਿਰ ਫਿਰ ਜੂਨੀ ਆਵੈ, ਨਾਨਕ ਨਦਰ ਕਰੇ ਸੋ ਬੂਜੈ।

ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜ ਆਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਤ ਵਸਾਈ ਤਿਸਨਾ ਅਗਨ ਬੁੱਝੀ ਖਨਿਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰ ਪਿਆਰਾ ਟੂੰ ਟੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰੂ ਨਾਨਕ ਤੁਠਾ ਮੇਲਾ ਹਰ ਭਾਈ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੈ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ ਜੇ ਵਾਹ ਰਸ ਰਹੀ ਅਗਾਏ ਗੁਰਮੁਖ ਪੀਵੈ ਸਹਿ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤਉ ਕਤ ਅੰਤ ਸਾਧ ਲੋਭਾਈ ਰਹਾਉ ਗੁਰਮਤ ਰਸ ਰਾਖੋ ਉਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨ ਮੁਖ ਹਰ ਰਸ ਚਾਖਿਆ ਨਾ ਜਾਏ ਹਉਮੈ ਕਰੈ ਬਹੁਤੀ ਮਿਲੈ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਹੀ ਮਹੱਲਾ ਚੌਥਾ ਕਰ ਸੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਕਥ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੁਖ ਭੂਖ ਸਭ ਲਹਿ ਜਾਏ ਰਹਾਓ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਭਏ ਪਗਿਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ

ਹੋਵੇ ਸੋ ਉਨਕੀ ਰਿਸ ਕਰੇ ਤੇ ਸਹਲਤ ਪਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨਕੀ ਸੇਵਾ ਤੇ ਹਰ ਪਾਈ ਐ ਸਿਰ ਨਿੰਦਕੈ ਪਵੈ ਇਸ਼ਾਰਾ ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਬਿਚਾਰਾ ਚਹੁ ਪੀੜੀ ਆਦਿ ਜੁਗਾਦ ਬਖੀਲੀ ਕਿਨੈ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ ਸੁਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਐ ਤਿੱਥੇ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਦ ਲਿਆ ਨਾ ਜਾਈ ਹਰ ਤਨ ਸੰਚੀ ਐ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਉ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਥੈ ਹੋਰ ਉਪਾਏ ਹਰ ਤਨ ਕਿਤੈ ਨਾ ਪਾਈ ਹਰ ਰਤਨੈ ਕਾ ਵਾਪਾਰੀਆ ਹਰ ਤਨ ਧਨ ਵਿਹਾਜੇ ਕੱਚੈ ਕੇ ਵਾਪਾਰੀਏ ਵਾ ਕੇ ਹਰ ਤਨ ਲਿਆ ਨਾ ਜਾਈ ਹਰ ਧਨ ਰਤਨ ਜਿਵੇ ਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇ ਲੈ ਵੱਤੈ ਹਰ ਭਗਤੀ ਹਰ ਲਿਵ ਲਾਈ ਹਰ ਤਨ ਅੰਮ੍ਰਿਤ ਵੇ ਲੈ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ ਹਾਲਤ ਪਲਤ ਹਰ ਧਨੈ ਕੀ ਭਗਤਾਂ ਕਉ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਰ ਤਨ ਕਾ ਉਚੱਕਾ ਨੇੜ ਨਾ ਆਵਈ ਜਮ ਜਾ ਗਾਤੀ ਡੰਡ ਨਾ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇਕ ਵਿਖ ਨਾਲ ਨਾ ਜਾਈ ਹਲਤੈ ਵਿਚ ਸਾਗਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ ਜਨ ਨਾਨਕ ਕਉ ਗੁਰ ਸੋਜੀ ਪਾਈ ਸੁਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪਰਵਾਨ ਤਿਸਕੀ ਮਹਿਮਾ ਕਿਆ ਵਰਨੀਐ ਜਿਸਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਐ ਜੀਓ ਲਾਏ ਸਤਿਗੁਰੂ ਨਾਲ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਪਾਏ ਸਾਗਤ ਕਾਮਨਾ ਅਰਥ ਦੁਰਗੰਧ ਸਿਰੇਵੰਦੇ ਸੋ ਨੇਫਲ ਸਭ ਅਗਿਆ

ਪੰਜਵਾਂ ਕੀਤਾ ਲੋੜ ਸੋ ਪ੍ਰਭ ਹੋਏ, ਤੁਦ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰੱਖ ਔਲਾਜ। ਤੇਰੀ ਸਰਨ ਪੂਰਨ ਦਇਆਲਾ, ਤੁਝ ਬਿਨ ਕਮਨ ਕਰੇ ਪ੍ਰਤਪਾਲਾ। ਰਹਾਓ ਜਲ ਥਲ ਮਹੀਅਲ ਰਹਿਆ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ। ਲੋਕ ਪਤਿਆਰੈ ਕਛੂ ਨਾ ਪਾਈਐ, ਸਾਚ ਲੱਗੈ ਤਾਂ ਹਉ ਮੈਂ ਜਾਈਐ। ਜਿਸਨੋ ਲਾਏ ਲਏ ਸੋ ਲਾਗੈ, ਗਿਆਨ ਰਤਨ ਅੰਤਰ ਤਿਸ ਜਾਗੈ। ਦੁਰਮਤ ਜਾਏ ਪਰਮ ਪਦ ਪਾਏ, ਗੁਰ ਪ੍ਰਸਾਦੀ ਨਾਮ ਤੇ ਆਏ। ਦੁਇ ਕਰ ਜੋੜ ਕਰੋ ਅਰਦਾਸ, ਤੁਦ ਭਾਵੈ ਤਾਂ ਆਣੈ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭਸਦਾ ਤੇ ਆਏ। ਸੁਹੀ ਮਹੱਲਾ ਪੰਜਵਾਂ, ਧਨ ਸੁਹਾਗਨ ਜੋ ਪ੍ਰਭੂ ਪਛਾਨੈ। ਮਾਨੈ ਹੁਕਮ ਤਜੈ ਅਭਮਾਨੈ, ਪ੍ਰੇਸੇ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਣ ਨਿਸਾਨੀ, ਮਨ ਤਨ ਅਰਪ ਤਜਲਾ ਜਲੁਕਾਨੀ। ਰਹਾਓ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਖੇਲੀ ਮਹਿਲ ਨਾ ਪਾਵੈ। ਫਿਰ ਪਛਤਾਵੈ ਜਬ ਰਹਿਣ ਵਿਹਾਵੈ, ਕਰਮਹੀਣ ਮਨਮੁਖ ਦੁਖ ਪਾਵੈ। ਬਿਨੋ ਕਰੀਜੇ ਜਾਣਾ ਦੂਰ, ਪ੍ਰਭ ਅਬਨਾਸੀ ਰਹਿਆ ਭਰਪੂਰ। ਜਨ ਨਾਨਕ ਗਾਵੈ ਦੇਖਾ ਦੂਰ, ਸੂਹੀ ਮਹੱਲਾ ਪੰਜਵਾਂ। ਗ੍ਰਿਹ ਵਸ ਗੁਰ ਕੀ ਨਾ ਹਉ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ। ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰ ਕੋ ਲੋੜੀ। ਕਵਨ ਕਹਾਂ ਗੁਣ ਕੰਤ ਪਿਆਰੇ, ਸੁਗੜ ਸਰੂਪ ਦਇਆਲ ਮੁਰਾਰੇ। ਰਹਾਓ ਸਤ ਸਿੰਗਾਰ ਪਉ ਅੰਜਨ ਪਾਇਆ, ਅੰਮ੍ਰਿਤ ਨਾਮ ਤਾਂ ਬੋਲ ਮੁਖ ਖਾਇਆ। ਕੰਗਨ ਬਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ। ਗੁਣ ਕਾਮਣ ਕਰ ਕੰਤਰੀ ਜਾਇਆ, ਵਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰਦਿਆ ਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਤਨ ਮਿਰ ਸੁਖ ਪਾਇਆ। ਸੂਹੀ ਮਹੱਲਾ ਪੰਜਵਾਂ, ਉਮ ਕਿਉ ਹੀਓ ਮਿਲਣ ਪ੍ਰਭ ਤਾਈ। ਖੋਜਤ ਚਰਿਓ ਦੇਖੋ ਪ੍ਰੇ ਜਾਈ, ਸੁਨਤ ਸੰਦੇ ਸਰੋ ਪ੍ਰੇ ਗ੍ਰਹਿ ਸੇਜ ਵਿਛਾਈ। ਭ੍ਰਮ ਭ੍ਰਮ ਆਇਓ ਤਉ ਨਜ਼ਰ ਨਾ ਪਾਈ, ਕਿਨ ਬਿਦ ਹੀਅਰੋ ਧੀਰੈ ਨਿਮਾਨੋ। ਮਿਲ ਸਾਜਨ ਹਾਂ ਤੁਝ ਕੁਰਬਾਨੋ, ਰਹਾਓ ਏਕਾ ਸੇਜ ਵਿਸ਼ੀ ਧਨ ਕੰਤਾ। ਧਨ ਸੂਤੀ ਪਿਰ ਸਦਜਾ ਗੰਤਾ, ਪੀਓ ਮਦਰੋ ਧਨ ਮਤਵੰਤਾ। ਧਨ ਜਾਗੈ ਜੇ ਪਿਰ ਬੋਲੰਤਾ, ਭਈ ਨਿਰਾਸੀ ਬਹੁਤ ਦਿਨ ਲਾਗੇ। ਦੇਹ ਦਸੰਤਰ ਮੈਂ ਸਗਲੇ ਝਾਗੇ, ਖਿਨ ਰਹਿਣ ਨਾ ਪਾਵਾ ਬਿਨ ਪਗ ਪਾਗੇ। ਹੋਏ ਕਿਰਪਾਲ ਪ੍ਰਭ ਮਿਲੈ ਇਸ ਭਾਗੇ, ਭਇਓ ਕਿਰਪਾਲ ਸਤਸੰਗ ਮਿਲਾਇਆ। ਬੂਜੀ ਤਪਤ ਕਰੈ ਪਿਰ ਪਾਇਆ, ਸਗਲ ਸਿੰਗਾਰ ਹੁਣ ਮੁਜੈ ਸੁਹਾਇਆ। ਕਹੋ ਨਾਨਕ ਗੁਰ ਪਰਮ ਚੁਕਾਇਆ, ਜੈ ਦੇਖਾਂ ਤੈ ਪਿਰ ਹੈ ਭਾਈ। ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਓ ਦੂਜਾ ਸੂਹੀ ਮਹੱਲਾ ਪੰਜਵਾਂ। ਕਿਆ ਗੁਣ ਤੇਰੇ

ਤੇਰਾ ਕੋਟ ਦਾਸ ਜਾਂ ਕੈ ਦਰਬਾਰੇ ਨਿਮਖ ਨਿਮਖ ਵਸੈ ਤਿੰਨ ਨਾਲੇ ਹਾਂ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ।

ਇਹੋ ਸੁਪਨਾ ਸੋਵਤ ਨਹੀਂ ਜਾਣੈ, ਅਚੇਤ ਵਿਵਸਥਾ ਮੈਂ ਲਪਟਾਨੈ ਰਹਾਉ। ਮਹਾ ਮੋਹੇ ਮੋਹਿਓ ਗਾਵਾਰਾ, ਪੇਖਤ ਪੇਖਤ ਊਠ ਸਿਧਾਰਾ, ਊਚੇ ਊਚ ਤਾਂ ਕਾ ਦਰਬਾਰਾ, ਕਈ ਜੰਤ ਬਿਨਾਹੇ ਉਪਾਰਾ। ਦੂਸਰ ਹੋਵਾ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ, ਸੂਹੀ ਮਹੱਲਾ ਪੰਜਵਾਂ, ਸਿਮਰ ਸਿਮਰ ਤਾਂ ਕਹੋ ਜੀਵਾ। ਚਰਨ ਕਮਲ ਤੇਰੇ ਤੋਏ ਤੋਏ ਪੀਵਾ, ਸੋਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ ਰਹਾਓ। ਸੁਣ ਸੁਣ ਅੰਮ੍ਰਿਤ ਨਾਮ ਧਿਆਵਾਂ, ਆਠ ਪਹਿਰ ਤੇਰੇ ਗੁਣ ਗਾਵਾਂ, ਪੇਖ ਪੇਖ ਲੀਲਾ ਮਨ ਆਨੰਦਾ, ਗੁਣਿਆ ਪਾਰ ਪ੍ਰਭ ਪਰਮਾਨੰਦਾ, ਜਾਂ ਕੈ ਸਿਮਰਨ ਕਛ ਭਉ ਨਾ ਬਿਆ।

ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਿਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੋ ਨਾਨਕਿਹੋ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਰ ਕੀ ਸੇਵਨਾ ਸਾਦੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਹਿ ਨਿਰਗੁਣੀ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਾਨੁਖਿਆ ਬਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੁਹੀ ਮਹੱਲਾ ਪੰਜਵਾਂ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਣੀਐ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਛੂ ਨਾ ਜਾਤਾ ਰਖੈ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹੇ ਬਾਦਾ ਮਹਾਗਰਤ ਮੈਂ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉਂ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰਿਸ਼ਟ ਕਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਉ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਕਟਾਂਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੈ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪੈਰ ਸੁਨਾ ਕੋਡ ਆਵਤ ਤਿਸ ਬੇਦਿਤ ਨਾਏ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕ ਜਮ ਤਿਸ ਨਾ ਬੇਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨਾ ਕੀ ਚਰਨੀ ਪਹਾ ਰਹਾਉ ਕਰ ਬੇਨਤੀ ਜਨ ਤੂਰ ਬਾਸ਼ਾਹਾ ਜਨਮ ਜਨਮ ਕੇ ਕਿਲ ਵਿਖਲਾਹਾ
ਮਨ ਤਨ ਪ੍ਰਾਣ ਜੀਓ ਅਰਪਾਹਾ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ, ਦੀਨ ਦਿਆਲ ਕਰੋ ਉਤਸਾਹ, ਨਾਨਕ ਦਾਸ ਹਰ ਸਰਨ ਸਮਾਹ। ਸੂਹੀ ਮਹੱਲਾ ਪੰਜਵਾਂ। ਬੈਕੁੰਠ ਨਗਰ ਜਹਾਂ ਸੰਤ ਵਾਸਾ, ਪ੍ਰਭ ਚਰਨ ਕਮਲ ਰਿਦ ਮਹੇ ਨਿਵਾਸਾ। ਸੁਣ ਮਨ ਤਨ ਤੁਝ ਸੁਖ ਦਿਖਲਾਵੋ, ਹਰ ਅਨਕ ਬਿੰਜਨ ਤੁਝ ਭੋਗ ਪਹੁੰਚਾਵੋ, ਰਹਾਓ ਅੰਮ੍ਰਿਤ ਨਾਮ ਪੁੰਚ ਮਨ ਮਾਹੀ, ਅਚਰਜ ਸਾਧ ਤਾਂ ਕੇ ਬਰਨੇ ਨਾ ਜਾਹੀ, ਲੋਭ ਮੂਵਾ ਤ੍ਰਿਸ਼ਨਾ ਬੁਝ ਥਾਕੀ, ਪਾਰ ਬ੍ਰਹਮ ਕੀ ਸਰਨ ਜਨਤਾ ਕੀ, ਜਨਮ ਜਨਮ ਕੇ ਭੈ ਮੋਹ ਨਿਵਾਰੇ, ਨਾਨਕ ਦਾਸ ਪ੍ਰਭ ਕਿਰਪਾ ਧਾਰੇ। ਸੂਹੀ ਮਹੱਲਾ ਪੰਜਵਾਂ। ਅਨਕ ਬੀਂਗ ਦਾਸ ਕੇ ਪਰਹਰਿਆ, ਕਰ ਕਿਰਪਾ ਪ੍ਰਭ ਆਪਣਾ ਕਰਿਆ, ਤੁਮੈ ਛਡਾਏ ਲਿਓ ਜਨ ਆਪਣਾ, ਉਰਜ ਪਰਿਓ ਜਾਲ ਜਗ ਸੁਪਨਾ, ਰਹਾਓ ਪਰਬਤ ਦੁਖ ਮਹਾ ਬਿਕਰਾਲਾ, ਖਿਨ ਮੈਂ ਦੂਰ ਕੀਏ ਦਯਾਲਾ, ਸੋਗ ਰੋਗ ਬਿਪਤਿਅਤ ਭਾਰੀ, ਦੂਰ ਭਈ ਚਪਨਾ ਮੁਰਾਰੀ, ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਦ੍ਰਿਸ਼ਟ ਧਾਰ ਲੀਨੋ ਲੜ ਲਾਏ, ਹਰ ਚਰਨ ਗਏ ਨਾਨਕ ਸਰਨ ਆਏ। ਸੂਹੀ ਮਹੱਲਾ ਪੰਜਵਾਂ। ਦੀਨ ਛਡਾਏ ਦੁਨੀ ਜੋ ਲਾਏ, ਦੁਹੀ ਸਰਾਈ ਖੁਨਾਮੀ ਕਹਾਏ, ਜੋ ਤਿਸ ਭਾਵੈ ਸੋ ਪ੍ਰਵਾਣ, ਆਪਣੀ ਕੁਦਰਤ ਆਪੇ ਜਾਣ, ਰਹਾਓ ਸੱਚਾ ਧਰਮ ਪੁੰਨ ਭਲਾ ਕਰਾਏ, ਦੀਨ ਕਹਿ ਤੋ ਸਹਿ ਦੁਨੀ ਨਾ ਜਾਏ, ਸਰਬ ਨਿਰੰਤਰ ਏਕੋ ਜਾਗੈ, ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ, ਅਗਮਿਆ ਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ।

ਬਾਹਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਉਧਰ ਸਵਾਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਨ ਦੁਆਰੇ। ਸੂਹੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਨਿਚਲ ਕਰ ਪਾਇਆ, ਸਰਬ ਸੂਖ ਫਿਰ ਨਹੀਂ ਡੋਲਾਇਆ। ਗੁਰੂ ਤੇ ਆਏ ਹਰ ਚਰਨ ਮਨ ਚੀਨੇ, ਤਾਂ ਤੇ ਕਰਤਾ ਆਸਰ ਕੀਨੇ। ਰਹਾਓ ਗੁਣ ਗਾਵਤ ਅਚੋਤਿਆ ਬਨਾਸੀ, ਤਾਂ ਤੇ ਕਾਟੀ ਜਮਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾਂ, ਅੰਮ੍ਰਿਤ ਬਚਨ ਸਾਧਕੀ ਬਾਣੀ। ਜੋ ਜੋ ਜਪੈ ਤਿਸਗੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਓ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾ ਮਨ ਮੈਂ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਨ ਆਈ। ਸੂਹੀ ਮਹੱਲਾ ਪੰਜਵਾਂ ਕਰ ਤੀਜਾ ਗੋਬਿੰਦ।

ਅੰਮ੍ਰਿਤ ਨਾਮ ਚੱਲੇ ਜਪਨਾਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ। ਤਿਸ ਬਿੰਦੂ ਜਾਇ ਅਵਰ ਨਾ ਕੋਈ, ਆਪੇ ਥੰਮੈ ਸੱਚਾ ਸੋਈ।

ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਾਸਾਰਾ ਤੇਰਾ ਰੂਪਿਆ ਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਗਮਿਆ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਣਾ ਕਉ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਪਾਣਾ ਤੂੰ ਹੈ ਮਨਾਏ ਜਿਸਨੋ ਹੋਏ ਦਇਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ

ਕਾਲੋ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਹੋਆ ਭਾਰਿਆ ਤੀ ਉੱਚਾ ਕੋਈ ਅਵਰ ਨਾ ਤੇਰੀ ਪਤ ਇਹ ਅਰਦਾਸ ਹਮਾਰੀ ਸਵਾਮੀ ਵਿਸਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸਵਾਮੀ ਤੁਦ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਸੂਹੀ ਮਹੱਲਾ ਪੰਜਵਾਂ ਵਿਸਰੈ ਨਾਹੀ ਜੇ ਤੂੰ ਕਬਹੂੰ ਸੋ ਥਾਨ ਤੇਰਾ ਕਿਹਾ ਆਠ ਪਹਿਰ ਜੇ ਤੁਦ ਤੇ ਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹਾਂ ਸੋ ਥਾਨ ਪਾਲਣ ਆਇਆ ਖੋਜਤ ਖੋਜਤ ਪਾਇਆ ਸਾਧ ਸੰਗ ਤਿਨ ਸਰਨਾਈ ਪਾਇਆ ਰਹਾਉ ਬੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੈ ਬਿਲ ਲਾਤੇ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਧੂਤਾ ਤਿਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਪੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾ ਮੰਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤਹੁ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮੈਂ ਮਹਿਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦਕ ਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚਉ ਵਰਨਾ ਕਉ ਸਾਂਝਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮੈਂ ਘੜਘਟ ਨਾਨਕ ਮਾਜਾ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪ੍ਰਮਾਨੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੀਵਟ ਨਾ ਕੋਈ ਭਗਤਾਂ ਬਣਿਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਧਰੇ ਜਮਤਾ ਕਹਿ ਨੇੜ ਨਾ ਆਵੈ ਜਨਮ

ਆਏ ਨੂੰ ਹਰ ਸਿਉਂ ਲੈਣ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਤ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ। ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ। ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ। ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਉ ਬਲਿਹਾਰਾ। ਮੇਰੇ ਰਾਮ ਰਾਏ ਜਿਉ ਰਾਖੈ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ। ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਿਗੁਰ ਦੀਨ ਦਯਾਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ। ਦਿਆਲ ਹੋਵੈ ਜਿਸੀ ਉਪਰ ਕਰਤੇ ਸੋ ਤੁਧ ਸਦਾ ਤੇ ਆਏ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ। ਚਰਨ ਧੂੜ ਤੇਰੇ ਜਨਕੀ ਹੋਵਾਂ ਤੇਰੇ ਦਰਸ਼ਨ ਕਉ ਬਲ ਜਾਈ। ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ। ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵਡੇ ਅਵਰ ਨਾ ਕੋਈ। ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ। ਦੁਇ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ। ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ

ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਥ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਓ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਹਉ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ ਮਨ ਮਾਏ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮੇ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਿਉਂ ਆਰਨ ਲੋਹਾ ਪਾਏ ਪੰਨ ਕਢਾਈਐ ਤਿਉਂ ਸਾਖਤ ਜੋਨੀ ਪਾਏ ਪਵੈ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਭਰਮ ਪੁਲਾਵਣਾ ਰਹਾਓ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈਐ ਮੇਲੈ ਤੁਜੈ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ ਤੂੰ ਦੇਖੈ ਥਾਪੋ ਥਾਪ ਦਰ ਬੀ ਨਾਈਐ

ਓਏ ਅੰਮ੍ਰਿਤ ਭਰੇ ਭਰਪੂਰ ਹੈ ਓਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰ ਅਵਰਾ ਉਪਦੇਸ਼ ਸੇਵੜ ਭਾਗੀ ਜੇ।

ਸੋ ਸੱਚ ਤੇਰੇ ਨਾਲ ਹੈ, ਗੁਰਮੁਖ ਨਜ਼ਰ ਨਿਹਾਲ, ਆਪੇ ਬਖਸ਼ੇ ਮੇਲ ਲਏ ਸੋ ਪ੍ਰਭ ਸਦਾ ਸੰਭਾਲ। ਮਨ ਮੈਲਾ ਸਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ ਹਉ ਮੈਂ ਸ਼ਬਦ ਜਲਾਏ। ਸੋ ਸਹੁ ਸੱਚਾ ਵਿਸਰੈ, ਤ੍ਰਿਗ ਜੀਵਨ ਸੰਸਾਰ, ਨਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ। ਸਤਿਗੁਰ ਮੇਲੇ ਤਾਂ ਮਿਲ ਰਹਾ, ਸਾਚ ਰੱਖਾ ਉਰ ਤਾਰ, ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ। ਪਿਰਸਾ ਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ। ਮਨ ਮੁਖ ਮਨ ਨਾ ਭਿਜਈ, ਅਤ ਮੈ ਲੈ ਚਿਤ ਕਠੋਰ, ਸੱਪੈ ਦੁੱਧ ਪਿਆਈਐ ਅੰਦਰ ਵਿਸਨ ਕੋਰ, ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ, ਗੁਰਸਬਦੀ ਮੈਲ ਉਤਰੈ ਤਾਂ ਸੱਚ ਬਣਿਆ ਸਿੰਗਾਰ, ਸੱਚਾ ਸਾਹ

ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ, ਸਾਸਾ ਲਾਹੀ ਸੱਚ ਮਨ ਦਰ ਸੱਚੈ ਸਚਿਆਰ। ਗੁਰਪੂਰੇ ਪੂਰੀ ਮਤ ਹੈ ਅਹਿੰਸ ਨਾਮ ਤੇ ਆਏ, ਹਉ ਮੈਂ ਮੇਰਾ ਵੱਡ ਰੋਗ ਹੈ ਵਿੱਚੋਂ ਠਾਕ ਰਹਾਏ। ਗੁਰ ਸਾਲਾਹੀ ਆਪ

ਮੇਰਾ ਛੱਡ ਤੂੰ ਤਾਂ ਸਚ ਰਹਿ ਸਮਾਏ। ਸਤਿਗੁਰ ਨੂੰ ਮਿਲੇ ਸੇ ਭਾਇਰਾ, ਸੱਚੇ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੇ ਦੇ ਸਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ, ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ। ਗੁਣ ਕੀ ਸਾਂਝ ਸੁਖੀ ਉਪਜੈ ਸੱਚੀ ਭਗਤ ਕਰੇਨ, ਸੱਚ ਵਣੰਜੈ ਗੁਰ ਸ਼ਬਦ ਸਿਉ ਲਾਹ ਨਾਮ ਲਏਨ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚੱਲੈ ਨਾ ਚੱਲਦਿਆਂ ਨਾਲ, ਵਿਣਨਾਵੈ ਨਾਲ ਨਾ ਚੱਲਸੀ ਸਭ ਮੁੱਠੀ ਜਮਕਾਲ। ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ, ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ। ਇਹ ਮਨ ਮੂਲੋਂ ਭੁੱਲਿਆ ਜਸੈ ਪਤ ਗਵਾਏ, ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਤੇ ਆਏ। ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰੱਪੈ ਹਰ ਸਿਉ ਰਹਿ ਸਮਾਏ। ਸੋ ਸਹੁ ਮੇਰਾ ਰੰਗਲਾ ਰੰਗੇ ਸਹਿ ਸੁਭਾਏ, ਕਾਮਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ। ਚਿਰੀ ਵਿਛੁਨੇ ਪੀ ਮਿਲਨ ਜੋ ਸਤਿਗੁਰ ਸੇਵਨ, ਅੰਤਰ ਨਵ ਨਿਧ ਨਾਮ ਹੈ ਖਾਨ ਖਰਚਨ ਨਾ ਨਿਖੁੱਟਈ ਹਰ ਗੁਣ ਸਹਿਜ ਰਵਨ। ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁੱਖ ਸਹਨ, ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ, ਸੱਜਣ ਮਿਲੇ ਨਾ ਵਿਛੜੈ ਜੇ ਅੰਦਨ ਮਿਲੇ ਰਹਨ। ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ। ਸੂਹੀ ਮਹੱਲਾ ਤੀਜਾ। ਹਰ ਜੀ ਸੂਖਮ ਅਗਮ ਹੈ ਕਿਦ ਬਿਦ ਮਿਲਿਆ ਜਾਏ, ਗੁਰ ਕੈ ਸ਼ਬਦ ਪ੍ਰਮ ਕੱਟੀਐ ਅਚਿੰਤ ਵਸੈ ਮਨ ਆਏ। ਗੁਰਮੁਖ ਹਰ ਹਰ ਨਾਮ ਜਪਨ, ਹਉ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਧਾਰ ਵਨ ਰਹਾਓ। ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ। ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨ, ਤੁਰ ਪੂਰਬ ਹੋਵੈ ਲਿਖਿਆ ਗੁਰਭਾਣਾ ਮਨ ਲਏਨ। ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੈ ਵੇਖਾ ਲਿਆ ਪ੍ਰਭ ਆਤ ਬ੍ਰਹਮ ਪਛਾਣ। ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ, ਗੁਰਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ। ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸਨੋ ਆਖੀਐ ਸ਼ਬਦ ਵੇਖੋ ਲਿਵਲਾਏ। ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ। ਸੇਵਾ ਸਾ ਪ੍ਰਭਾਵ ਸੀ ਜੋ ਪ੍ਰਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰ ਚਰਨੀ ਚਿਤ ਲਾਏ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਕਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚ ਆਈ ਦਰਸਨ ਹਰ ਦੇਖਣ ਕੈ ਤਾਈ, ਕਿਰਪਾ ਕਰੈ ਤਾਂ ਸਤਿਗੁਰ ਮੇਲੈ ਹਰ ਹਰ ਨਾਮ ਤੇ ਆਈ ਰਹਾਓ। ਜੇ ਸੁਖ ਦੇਹੇ ਤਾਂ ਤੁਜੈ ਆਰਾਧੀ, ਦੁਖ ਪੀ ਤੁਜੈ ਤੇ ਆਈ, ਜੇ ਭੁੱਖ ਦੇਹੇ ਤਾਂ ਇਤਹੀ ਰਾਜਾ, ਦੁਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ

ਹਾਰੈ ਹਰ ਮੇਲ ਲਹਿਓ ਵਡਿਆਈ, ਅੱਖੀ ਕਾਢ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੈ ਪੀ ਤਿਆਈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋਟ ਨਾ ਜਾਈ। ਜੇ ਤੁਧ ਵੱਲ ਰਹਿ ਤਾਂ ਕੋਈ, ਕਿਹੋ ਆਖੋ ਤੁਧ ਵਿਸਰਿਆ ਮਰ ਜਾਈ। ਵਾਰ ਵਾਰ ਜਾਈ ਗੁਰੀ ਉੱਪਰ, ਪੈ ਪੈਰੀ ਸੰਤ ਮਨਾਈ। ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕਹਿ ਤਾਈ। ਚੱਖੜ ਝਾਂਗੀ ਮੀਹੋਂ ਵਰਸੈ, ਪੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜਿਉਂ ਧਰਤੀ ਸੋਭ ਕਰੇ ਜਲ ਬਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨ ਬੁਲਾਈ। ਨਾਨਕ ਕੀ ਬੇਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੈ ਧਿਆਈ। ਜੇ ਤੁਧ ਸੇਵੈ ਜੋ ਤੁਧ ਸੇਵੈ, ਸੋ ਤੂੰ ਹੈ ਹੋਵੈ, ਤੁਧ ਸੇਵਕ ਪੈਜ ਰਖਾਈ। ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਪਾਵੈ ਤਿਸ ਦੇਵਾਈ। ਜਿਸ ਤੂੰ ਦੇਹੇ ਸੋਈ ਜਨ ਪਾਏ, ਹੋਰ ਨੇ ਫਲ ਸਭ ਚਤਰਾਈ। ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਾਗਾਈ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸੇ ਤਾਂ ਗੁਰ ਵਡਿਆਈ। ਗੁਰਮੁਖ ਬੋਲੈ ਸੋ ਥਾਏ ਪਾਏ, ਮਨਮੁਖ ਕਿਛ ਥਾਏ ਨਾ ਪਾਈ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ। ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ। ਰਹਿਣ ਦਿਨਸ ਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹੋ ਹੈ, ਜਤ ਕਤ ਤਤ ਗੋ ਸਾਈ। ਰਾਗ ਸੂਹੀ ਮਹੱਲਾ ਚੌਥਾ, ਅਸ਼ਟਪਦੀਆਂ ਕਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਮਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮੈਂ ਹਰ ਹਰ ਨਾਮ ਵਿਸਾਹੋ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾਹੋ ਰਹਾਓ। ਹਉ ਸਤਿਗੁਰ ਵੇਖ ਵਿਕਸੀਆ, ਹਰ ਨਾਮੇ ਲੱਗਾ ਪਿਆਰ। ਕਿਰਪਾ ਕਰਕੇ ਮੇਲਿਆਂ ਨੂੰ ਪਾਇਆ ਮੋਖ ਦੁਆਰ। ਸਤਿਗੁਰ ਬਿਰਹੀ ਨਾਮ ਕਾ, ਜੇ ਮਿਲੈ ਤਾਂ ਤਨ ਮਨ ਦੇਓ। ਜੇ ਪੂਰਬ ਹੋਵੇ ਲਿਖਿਆ, ਤਾਂ ਅੰਮ੍ਰਿਤ ਸਹਿਜ ਪੀਏਓ। ਸੁਤਿਆਂ ਗੁਰ ਸਾ ਲਾਹੀਐ, ਉੱਠਦਿਆਂ ਪੀ ਗੁਰ ਆਲਾਓ। ਕੋਈ ਐਸਾ ਗੁਰਮੁਖ ਜੇ ਮਿਲੈ, ਹਉ ਤਾਂ ਕੇ ਧੋਵਾਂ ਪਾਓ। ਕੋਈ ਐਸਾ ਸੱਜਣ ਲੋੜ ਲਹੋ, ਜੋ ਪ੍ਰੀਤਮ ਦੇ ਮਿਲਾਏ। ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਤਿਸ ਦੇਖਣ ਕਾ ਚਾਓ। ਹਉ ਤਿਸ ਜੀਵ ਬਿਨ ਦੇਖੇ ਮਰ ਜਾਓ। ਜਿਉਂ ਮਛਲੀ ਬਿਨ ਪਾਣੀ ਐ, ਰਹਿ ਨਾ ਕਿਤੇ ਪਾਰੇ। ਤਿਉਂ ਹਰ ਬਿਨ ਸੰਤ ਨਾ ਜੀਵਈ, ਬਿਨ ਹਰ ਨਾਮੈ ਮਰ ਜਾਏ। ਮੈਂ ਸਤਿਗੁਰ ਸੇਤੀ ਪਰਹੜੀ, ਕਿਉਂ

ਵਹਿ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇਹ ਦ੍ਰਿੜਾਏ, ਜਿਸ ਪ੍ਰਾਪਤ ਸੋਲ ਹੈ ਗੁਰਚਰਨੀ ਲਾਗੈ ਆਏ। ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੈ ਆਖੇ ਆਏ, ਤਿਸ ਦੇਵਾਂ ਮਨ ਆਪਣਾ ਨਿਮ ਨਿਮ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਮੈ ਰਿਹਾ ਸਮਾਏ। ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਬਾਸ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ, ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

ਕਤ ਪਾਈਐ ਪੂਰਨ ਪਰਮੇਸ਼ਰ ਰਹਾਉ। ਮੋਹ ਮਗਨ ਮੈਂ ਰਹਿਆ ਵਿਆਪੇ, ਅਤ੍ਰਿਸ਼ਨਾ ਕਬਹੂ ਨਹੀਂ ਤ੍ਰਾਪੇ। ਬਸੈ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਝੈ ਮਹਾ ਗੁਬਾਰਾ। ਭ੍ਰਮਤ ਵਿਆਪਤ ਜਰੇ ਕਿਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ। ਆਸਾ ਅੰਦੇਸਾ ਬੰਦ ਪਰਾਨਾ, ਮਹਿਲ ਨਾ ਪਾਵੈ ਫਿਰਤ ਬੇਗਾਨਾ। ਸਗਲ ਵਿਆਧ ਕੈ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਕਛੂ ਸਿਆਣਪ ਉਗਤ ਨਾ ਮੋਰੀ, ਏਸ ਏਕ ਆਸ ਠਾਕਰ ਪ੍ਰਭ ਤੋਰੀ। ਕਰੋ ਬੇਨਤੀ ਸੰਤਨ ਪਾਸੇ, ਮੇਲ ਲਹਿਓ ਨਾਨਕ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ, ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰਨਾਗਰ। ਚਰਨ ਕਮਲ ਸਰਨਾਏ ਨਰਾਇਣ, ਦੀਨਾ ਨਾਥ ਭਗਤ ਪਰਾਇਣ। ਰਹਾਉ ਅਨਾਥਾ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮਦੂਤ ਨਾ ਭੇਟਨ। ਜੀਵਨ ਰੂਪ ਅਨੂਪ ਦਯਾਲਾ, ਰਵਣ ਗੁਣਾ ਕਟੀਐ ਜਮਜਾਲਾ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੀ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ। ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਸਰਫਲਾ ਸੋਈ ਜਨ ਪਾਏ। ਤਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆ ਕਰਨਾਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਨ ਡਿਠਿਆ ਮਨ ਰਹਿਸੀਐ, ਕਿਉਂ ਪਾਈਐ ਤਿਨ ਸੰਗ ਜੀਓ। ਸੰਤ ਸੱਜਣ ਮਨ ਮਿੱਤਰ ਸੇ, ਲਾਇਨ ਪ੍ਰਭ ਸਿਓ ਰੰਗ ਜੀਓ। ਤਿਨ ਸਿਓ ਪ੍ਰੀਤ ਨਾ ਟੁੱਟਈ, ਕਵੋ ਨਾ ਹੋਵੈ ਭੰਗ ਜੀਓ। ਪਾਰ ਬ੍ਰਹਮ ਪ੍ਰਭ ਕਰ ਦਇਆ, ਗੁਣ ਗਾਵਾਂ ਤੇਰੇ ਨਿਤ ਜੀਓ। ਆਏ ਮਿਲੋ ਸੰਤ ਸੱਜਣਾ, ਨਾਮ ਜਪੈ ਮਨ ਮਿਤ ਜੀਓ। ਰਹਾਉ ਦੇਖੇ ਸੁਣੇ ਨਾ ਜਾਣਈ, ਮਾਇਆ ਮੋਹਿਆ ਅੰਦ ਜੀਓ। ਕਾਚੀ ਦੇਹਾ ਵਿਣਸਣੀ, ਕੂੜ ਕਮਾਵੈ ਤੰਦ ਜੀਓ। ਨਾਮ ਤੇ ਆਵੈ ਸੇਜਣ ਚੱਲੇ, ਗੁਰਪੂਰੇ ਸੰਬੰਧ ਜੀਓ। ਹੁਕਮੇ ਜੁਗਮੈ ਆਇਆ, ਚੱਲਣ ਹੁਕਮ ਸੰਜੋਗ ਜੀਓ। ਹੁਕਮੇ ਪਰਪੰਚ ਪਸਰਿਆ, ਹੁਕਮ ਕਰੇ ਰਸ ਭੋਗ ਜੀਓ। ਜਿਸਨੋ ਕਰਤਾ ਵਿਸਰੈ, ਤਿਸੈ ਵਿਛੋੜਾ ਸੋਗ ਜੀਓ। ਆਪਣੇ ਪ੍ਰਭਾਣਿਆ ਦਰਗਹਿ ਪੈਂਦਾ ਜਾਏ ਜੀਓ। ਐਥੈ ਸੁਖ ਮੁਖੀ ਉਜਲਾ, ਇੱਕੋ ਨਾਮ ਧਿਆਏ ਜੀਓ। ਆਦਰ ਦਿੱਤਾ ਪਾਰ ਬ੍ਰਹਮ, ਗੁਰ ਸੇਵਿਆ ਸਤ ਭਾਏ ਜੀਓ। ਥਾਂ ਥਨੰਤਰ ਰਵ ਰਹਿਆ, ਸਰਬ ਜੀਆਂ ਪ੍ਰਤਪਾਲ ਜੀਓ। ਸੱਚ ਖਜ਼ਾਨਾ ਸੰਚਿਆ, ਏਕ ਨਾਮ ਧਨ ਮਾਲ ਜੀਓ। ਮਨ ਤੇ ਕਵੋ ਨਾ ਵਿਸਰੈ, ਜਾਂ ਆਪੇ ਹੋਏ ਦਇਆਲ ਜੀਓ। ਆਵਣ ਜਾਣਾ ਰਹਿ ਗਏ, ਮਨ ਉੱਠਾ ਨਿਰੰਕਾਰ ਜੀਓ। ਤਾਂ ਕਾਇੰਤ ਨਾ ਪਾਈਐ, ਉੱਚਾ ਗਮਿਆ ਪਾਰ ਜੀਓ। ਜਿਸ ਪ੍ਰਭ ਆਪਣਾ ਵਿਸਰੈ, ਸੋ ਮਰ ਜੰਮੈ ਲਖ ਵਾਰ ਜੀਓ। ਸਾਚ ਨੇਹੋ ਤਿਨ ਪ੍ਰੀਤਮਾ, ਜਿਨ ਮਨ ਉੱਠਾ ਆਪ ਜੀਓ। ਗੁਣ ਸਾਂਝੀ ਤਿਨ ਸੰਗ ਬਸੇ, ਆਠ ਪਹਿਰ ਪ੍ਰਭ ਜਾਪ ਜੀਓ। ਰੰਗ ਰਤੇ ਪਰਮੇਸ਼ਰ, ਬਿਨਸੇ ਸਗਲ ਸੰਤਾਪ ਜੀਓ। ਤੂੰ ਕਰਤਾ ਤੂੰ ਕਰਨਹਾਰ, ਤੂੰ ਹੈ ਏਕਾਨੇਕ ਜੀਓ। ਤੂੰ ਸਮਰੱਥ ਤੂੰ ਸਰਵਮੈ, ਤੂੰ ਹੈ ਬਿਦ ਵਿਵੇਕ ਜੀਓ। ਨਾਨਕ ਨਾਮ ਸਦਾ ਜਪੀ, ਭਗਤ ਜਨਾ ਕੀ ਟੇਕ ਜੀਓ। ਰਾਗ ਸੂਹੀ ਮਹੱਲਾ ਪੰਜਵਾਂ, ਅਸ਼ਟਪਦੀਆਂ ਕਰ ਦਸਵਾਂ ਕਾਫੀ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿੰਜੀ ਕਾਢੀਆ ਜਿੰਨਾ ਨਿਹੋ ਦੂ ਜਾਣੇ ਲੱਗਾ ਚੂਰ ਮਰੋਂ ਸੇ ਵਾਢੀਆ ਹਉ ਨਾ ਛੋਡਾਉ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾ ਓ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਿਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸਮਾਲ ਪਾਵ ਜੁਲਾਈ ਪੰਧ ਤਾਓ ਨੈਣੀ ਦਰਸ ਦਿਖਾਲ ਸ਼੍ਰਵਣੀ ਸੁਣੀ ਕਹਾਣੀਆਂ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੋ ਹਾਂ ਕਹਿ ਨਾ ਸਕਾਂ ਗੁਣ ਤੇਰਿਆ ਸਹੀਆਂ ਤਉ ਅਸੰਖ ਮੰਨੋ ਹੱਬ ਵਧਾਣੀਆਂ ਹਿਕ ਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਿੱਠੇ ਮਨ ਤੀਰੀਐ ਕਿਲ ਵਿਖ ਵੰਜਨ ਦੂਰੇ ਸੋ ਕਿਉਂ ਵਿਸਰੈ ਮਾਓ ਮੈਂ ਜੋ ਰਹਿਆ ਪਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ

ਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਜ ਜੀਓ ਤੁਹਾਡੇ ਅੰਤਰ ਹਾਂ ਸੁਖ ਵਸਾਂ ਤੂੰ ਮੰਤਰ ਸਾਹਿਬ ਆਹ ਜੀਓ ਭਾਣੇ ਤਖਤ ਵਡਾਈਆ ਭਾਣੇ ਪੀਖੋ ਦਾਸ ਜੀਓ ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ਼ ਜੀਓ ਭਾਣੇ ਪਵਜਲ ਲੰਘੀਐ ਭਾਣੇ ਮੰਝ ਪਰਿਆਸ ਜੀਓ ਭਾਣੇ ਸੋ ਸਹੋ ਰੰਗਲਾ ਸਿਫਤਰਤਾ ਗੁਣਦਾਸ ਜੀਓ ਭਾਣੇ ਸਹੁ ਪਿਹਾਵਲਾ ਅਮਨ ਜਾਣ ਮੁਈ ਆਸ ਜੀਓ ਤੂੰ ਸੋ ਅਗਮਾ ਤੋਲਵਾ ਹਉ ਕਹਿ ਕਹਿ ਟਹਿ ਪਈ ਆਸ ਜੀਓ ਕਿਆ ਮੰਗਾਂ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜੀਓ ਗੁਰਸਬਦੀ ਸਹੁ ਪਾਇਆ ਸਚ ਨਾਨਕ ਕੀ ਅਰਦਾਸ ਜੀਓ ਸੂਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋਂ ਪਾਏ ਜੀਓ ਆਖਾ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀਓ ਸੋਈ ਦਸ ਉਪਦੇਸੜਾ ਮੇਰਾ ਮਨ

ਚਲ ਕੈ ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਉ ਜੀਓ। ਇਉਂ ਪਾਵੈ ਹਰ ਦਰਸਾ ਵੜਾ, ਨਹਿ ਲੱਗੈ ਤੱਤੀ ਵਾਉ ਜੀਓ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਹਰ ਭਗਤ ਖਜ਼ਾਨਾ ਬਖਸਿਆ, ਗੁਰ ਨਾਨਕ ਕੀਆ ਪਸਾਉ ਜੀਓ, ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰੱਜਾ ਤ੍ਰਿਪਤ ਆਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ, ਤਿਸ ਨਿਮ ਨਿਮ ਲਾਗਾਉ ਪਾਏ ਜੀਓ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰ ਜੋਬਨ ਮੈਂ ਮਤ ਪੇਈ ਅੜੈ ਕਿਰਪਾ ਹੁਣੀ ਬਲਰਾਮ ਜੀਓ। ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣਸਾਰ ਨਾ ਜਾਣੀ ਭਰਮ ਪੁਲਾਣੀ, ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੁੱਛਣਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ, ਨਾਨਕ ਬਾਲਤਨ ਰਾ ਡੇਪਾ ਬਿਨ ਫਿਰ ਤਨ ਕੁਮਲਾਣੀ। ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਓ। ਰਵ ਰਹਿਆ ਜੁਗ ਚਾਰ ਤ੍ਰਿਭਵਨ ਬਾਣੀ, ਜਿਸ ਕੀ ਬਲਰਾਮ ਜੀਓ। ਤ੍ਰਿਭਵਨ ਕੰਤਰ ਵੈ ਸੋਹਾਗਣ, ਅਵਗਣਵੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ, ਪੂਰ ਰਹਿਆ ਭਰਪੂਰੇ। ਹਰ ਕੀ ਨਾਰ ਸੋ ਸਰਬ ਸੁਹਾਗਣੋ, ਰਾਂਡਨਾ ਮੈਂ ਲੇਵੇਸੇ, ਨਾਨਕ ਮੈਂ ਵਰਸਾ ਚਾ ਪਾਵੈ, ਜੋ ਜੁਗ ਪ੍ਰੀਤਮ ਤੈਸੇ। ਬਾਬਾ ਲਗਨ ਗਣਾਏ ਹੰਪੀ ਵਹੀਆਂ, ਸਾਹੁਰੈ ਬਲਰਾਮ ਜੀਓ, ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੈ ਬਲਰਾਮ ਜੀਓ। ਕਿਰਤ ਪਿਆ ਕਰਤੈ ਕਿਰਪਾਇਆ, ਮਿਟ ਨਾ ਸਕੈ ਕੋਈ, ਜਾਨੀ ਨਾ ਨਰੈ ਨੇ ਕੇਵਲ, ਰਵ ਰਹਿਆ ਤਿਉ ਲੋਈ। ਮਾਏ ਨਿਰਾਸੀ ਹੋਏ ਵਿਸ਼ੁਨੀ, ਬਾਲੀ ਬਾਲੈ ਹਿਤੇ, ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰਚਰਨੀ ਪ੍ਰਭ ਚੇਤੇ। ਬਾਬਲ ਦਿੱਤੜੀ ਦੂਰ, ਨਾ ਆਵੈ ਕਰ ਪਈਐ ਬਲਰਾਮ ਜੀਓ, ਰੈਸੀ ਵੇਖਹ ਦੂਰ ਪਿਰਗਾ ਵੀ ਕਰ ਸੋਹੀਐ ਬਲਰਾਮ ਜੀਓ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ, ਮਤ ਪੂਰੀ ਪਰਦਾਨੇ, ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸੱਚ ਪੱਲੈ, ਸੱਚ ਬੋਲੈ ਪਿਰ ਪਾਏ, ਨਾਨਕ ਵਿਛੜ ਨਾ ਦੁਖ ਪਾਏ, ਗੁਰਮਤਿ ਅੰਕ ਸਮਾਏ। ਰਾਗ ਸੂਹੀ ਮਹੱਲਾ ਪਹਿਲਾ, ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚਮਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜੇ ਸੇਤੀ ਮਨ ਲਾਇਆ। ਅਨ ਦਿਨ ਮੇਲ ਪਾਇਆ ਮਨ ਮਾਨਿਆ, ਕਰ ਮੰਦਰ ਸੋਹਾਏ, ਪੰਚ ਸ਼ਬਦ ਤੁਨ ਅਨਹਦ ਵਾਜੇ, ਹਮ ਕਰ ਸਾਜਨ ਆਏ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਸੋਹੇ ਲੜਾ ਜੁਗਚਾਰੇ, ਆਪਣੇ ਕਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ। ਗਿਆਨ ਮਹਾਰਸ ਨੇਤਰੀ ਅੰਜਨ, ਤ੍ਰਿਭਵਨ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ। ਮਨ ਤਨ ਅੰਮ੍ਰਿਤ ਭਿੰਨਾ, ਅੰਤਰ ਪ੍ਰੇਮ ਰਤੰਨਾ, ਅੰਤਰ ਰਤਨ ਪਦਾਰਥ ਮੇਰਾ, ਪਰਮ ਤੱਤ ਵਿਚਾਰੋ, ਜੰਤ ਪੇਖ ਤੂੰ ਸਫਲਿਓ ਦਾਤਾ, ਸਿਰ ਸਿਰ ਦੇਵਨ ਹਾਰੋ। ਤੂੰ ਜਾਨ ਗਿਆਨੀ ਅੰਤਰ ਜਾਮੀ, ਆਪੇ ਕਾਰਨ ਕੀਨਾ, ਸੁਣੋ ਸਖੀ ਮਨ ਮੋਹਨ ਮੋਹਿਆ, ਤਨ ਮਨੇ ਅੰਮ੍ਰਿਤ ਪੀਨਾ। ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ ਅਗਮਿਆ ਪਾਰਾ, ਤੁਧ ਬਿਨ ਕੌਣ ਬੁਝਾਏ, ਸਿੱਧ ਸਾਧਕ ਸਿਆਣੇ ਕੇਤੇ, ਤੁਝ ਬਿਨ ਕਵਣ ਕਹਾਏ। ਕਾਲ ਬਿਕਾਲ ਭਏ ਦੇਵਾਨੇ, ਮਨ ਰਾਖਿਆ ਗੁਰ ਠਾਏ, ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਰਾਗ ਸੂਹੀ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਉ ਕਨੇਰਾ ਰਾਮ।
ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈ ਐ ਸਾਚ ਮਿਲੇ ਕਰ ਆਏ ਕਰ ਆਏ ਅੜੇ ਸਾਜਨਾ ਤਾਂ ਤਨ ਖਰੀ ਸਰਸੀ ਰਾਮ ਹਰ ਮੋਹ ਅੜੀ ਸਾਚ ਸ਼ਬਦ ਠਾਕਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾਂ ਰਾਵੀ ਰੰਗ ਰਾਤੈ ਅਵਗਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਦਾਤੈ ਤਸਕਰ ਮਾਰ ਵਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ ਰਾਮ ਨਾਮ ਨਿਸਤਾਰਾ ਗੁਰਮਤ ਮਿਲੈ ਪਿਆਰੇ ਵਰ ਪਾਇਆੜਾ ਬਲ ਲੜੀਏ ਆਸਾ ਮਨਸਾ ਪੂਰੀ ਰਾਮ ਪਿਰ ਰਾਵਿਆੜੀ ਸ਼ਬਦ ਰਲੀ ਰਵ ਰਿਆ ਨੈ ਦੂਰੀ ਰਾਮ ਪ੍ਰਭ ਦੂਰ ਨਾ ਹੋਈ ਘਟਘਟ ਸੋਈ ਤਿਸਕੀ ਨਾਰ ਸਵਾਈ ਆਪੇ ਰਸੀਆ ਆਪੇ ਰਾਵੇ ਜੋ ਤਿਸ ਦੀ ਵਡਿਆਈ ਅਮਰਿਆ ਡੋਲਿਆ ਮੋਹਲਿਆ ਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵਲਾਈਐ ਪਿਰ ਉਚਰੜੀਐ ਮਾੜੜੀਐ ਤਿਹਲੋਆ ਸਿਰ ਤਾਜਾ ਰਾਮ ਹਉ ਬਿਸਮ ਪਈ ਦੇਖ ਗੁਣਾ ਅਨਹਦ ਸ਼ਬਦਿਆ ਗਾਜਾ ਰਾਮ ਸ਼ਬਦ ਵਿਚਾਰੀ ਕਰਨੀ ਸਾਰੀ ਰਾਮ ਨਾਮ ਨੀ ਸਾਣੋ ਨਾਮ ਬਿਨਾ ਖੋਟੇ ਨਹੀਂ ਠਾਹਰ ਨਾਮ ਰਤਨ ਪਰਵਾਣੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ਨਾਨਕ ਗੁਰਮੁਖ ਆ ਪਛਾਣੈ ਪ੍ਰਭ ਜੈਸੇ ਅਵਨਾਸੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗਤ ਹੰਦੜੈ ਲਾਇਆ ਦਾਨ ਤੇਰੇ ਕਰ ਚਾਨਣਾ ਤਨ ਚਾਂਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਆਂ ਲਿਆ ਵਿਵਾਹ ਹੋਵਾ ਸੋਭ ਸੇਤੀ ਪੰਚ ਸ਼ਬਦੀ ਆਇਆ ਜਿਨ ਕੀਆ ਤਿਨ ਦੇਖਿਆ ਜਗਤ ਹੰਦੜੈ ਲਾਇਆ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਉ ਗਾਡਿਆ ਮਨ ਲੀਅੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰੈ ਜਿਨ ਦਿਸ ਆਇਆ ਹੋਹੇ ਰਲੀਆਂ ਜੀ ਸੇਤੀ ਗੈ ਰਹਿ ਸਗਲ

ਕਡਵਾ ਸਲਈਜੈ ਜੇ ਗੁਣ ਹੋਵਨ ਸਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਐ ਪਹਿਰੇ ਪਟੰਬਰ ਕਰਿਆ ਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕਢਵਾ ਸਲਾਈ ਜੈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਆਖਣ ਤਾਂ ਕੋ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੇ ਬਾਜ ਕਹਿਐ ਦਾਨ ਅਣ ਮੰਗਿਆ ਦੇਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸੇ ਆਖੀਐ ਹੋਰ ਕਰੇ ਨਾ ਕੋਈ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ ਇਸ ਨਾਮ ਦਾਨ ਸੁਗਿਆਨ ਮੱਜਨ ਆਪ ਅਛਲਿਓ ਕਿਉਂ ਛਲੈ ਪਰ ਪੰਚ ਮੋਹ ਬੇਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾ ਲਾਹੀ ਐ ਜਿਨ ਕਾਰਨ ਕੀਆ ਮੈਲ ਲਾਗੀ ਮਨ ਮੈਲੇ ਐ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੋਲ ਕਰਾਇਆ ਆਪਰੰਡਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ ਸਾਹਿਬ ਸੋ ਸਾ ਲਾਹੀ ਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਪੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਪਾਵੈ ਸਮਝੈ ਸੁਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇਵੈ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੁਝੈ ਗੁਰਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰੈ ਰਲੀਆਂ ਕਰਮ ਧਰਮ ਸਵਾਇਆ ਅੜਸੜ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇਆ ਅੰਧਾ ਆਗੂ ਜੇਥੀਐ ਕਿਉਂ ਪਾਦਰ ਜਾਣੈ ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ ਕਿਉਂ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਧਲੀ ਵਿਣ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡੋ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਬਦੇਸ ਪਰਾਇਆ ਕਿਸ ਪੈ ਖੋਲੋ ਗੰਠੜੀ ਦੁਖੀ ਪਰਿਆਇਆ ਦੁਖੀ ਪਰਾਇਆ ਜਗਤ ਸਵਾਇਆ ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਤੋੜਨਾ ਆਵੈ ਫੇਰੀਆ ਨਾਮ ਹੁਣੇ ਊਣੇ ਚੂਣੇ ਨਾ ਗੁਰਸ਼ਬਦ ਸੁਣਾਇਆ ਮਨ ਪਰਦੇਸੀ ਜੇਥੀਐ ਸਭ ਦੇਸ ਪਰਾਇਆ ਗੁਰਮਹਿਲੀ ਕਰੇ ਆਪਣੇ ਸੋ ਭਰਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸ ਸ਼ਬਦ ਪਤੀਣਾ ਸ਼ਬਦੇ ਪਤੀਜੈ ਅੰਕ ਪੀਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ਗੁਰਮਹਿਲੀ ਕਰੇ ਆਪਣੇ ਸੋ ਭਰਪੁਰ ਲੀਣਾ ਕੀਤਾ ਕਿਆਸਾ ਲਾਹੀਐ ਕਰ ਵੇਖੈ ਸੋਈ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣਾਵੈ ਆਪਾ ਭੁੱਲ ਨਾ ਭੁੱਲੈ ਜੈ ਜੈਕਾਰ ਕਰੈ ਤਿਤ ਪਾਵੈ ਗੁਰ ਕੈ ਸਬਦਿਆ ਮੁੱਲੈ ਹੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ
ਸੁਖ ਸੋਹਿਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ, ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁਖ ਫਲ ਹਰ ਜਨ ਪਾਵੋ, ਨਾਨਕ ਕਹੇ ਸੁਣੋ ਜਨ ਪਾਈ, ਸੁਖ ਸੋਹਿਲੜਾ ਹਰ ਧਿਆਵੋ, ਸੁਣ ਹਰ ਗੁਣ ਪੀਨੇ ਸਹਿ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ, ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਭਉ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ, ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ, ਤਿਨ ਅੰਦਨ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਵਿਖ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾ, ਹਉ ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਸਾਜਨ ਆਏ ਬੁੱਠੇ ਕਰ ਮਾਹੀ, ਹਰ ਗੁਣ ਗਾਵੇ ਤ੍ਰਿਪਤਿਆ ਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੁੱਖ ਨਾ ਲਾਗੈ ਆਏ, ਦਹਿ ਦਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ, ਨਾਨਕ ਹਰੇ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਕਰਮਾਹੀ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਮਹੱਲਾ ਤੀਜਾ ਕਰ ਤੀਜਾ, ਭਗਤ ਜਨਾ ਕੀ ਹਰ ਜੀਓ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ, ਹਉ ਮੈਂ ਸ਼ਬਦ ਜਲਾਇਆ ਰਾਮ, ਹਉ ਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ, ਸੱਚੀ ਭਗਤ ਕਰੈ ਦਿਨ ਰਾਤੀ, ਗੁਰਮੁਖ ਆਖ ਵਖਾਣੀ, ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹੈ ਦਰ ਸੱਚੈ, ਜਿੰਨੀ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਤ ਹੈ, ਭਗਤ ਹਰ ਕਹਿ ਨਾਮ ਸਮਾਣੇ ਰਾਮ, ਹਰ ਭਗਤ ਕਰੈ ਵਿੱਚੋਂ ਆਪ ਗਵਾਵੈ, ਜਿਨ ਗੁਣ ਅਵਗਣ ਪਛਾਣੇ ਰਾਮ, ਗੁਣ ਅਵਗਣ ਪਛਾਣੈ ਹਰ ਨਾਮ ਵਖਾਣੈ, ਪੈ ਭਗਤ ਮਿੱਠੀ ਲਾਗੀ, ਅੰਦਰ ਭਗਤ ਕਰੈ ਦਿਨ ਰਾਤੀ, ਕਰਹੀ ਮੈਂ ਬੈਰਾਗੀ, ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜੀਉ ਵੇਖੈ ਸਦਾ ਨਾਲੇ, ਨਾਨਕ ਸੇ ਭਗਤ ਹਰ ਕਹਿ ਦਰ ਸਾਚੇ, ਅੰਦਨ ਨਾਮ ਸਮਾਲੇ, ਮਨ ਮੁਖ ਭਗਤ ਕਰੈ ਬਿਨ ਸਤਗੁਰ, ਬਿਨ ਸਤਗੁਰ ਭਗਤ ਨਾ ਹੋਈ ਰਾਮ, ਹਉ ਮੈਂ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ, ਮਰ ਜਨਮੈ ਦੁਖ ਹੋਈ ਦੂਜੈ ਪਾਏ, ਪਰ ਜਵੇ ਗੋਈ ਵਿਣ ਗੁਰ ਤਤ ਨਾ ਜਾਣਿਆ, ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ, ਕੋਟ ਮੱਦੇ ਕਿਨੈ ਪਛਾਣਿਆ, ਹਰ ਨਾਮਾ ਸੱਚ ਸੋਈ, ਨਾਨਕ ਨਾਮ ਮਿਲੈ ਵਡਿਆਈ, ਦੂਜੇ ਪਾਏ ਪਤ ਖੋਈ, ਭਗਤਾਂ ਕੈ ਕਰ ਕਾਰਜ ਸਾਚਾ, ਹਰ ਗੁਣ ਸਦਾ ਵਖਾਣੇ ਰਾਮ, ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ, ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ, ਨਾਮ ਨਿਧਾਨ ਸੱਚ ਪਾਇਆ, ਸਦਾ ਅਖੁੱਟ ਕਦੇ ਨਾ ਨਿਖੁੱਟੈ, ਹਰ ਦੀਆ ਸਹਿ ਸੁਭਾਇਆ, ਹਰ ਜਨ ਉੱਚੇ ਸਦ ਹੀ ਉੱਚੇ, ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ ਮਿਲਾਏ, ਜੋ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ, ਸ਼ਬਦ ਸੱਚੈ ਸੱਚ ਸੋਹਿਲਾ, ਜਿੱਥੈ ਸੱਚਾ ਕਾ ਹੋਏ ਵਿਚਾਰੋ ਰਾਮ, ਹਉ ਮੈਂ ਸਭ ਕਿਲਵੇ ਕਾਟੇ, ਸੱਚ ਰੱਖਿਆ ਉਰ ਧਾਰੇ ਰਾਮ, ਸੱਚ ਰੱਖਿਆ ਉਰ ਧਾਰੇ ਦੁੱਤਰ ਤਾਰੇ, ਫਿਰ ਭਵਜਲ ਤਰਨ ਨਾ ਹੋਈ, ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾਲਿਆ ਸੋਈ, ਸੱਚੇ ਗੁਣ ਗਾਵੈ ਸੱਚ ਸਮਾਵੈ, ਸੱਚ ਵੇਖੈ ਸਭ ਸੋਈ, ਨਾਨਕ ਸਾਚਾ ਸਾਹਿਬ ਸਾਚੀ ਨਾਈ, ਸੱਚ ਨਿਸਤਾਰਾ ਹੋਈ, ਸੱਚੈ ਸਤਿਗੁਰ ਸੱਚ ਬੁਝਾਇਆ, ਪਤ ਰਾਖੈ ਸੱਚ ਸੋਈ ਰਾਮ, ਸੱਚਾ ਭੋਜਨ ਭਾਉ ਸੱਚਾ ਹੈ, ਸੱਚੈ ਨਾਮ ਸੁਖ ਹੋਈ ਰਾਮ, ਸੱਚੈ ਨਾਮ ਸੁਖ ਹੋਈ ਮਰੈ ਨਾ ਕੋਈ, ਗਰਬ ਨਾ ਜੂਨੀ ਵਾਸਾ, ਜੋਤੀ ਜੋਤ ਮਿਲਾਈ ਸੱਚ ਸਮਾਈ, ਸੱਚ ਨਾਏ ਪਰਗਾਸਾ,
ਜਿਨੀ ਸਜਾਤਾ ਸੇ ਸੱਚੇ ਹੋਏ ਅੰਦਨ ਸਾਹਿਤੇ ਆਏ ਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਏ ਨ ਸੱਚੀ ਬਾਣੀ ਸੱਚੇ ਗੁਣ ਗਾਵੈ ਤਿਤ ਕਰ ਸੋਇਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤੈ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰਜਨ ਮੈਂ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੈ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੈ ਤਾਂ ਸੱਚ ਜਾਣੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਿਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇ ਰਾ ਤਿਸ ਬਿਨੇ ਅਵਰ ਨਾ ਕੋਈ ਰਾਮ ਤਿਸ ਬਿਨੇ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਕੋ ਜਾਣਿਆ ਤਨ ਪਿਰ ਮੇਲਾ ਵਾ ਹੋਵਾ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੈ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ ਸਦਾ ਹੋਵੈ ਸੁਹਾਗਣੀ ਫਿਰ ਮਹਿਲਾ ਵੇਸ ਨਾ ਹੋਈ ਰਾਮ ਫਿਰ ਮਹਿਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈਂ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰੇ ਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪ੍ਰਧਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮੈਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਬਾਲੀ ਤੁਰ ਮੇਲੀ ਮੇਰੇ ਪ੍ਰਭਿਆ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹਉਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਦ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅੰਦਨ ਭਗਤ ਕਰੈ ਗੁਰੇ ਆਗੈ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਚਾਨਣ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾ ਮੰਨਿਆ ਆਨੰਦ ਭਇਆ ਹਰ ਨਾਮ ਰਹੇ ਲਿਵ ਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੈ ਸਹਿਜ ਸਮਾਵੈ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੈ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰਮੇਲ ਮਿਲਾਏ
ਮਨੁਆ ਰਤਾ ਹਰਨਾਲੇ, ਸੁਖਦਾਤਾ ਪਾਇਆ ਮੋਹ ਚੁਕਾਇਆ, ਅੰਦਿਨ ਨਮ ਸਮਾਲੇ। ਗੁਰਸਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ, ਨਾਨਕ ਤਿਨ ਕਰ ਸਦ ਹੀ ਸੋਹਿਲਾ, ਜੇ ਸਤਿਗੁਰ ਸੇਵ ਸਮਾਏ। ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ, ਗੁਰਮੁਖੇ ਇਕ ਮੇਲ ਮਿਲਾਇਆ, ਤਿਨਕੇ ਦੁਖ ਗਵਾਇਆ ਰਾਮ, ਤਿਨਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ, ਸਦਾ ਗਾਵੈ ਰੰਗਰਾਤੇ, ਹਰ ਕੇ ਭਗਤ ਸਦਾ ਜਨ ਨਿਰਮਲ, ਜੋ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰੈ ਦਰ ਜਾਪੈ, ਕਰ ਦਰ ਸੱਚਾ ਸੋਈ, ਨਾਨਕ ਸੱਚਾ ਸੋਹਿਲਾ, ਸੱਚੀ ਸੱਚ ਬਾਣੀ, ਸਬਦੇ ਹੀ ਸੁਖ ਹੋਈ, ਸੁਹੀ ਮਹੱਲਾ ਤੀਜਾ, ਜੇ ਲੋੜੈ ਵਰ ਬਾਲੜੀਏ, ਤਾਂ ਗੁਰਚਰਣੀ ਚਿਤ ਲਾਏ ਰਾਮ, ਸਦਾ ਹੋਵੈ ਸੁਹਾਗਣੀ, ਹਰ ਜੀਓ ਮਰੈ ਨਾ ਜਾਏ ਰਾਮ, ਹਰ ਜੀਓ ਮਰੈ ਨਾ ਜਾਏ, ਗੁਰ ਕੈ ਸਹਿ ਸੁਭਾਏ, ਸਾਤਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੈ ਸ਼ਬਦ ਸਿੰਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਜਿਨ ਆਪੇ ਆਪਿਓ ਪਾਇਆ, ਨਾਨਕ ਸਦਾ ਪ੍ਰਧਾਵੇ ਆਪਣਾ, ਜਿਨ ਗੁਰਚਰਨੀ ਚਿਤ ਲਾਇਆ, ਪਿਰ ਪਾਇਆੜਾ ਬਾਲੜੀਏ, ਆਂਦਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅੰਧ ਭਇਆ, ਤੇ ਤਨ ਮੈਲ ਨਾ ਰਾਤੀ ਰਾਮ, ਤੇ ਤਨ ਮੈਲ ਨਾ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਿਲਾਏ, ਆਂਦਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੈ ਵਡਿਆਈ, ਪ੍ਰਭ ਰਾਵੇ ਰੰਗ ਰਾਤੀ, ਪਿਰ ਰਾਵੇ ਰੰਗ ਰਾਤੜੀਏ, ਪਿਰ ਕਾ ਮਹਿਲ ਤਿਨ ਪਾਇਆ ਰਾਮ, ਸੋ ਸਹਵਤ ਨਿਰਮਲ ਦਾਤਾ, ਜਿਨ ਵਿੱਚੋਂ ਵਾਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਪਾਣੀ, ਆਨ ਦਿਨ ਗੁਣ ਗਾਵੈ ਨਿਤ ਸਾਚੇ, ਕਥੇ ਅਕਥ ਕਹਾਣੀ, ਜੁਗ ਚਾਰੇ ਸਾਚਾ ਏਕੋ ਵਰਤੈ, ਬਿਨ ਗੁਰ ਕਿਨੈ ਨਾ ਪਾਇਆ, ਨਾਨਕ ਰੰਗ ਰਵੈ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋਹਿਲੜਾ, ਸਾਜਨ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਵਾ, ਹਰ ਰਾਖਿਆ ਉਰ ਤਾਰੇ ਰਾਮ, ਹਰ ਰਾਖਿਆ ਉਰ ਤਾਰੇ ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ, ਪ੍ਰੀਤਮ ਮੋਹਿ ਲਾਇਆ ਮਨ ਮੇਰਾ, ਪਾਇਆ ਕਰਮ ਵਿਧਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰ ਆਪਣੈ, ਗੁਰ ਕੈ ਸ਼ਬਦ ਸਵਾਰੇ, ਸੁਹੀ ਮਹੱਲਾ ਤੀਜਾ, ਸੋਹਿਲੜਾ ਹਰ ਰਾਮ ਨਾਮ, ਗੁਰ ਸ਼ਬਦੀ ਵਿਚਾਰੇ ਰਾਮ, ਹਰ ਮੰਤਨੋ ਗੁਰਮੁਖ ਬੀਜੈ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਕਰ ਅਨਹਦ ਸੁਰਤ ਸਮਾਣੀ, ਹਰ ਹਰ ਏਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੇ, ਸੋਹਿਲੜਾ ਹਰ ਰਾਮ ਨਾਮ, ਗੁਰਸਬਦੀ ਵਿਚਾਰੇ, ਹਮ ਨੀਵੀ ਪ੍ਰਭ ਅਤੂਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਰਮੇਲੀ ਬਹੁ ਕਿਰਪਾ ਧਾਰੀ, ਹਰ ਕੈ ਸ਼ਬਦ ਸੁਭਾਏ ਰਾਮ, ਮਿਲ ਸ਼ਬਦ ਸੁਭਾਏ ਆਪ ਗਵਾਏ, ਰੰਗ ਸਿਉ ਰਲੀਆ ਮਾਣੈ, ਸੇ ਸੁਖਾਲੀ ਜਾਂ ਪ੍ਰਭ ਪਾਇਆ, ਹਰ ਹਰ ਨਾਮ ਸਮਾਣੈ, ਨਾਨਕ ਸੁਹਾਗਣ ਸਾ ਵਡ ਭਾਗੀ, ਜੇ ਚੱਲੈ ਸਤਿਗੁਰ ਪਾਏ, ਹਮ ਨੀਵੀ ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਇਕ ਨਾ ਪ੍ਰਭ ਦੂਰ ਵਸੈ, ਇਕ ਨਾ ਮਨ ਆਧਾਰੋ ਰਾਮ, ਇਕ ਨਾ ਮਨ ਆਧਾਰੋ ਸਿਰਜਣ ਹਾਰੋ, ਵਡ ਭਾਗੀ ਗੁਰ ਪਾਇਆ, ਘਟ ਘਟ ਹਰ ਪ੍ਰਭ ਏਕੋ ਸਵਾਮੀ, ਗੁਰਮੁਖ ਅਲਖ ਲਖਾਇਆ, ਸਹਿਜੇ ਅੰਧ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ, ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੋਤ ਕਰਾਇਆ ਰਾਮ,
ਪਾਪੀ ਮੁਤ ਕਰ ਆਏ ਆਪ ਗਵਾਏ ਨਹੀਂ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾ